ਆਕਾਸ਼ਵਾਣੀ ਐਫਐਮ ਰੇਨਬੋ ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ 6:05 ਤੇ ਸਰਵਨ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਐਫਐਮ ਨਿਊਜ਼ ਹੈਡਲਾਈਨਸ ਸਵੇਰੇ 7 ਤੇ ਉਸ ਤੋਂ ਠੀਕ ਬਾਅਦ 7:02 ਤੇ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਸੁਣ ਪਾਓਗੇ ਗੁੱਡ ਮਾਰਨਿੰਗ ਜਲੰਧਰ, ਜੋ ਚੱਲੇਗਾ 8:30 ਤੱਕ। ਸਵੇਰੇ 8:30 ਸੁਣੋਗੇ ਪੰਜਾਬੀ ਖਬਰਾਂ। ਸਵੇਰੇ 8:40 ਤੇ ਸਾਡਾ ਖਾਸ ਸੈਗਮੈਂਟ, ਜਿਸਦੇ ਵਿੱਚ ਨੋਨ ਸਟੋਪ ਪੰਜਾਬੀ ਬੀਟ ਸੌਂਗਸ ਇੰਜੋਏ ਕਰੋਗੇ ਤੁਸੀਂ, ਅੱਡੀ ਟੱਪਾ 9 ਤੱਕ ਚੱਲੇਗਾ। ਫਿਰ ਸਵੇਰੇ 9 ਐਫ ਐਮ ਨਿਊਜ਼ ਹੈਡਲਾਈਨਸ ਅਤੇ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸਦੇ ਵਿੱਚ ਤੁਸੀਂ ਵੀ ਆਪਣੇ ਫੋਨ ਤੋਂ ਵਟਸਐਪ ਆਡੀਓ ਮੈਸੇਜਿਸ ਭੇਜ ਕੇ ਸ਼ਾਮਿਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ।

ਸਵੇਰੇ 10 ਵਜੇ ਐਫਐਮ ਨਿਊਜ਼ ਹੈਡਲਾਈਨਸ ਤੇ 10:02 ਤੇ ਪ੍ਰੋਗਰਾਮ ਗੀਤ ਬਹਾਰ। ਸਵੇਰੇ 11 ਵਜੇ ਐਫਐਮ ਨਿਊਜ਼ ਹੈਡਲਾਈਨਸ ਤੇ ਉਸ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਲਾਈਵ ਫੋਨ ਇਨ ਪ੍ਰੋਗਰਾਮ ਪੰਜਾਬੀ ਤੜਕਾ।

ਦੁਪਹਿਰ 2:30 ਤੇ ਲੈ ਚੱਲਾਂਗੇ ਤੁਹਾਨੂੰ FM ਰੇਨਬੋ ਦੇ ਦਿੱਲੀ ਕੇਂਦਰ, ਜਿੱਥੋਂ ਸਾਡਾ ਖਾਸ ਸਪੌਂਸਰਡ ਪ੍ਰੋਗਰਾਮ ਸੁਣ ਪਾਉਂਗੇ NCERT ਵੱਲੋਂ ਉਮੰਗ। ਦੁਪਹਿਰ 3:00 FM ਰੇਨਬੋ ਦਿੱਲੀ ਕੇਂਦਰ ਤੋਂ ਹੀ ਖਾਸ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ। ਸ਼ਾਮ 4:00 FM ਰੇਨਬੋ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤ ਲੈ ਕੇ ਆਉਣਗੇ ਪ੍ਰੋਗਰਾਮ ਯੁਵਾਣੀ ਸ਼ਾਮ 5:00। ਸ਼ਾਮ 6:00 ਸਾਡਾ ਖਾਸ ਈਵਨਿੰਗ ਸ਼ੋਅ ਇੰਜੋਏ ਕਰੋਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਤੱਕ ਪ੍ਰਾਦੇਸ਼ਿਕ ਖਬਰਾਂ, ਤਾਜ਼ਾ ਖਬਰਾਂ ਤੋਂ ਜਾਣਕਾਰੀ ਲੈ ਪਾਉਂਗੇ। ਸ਼ਾਮ 7:00 FM ਨਿਊਜ਼ ਹੈਡਲਾਈਨਸ ਦੇ ਜ਼ਰੀਏ, ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਫਿਲਮੀ ਦੁਨੀਆ। FM ਨਿਊਜ਼ ਹੈਡਲਾਈਨਸ ਰਾਤ 8:00 ਤੇ ਉਸ ਤੋਂ

ਪਰਮਾਤਮਾ ਆਪਣੇ ਭਗਤਾਂ ਦੇ ਨਾਲ ਹਮੇਸ਼ਾ ਖੜਾ ਰਹਿੰਦਾ ਹੈ ਅਤੇ ਭਗਤਾਂ ਨੂੰ ਵੀ ਸਿਰਫ ਅਤੇ ਸਿਰਫ ਜੇਕਰ ਆਸਰਾ ਹੁੰਦਾ ਹੈ ਤਾਂ ਆਪਣੇ ਗੁਰੂ ਦਾ ਹੁੰਦਾ ਹੈ, ਆਪਣੇ ਪ੍ਰਭੂ ਈਸ਼ਵਰ ਦਾ ਹੁੰਦਾ ਹੈ। ਅਤੇ ਇੱਕ ਸੱਚਾ ਭਗਤ ਆਪਣੀਆਂ ਸਾਰੀਆਂ ਮੁਸ਼ਕਿਲਾਂ ਅਤੇ ਆਪਣੇ ਸਾਰੇ ਦੁੱਖ ਆਪਣੇ ਪਰਮਾਤਮਾ ਦੇ ਅੱਗੇ ਲੈ ਕੇ ਨਤਮਸਤਕ ਹੋ ਜਾਂਦਾ ਹੈ।

ਇਨਸਾਨ ਆਪਣੀਆਂ ਕਰਨੀਆਂ ਆਪਣੇ ਕਰਮ ਦੁਨੀਆ ਤੋਂ ਲੁਕੋ ਸਕਦਾ ਹੈ, ਛਿਪਾ ਸਕਦਾ ਹੈ, ਲੇਕਿਨ ਪਰਮਾਤਮਾ ਦੇ ਅੱਗੇ ਕੁਝ ਵੀ ਲੁਕ ਨਹੀਂ ਸਕਦਾ। ਇੱਕ ਸੱਚੇ ਮਨ ਤੋਂ ਕਰਮ ਕਰਨ ਵਾਲੇ ਇਨਸਾਨ ਦੇ ਸਾਰੇ ਦੁੱਖ ਪਰਮਾਤਮਾ ਦੂਰ ਕਰਦਾ ਹੈ, ਸਾਰੇ ਹੀ ਭੰਡਾਰ ਉਹ ਪਰਮਾਤਮਾ ਉਹ ਈਸ਼ਵਰ ਭਰਦਾ ਹੈ ਜੋ ਇਨਸਾਨ ਮਨ ਤੋਂ ਕਰਮ ਤੋਂ ਸੱਚਾ ਹੁੰਦਾ ਹੈ।

ਸਾਨੂੰ ਆਪਣੇ ਮਨ ਦੀਆਂ ਸਾਰੀਆਂ ਉਲਝਣਾਂ ਅਤੇ ਸਾਰੇ ਹੀ ਦੁਚਿੱਤੀ 'ਚ ਫਸੇ ਹੋਏ ਵਿਚਾਰ ਸਿਰਫ

ਤੇ ਸਿਰਫ ਆਪਣੇ ਗੁਰੂ ਅੱਗੇ, ਆਪਣੇ ਪਰਮਾਤਮਾ ਦੇ ਅੱਗੇ ਰੱਖ ਦੇਣੇ ਚਾਹੀਦੇ ਨੇ। ਸਾਡੇ ਦਿਲ ਦਾ ਅਸਲੀ ਹਾਲ ਜਾਣਨ ਵਾਲਾ ਸਾਡਾ ਅਸਲੀ ਮਿੱਤਰ ਉਹ ਪਰਮਾਤਮਾ ਹੀ ਹੈ।

ਐਫਐਮਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਜਲੰਧਰ 102.7 ਅਤੇ 103.6 ਮੈਗਾਹਰਟਜ਼ ਤੇ।

ਐਫਐਮਡਿਕ 2.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਫਿਕਰ ਕਰੇਂਦੇ ਬਾਵਰੇ ਤੇ ਜ਼ਿਕਰ ਕਰੇਂਦੇ ਸਾਧ, ਉੱਠ ਫਰੀਦਾ ਜ਼ਿਕਰ ਕਰ, ਉੱਠ ਫਰੀਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਉਹ ਆਪ। ਜੇਕਰ ਅਸੀਂ ਆਪਣੇ ਪਰਮਾਤਮਾ ਤੇ

ਆਪਣੇ ਗੁਰੂ 'ਤੇ ਵਿਸ਼ਵਾਸ ਰੱਖਦੇ ਹਾਂ ਤਾਂ ਸਾਨੂੰ ਆਪਣਾ ਸਾਰਾ ਹੀ ਜੋ ਸੋਚ ਹੈ, ਜੋ ਵਿਚਾਰ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਭਾਰ ਉਹਦੇ ਅੱਗੇ ਰੱਖ ਦੇਣਾ ਚਾਹੀਦਾ ਹੈ।

ਆਕਾਸ਼ਵਾਣੀ ਐਫ ਐਮ ਰੇਨਬੋ ਦੀ ਕੜੀ ਤੇ ਸਵੇਰ ਦੇ ਠੀਕ 7:30 ਹੋ ਗਏ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ, ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਬਣੇ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਬਲਪੁਰ ਵਿਚ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੇ 36ਵੇਂ ਕਨਵੋਕੇਸ਼ਨ ਵਿਚ ਸ਼ਿਰਕਤ ਕੀਤੀ। ਰਾਸ਼ਟਰਪਤੀ ਨੇ ਆਦਿਵਾਸੀ ਸਮੂਹਾਂ, ਪਛੜੇ ਵਰਗਾਂ ਅਤੇ ਮਹਿਲਾਵਾਂ ਦੇ ਸ਼ਕਤੀਕਰਨ ਲਈ ਸਿੱਖਿਆ ਦੀ ਮਹੱਤਤਾ ਤੇ ਜ਼ੋਰ ਦਿੱਤਾ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਮੁਕਤ ਵਪਾਰ ਸਮਝੌਤੇ ਤੇ ਇਸ ਸਾਲ ਦਸੰਬਰ ਤੱਕ ਦਸਤਖਤ ਹੋਣ ਦੀ ਉਮੀਦ ਹੈ। ਮਹਾਰਾਜਾ ਰਣਜੀਤ ਸਿੰਘ

नमस्कार, सत श्री अकाल एंड अ वेरी वेरी रिफ्रेशिंग पॉजिटिव हैप्पी हैप्पी मंडे मॉर्निंग टू ऑल ऑफ यू। वॉर्म वेलकम कर दिया जी तुहाडा सारिया दा ही जिन्हां जिन्हां ने साडे लिसनर्स ने इस वेले ट्यून किया होया FM रेनबो नू 102.7 ते 103.6 यानी कि AIR अमृतसर ते, और इसे ही फ्रीक्वेंसी दे जरिए सरहद पार तो जुड़दे ने साडे प्यारे प्यारे लिसनर्स तुहाडे अपने आकाशवाणी जलंधर दे FM रेनबो चैनल दे नाल, और जो सानू ट्यून करके बैठे ने साडी ऐप दे जरिए यानी कि न्यूज़ ऑन AIR ऐप दे जरिए, तुहाडा वी ते दिलो थैंक यू कर दिया जी ढेर सारा। क्योंकि मैनू पता है बहुत सारिया चीज़ा दुनिया दे विच हुंदियां ने वधिया वधिया चमक दमक वालियाँ, बिल्कुल वधिया वालियाँ, लेकिन उहदे विच कुछ चीज़ा हुंदियां ने ना साडे दिल नूं लगदियां ने, असीं उहदे नाल बहुत कनैक्टेड फील करदे हाँ। ज़रूरी नहीं है कि बहुत ज़्यादा चमक दमक होवे उस चीज़ दे विच, लेकिन अपने बंदा एहसास हुंदा है उस चीज़, बस ये एहसास ही ਤਾਂ FM ਰੇਨਬੋ ਦੇ ਨਾਲ ਸਾਡੇ ਲਿਸਨਰਸ ਨੂੰ ਫੀਲ ਹੁੰਦਾ ਹੈ। ਗੱਲਾਂ ਉਹੀ ਆਪਾਂ ਸਿੰਪਲ ਕਰ ਲਈਦੀਆਂ ਹੈ, ਯਾਨੀ ਕਿ ਜਿੱਦਾਂ ਆਪਾਂ ਆਪਣਿਆਂ ਨਾਲ ਕਰੀਦੀਆਂ ਨੇ, ਬਸ ਇਹਨਾਂ ਗੱਲਾਂ ਕਰਕੇ ਹੀ ਤੇ ਸਾਡੇ ਲਿਸਨਰਸ ਪਸੰਦ ਕਰਦੇ ਨੇ FM ਰੇਨਬੋ ਨੂੰ। ਲਓ ਜੀ, FM ਰੇਨਬੋ ਤੇ ਆ ਚੁੱਕੀ ਹਾਂ ਅੱਜ ਦੀ ਪਿਆਰੀ ਜਿਹੀ ਸਵੇਰ, ਖੁਸ਼ਬੂਦਾਰ ਜਿਹੀ ਠੰਡੀ ਠੰਡੀ ਮਿੱਠੀ ਮਿੱਠੀ ਜਿਹੀ ਸਵੇਰ। ਮੰਡੇ ਮਾਰਨਿੰਗ 22 ਜੂਨ ਹੈ ਅੱਜ ਦਾ ਦਿਨ, ਔਰ ਸਟੂਡੀਓ ਵਿੱਚ ਹਾਜ਼ਰ ਹੋ ਚੁੱਕੀ ਮੈਂ ਤੁਹਾਡੀ ਦੋਸਤ RJ ਪੂਜਾ ਟੋਹਾਨੀ, ਲੈ ਕੇ ਤੁਹਾਡਾ ਫੇਵਰੇਟ ਵਾਲਾ ਡੇਲੀ ਇਨਫੋਰਮੇਸ਼ਨ ਵਾਲਾ ਸ਼ੋਅ, ਜਿਸ ਵਿੱਚ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਦੀ ਫੁੱਲ ਔਨ ਡੋਜ਼ ਹੁੰਦੀ ਹੈ ਜੀ। ਤੁਹਾਡਾ ਫੇਵਰੇਟ ਸ਼ੋਅ ਗੁੱਡ ਮਾਰਨਿੰਗ ਜਲੰਧਰ, ਗੁੱਡ ਮਾਰਨਿੰਗ ਜਲੰਧਰ, ਬੇਸ਼ੱਕ ਜਲੰਧਰੋਂ ਮੈਂ

ਸੁਣਾਉਂਦੀ ਹਾਂ ਤੁਹਾਨੂੰ, ਲੇਕਿਨ ਪਹੁੰਚਦਾ ਇਹ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨਿਆਂ ਤੱਕ ਹੈ। ਲਓ ਜੀ ਫਿਰ ਟਾਈਮ ਹੋ ਗਿਆ ਹੈ ਸਵੇਰ ਦੇ 7:05 ਔਰ ਪੂਰੇ 50 ਸੈਕਿੰਡ, ਤੇ ਇਹ ਚੱਲੇਗਾ ਪ੍ਰੋਗਰਾਮ 8:30 ਵਜੇ ਤੱਕ। ਔਰ 8:30 ਵਜੇ ਸੁਣੋਗੇ ਤੁਸੀਂ ਖਬਰਾਂ, ਤੇ 8:40 ਤੋਂ 9 ਵਜੇ ਤੱਕ ਉਹ ਸੈਗਮੈਂਟ ਜਿਸ ਦੇ ਵਿੱਚ ਮੈਂ ਏਦਾਂ ਦੇ ਬੀਟ ਸੌਂਗਸ ਪੰਜਾਬੀ ਗਾਣੇ ਚਲਾਉਂਗੀ। ਸੈਗਮੈਂਟ ਰਹੇਗਾ ਅੱਡੀ ਟੱਪਾ, ਜਿਸ ਦੇ ਵਿੱਚ ਤੁਸੀਂ ਗਾਣੇ ਵੀ ਇੰਜੋਏ ਕਰੋਗੇ ਤੇ ਤੁਹਾਡਾ ਵਰਕਆਊਟ ਸੈਸ਼ਨ ਵੀ ਹੋ ਜਾਏਗਾ, ਯਾਨੀ ਕਿ ਐਕਸਰਸਾਈਜ਼ ਵਾਲਾ ਸੈਸ਼ਨ ਤੁਸੀਂ ਰੇਡੀਓ ਤੇ ਅੱਜ ਸੁਣ ਕੇ ਕਰ ਸਕਦੇ ਹੋ ਕੰਪਲੀਟ। 9 ਵਜੇ ਤੁਸੀਂ ਮੇਰੇ ਤੋਂ ਹੀ FM ਨਿਊਜ਼ ਹੈਡਲਾਈਨਸ ਸੁਣੋਗੇ, ਔਰ ਉਸ ਤੋਂ ਬਾਅਦ ਦਿਲ ਆਪਣਾ ਪੰਜਾਬੀ ਸ਼ੋਅ, ਜਿਸ ਵਿੱਚ ਤੁਸੀਂ ਵਟਸਐਪ ਤੇ ਆਡੀਓ ਮੈਸੇਜਸ ਭੇਜ ਕੇ ਸ਼ਾਮਿਲ ਹੋ ਸਕਦੇ ਹੋ ਸਾਡੇ ਪ੍ਰੋਗਰਾਮ 'ਚ, ਔਰ ਸ਼ੇਅਰ ਕਰ ਸਕਦੇ ਹੋ, ਸਾਂਝੀਆਂ ਕਰ ਸਕਦੇ ਹੋ ਆਪਣੀ ਦਿਲ ਦੀਆਂ ਗੱਲਾਂ ਮੇਰੇ ਨਾਲ ਤੇ ਔਨ ਏਅਰ ਬਾਕੀ ਸਾਰਿਆਂ ਦੇ ਨਾਲ, ਬਿਲਕੁਲ ਲਾਈਵ, ਕਿਉਂਕਿ ਲਾਈਵ ਹੈ ਤੋ ਲਾਈਫ ਹੈ, ਔਰ FM ਰੇਨਬੋ ਬਿਲਕੁਲ ਲਾਈਵ ਹੈ, ਔਰ ਇਹ ਲਾਈਵ ਗੱਲਾਂ ਜਿਹੜੀਆਂ ਆਪਾਂ ਕਰੀਦੀਆਂ ਨੇ ਦਿਲ ਤੋਂ ਕਰੀਦੀਆਂ ਨੇ ਤੇ ਪਹੁੰਚਦੀਆਂ ਨੇ ਤੁਹਾਡੇ ਦਿਲ ਤੱਕ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪਿਆਰਾ ਜਿਹਾ ਸਫ਼ਰ, ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ 5:53 ਤੋਂ ਮੇਰੇ ਨਾਲ ਤੇ ਚਲੇਗਾ ਠੀਕ 10 ਵਜੇ ਤੱਕ। ਫਿਲਹਾਲ 7:07, ਔਰ ਜਲਦੀ ਦੇ ਨਾਲ ਮੈਨੂੰ ਲੱਗਦਾ ਕਿ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈਏ ਪਿਆਰੇ ਜਿਹੇ ਗੀਤ ਦੇ ਨਾਲ। ਕੀ ਕਹਿਣਾ ਤੁਹਾਡਾ, ਐਗਰੀ ਕਰਦੇ ਹੋ? ਤੇ ਚਲੋ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਸੌਂਗ ਦੀ। ਜਿੱਦਾਂ ਦਾ ਮੌਸਮ ਹੈ ਨਾ, ਉਦਾਂ ਦਾ ਹੀ ਗਾਣਾ ਤੁਹਾਡੇ ਲਈ ਆ ਰਿਹਾ ਹੈ ਤੁਹਾਡੇ ਰੇਡੀਓ ਸੈੱਟ ਤੇ। ਸਟੇ ਟਿਊਨ ਐਂਡ ਇੰਜੋਏ ਦਿਸ ਫਸਟ ਟਰੈਕ।

ਏਦਾਂ ਲੱਗਾ ਨਾ ਕਿ ਕਿਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਜਿਹੀਆਂ ਵਾਦੀਆਂ ਦੀ ਸੈਰ ਕਰਕੇ ਆਇਆ ਤੁਸੀਂ ਇਸ ਸੌਂਗ ਦੇ ਨਾਲ। ਹੈ ਨਾ ਸੌਂਗ ਬਹੁਤ ਪਿਆਰਾ ਔਰ ਅੱਜ ਦੇ ਮੌਸਮ ਦੇ ਨਾਲ ਇੱਕਦਮ ਮੈਚ ਕਰ ਰਿਹਾ, ਕਿਉਂਕਿ ਬਹੁਤ ਜ਼ਿਆਦਾ ਗਰਮੀ ਤੋਂ ਬਾਅਦ ਕੁਦਰਤ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਹੈ। 45 degrees, 48 degrees, 50 degrees ਤੱਕ ਗਰਮੀ ਵੀ ਪਹੁੰਚਾ ਦਿੰਦੀ ਹੈ ਇਹ ਕੁਦਰਤ, ਇਹ ਪ੍ਰਕਿਰਤੀ। ਔਰ ਬਸ ਕੁਝ ਕੁ ਪਲਾਂ ਦੇ ਵਿੱਚ ਅੱਖ ਚਮਕਦੇ, ਅੱਖ ਚਮਕਦੇ ਹੀ ਸਾਨੂੰ ਕੰਪ ਕਪਾ ਵੀ ਸਕਦੀ ਹੈ ਠੰਡੀ ਠੰਡੀ ਬਾਰਿਸ਼ ਦੇ ਨਾਲ। ਇਸ ਕੁਦਰਤ ਦੇ ਵਿੱਚ ਬਹੁਤ ਤਾਕਤ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਰਮਾਤਮਾ ਨੇ, ਇਸ ਕੁਦਰਤ ਨੇ ਦਿੱਤੀਆਂ ਨੇ, ਜਿਸ ਲਈ ਮੈਨੂੰ ਲੱਗਦਾ ਕਿ ਹਰ ਰੋਜ਼ ਜਿੰਨੀ ਵਾਰ ਮਰਜ਼ੀ ਸ਼ੁਕਰੀਆ ਕੀਤਾ ਜਾਵੇ ਉਹ ਘੱਟ ਹੈ। ਸੋ ਟੇਕ ਅ ਮੂਮੈਂਟ ਟੂ ਬਰੀਦ, ਹੈ ਨਾ, ਥੋੜ੍ਹਾ ਜਿਹਾ ਆਪਣੇ ਆਪ ਨੂੰ ਵੀ ਆਰਾਮ ਦਿਓ, ਤੁਹਾਨੂੰ ਵੀ ਬ੍ਰੇਕ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਟੇਕ ਅ ਮੂਮੈਂਟ ਟੂ ਬਰੀਦ, ਪਰ ਨਾਲ ਦੀ ਨਾਲ ਟੂ ਬੀ ਥੈਂਕਫੁਲ, ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਵੀ ਸਮਾਂ ਕੱਢਣਾ ਚਾਹੀਦਾ। ਸਾਹ ਲੈਣ ਦੇ ਨਾਲ ਸਾਨੂੰ ਪਰਮਾਤਮਾ ਦਾ ਸ਼ੁਕਰੀਆ ਕਰਦੇ ਰਹਿਣਾ ਚਾਹੀਦਾ ਹੈ ਔਰ ਨਾਲ ਦੀ ਨਾਲ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਇੱਦਾਂ ਦੀਆਂ ਕੁਆਇਟ ਬਲੈਸਿੰਗਸ ਨੂੰ, ਜੋ ਬਹੁਤ ਲਾਊਡ ਨਹੀਂ ਹੈ, ਸ਼ੋਰ ਸ਼ਰਾਬਾ ਨਹੀਂ ਹੈ, ਉਹਨਾਂ ਬਲੈਸਿੰਗਸ ਦਾ, ਉਹਨਾਂ ਆਸ਼ੀਰਵਾਦ ਦਾ, ਲੇਕਿਨ ਦਿੱਤੀਆਂ ਹੋਈਆਂ ਨੇ ਰੱਬ ਨਾਲ। ਗਰਮੀ ਦੇ ਵਿੱਚ ਬੁਰਾ ਹਾਲ ਹੁੰਦਾ ਹੈ ਸਾਡਾ ਸਾਰਿਆਂ ਦਾ, ਧਰਤੀ ਦੇ ਸਾਰੇ ਜੀਵਾਂ ਦਾ, ਅਤੇ ਮਾਂ ਪ੍ਰਕਿਰਤੀ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਔਰ ਇਸੇ ਵਜ੍ਹਾ ਕਰਕੇ ਉਹ ਆਪਣੇ ਬੱਚਿਆਂ ਨੂੰ ਠੰਡਕ ਦੇਣ ਦੇ ਲਈ, ਰਾਹਤ ਦੇਣ ਦੇ ਲਈ ਦੇਖੋ ਇੱਕ ਪਲ ਦੇ ਵਿੱਚ ਮੌਸਮ ਬਦਲ ਦਿੰਦੀ ਹੈ। ਸੋ ਥੈਂਕ ਯੂ ਤਾਂ ਕਰਨਾ ਬਣਦਾ ਹੈ ਨਾ ਉਸ ਕੁਦਰਤ ਦਾ, ਉਸ ਪਰਮਾਤਮਾ ਦਾ, ਹਰ ਵੇਲੇ, ਹਰ ਰੋਜ਼, ਹਰ ਸਾਹ ਦੇ ਨਾਲ, ਹਰ ਵੇਲੇ ਜਿੰਨਾ ਉਸਦਾ ਸ਼ੁਕਰੀਆ ਕਰੀਏ, ਜਿੰਨਾ ਉਸਦਾ ਥੈਂਕ ਯੂ ਕਰੀਏ ਉਹ ਘੱਟ ਹੈ।

ਆਦ ਔਰ ਮੇਨ ਜਿਹੜਾ ਇੱਕ ਰੋਲ ਪਲੇ ਕਰਦਾ ਹੈ ਉਹ ਹੈ ਜੀ ਕਿਸਮਤ। ਕਿਸਮਤ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਹਰ ਕਿਸੇ ਦੀ ਜ਼ਿੰਦਗੀ 'ਚ। ਔਰ ਇੱਦਾਂ ਦਾ ਹੀ ਕਰਿਸ਼ਮਾ ਬਹੁਤ ਸਾਰੇ ਪਲੇਅਰਸ ਕਰ ਰਹੇ ਨੇ। ਫਿਲਹਾਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਸਾਡੀ ਭਾਰਤੀ ਮਹਿਲਾ T20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਜਿਨ੍ਹਾਂ ਨੇ ਯੈਸਟਰਡੇ ਯਾਨੀ ਕਿ ਬੀਤੀ ਰਾਤ, ਕੱਲ੍ਹ ਜਿਹੜਾ ਦਿਨ ਬੀਤਿਆ ਯਾਨੀ ਕਿ ਰਵੀਵਾਰ ਯਾਨੀ ਕਿ ਸੰਡੇ, ਇਹਨਾਂ ਨੇ ਇਤਿਹਾਸ ਰਚ ਦਿੱਤਾ ਹੈ ਜੀ। ਸਾਊਥ ਅਫਰੀਕਾ ਦੇ ਖਿਲਾਫ ਵਰਲਡ ਕੱਪ ਮੈਚ ਦੇ ਵਿੱਚ ਉੱਤਰ ਰਹੀ ਇਹਨਾਂ ਨੇ 200 ਇੰਟਰਨੈਸ਼ਨਲ T20 ਖੇਡਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣਨ ਦਾ ਇਤਿਹਾਸ ਰਚਿਆ ਹੈ। ਯਾਨੀ ਕਿ 200 ਇੰਟਰਨੈਸ਼ਨਲ T20 ਮੈਚ ਖੇਡ ਚੁੱਕੇ ਨੇ ਹਰਮਨਪ੍ਰੀਤ ਕੌਰ, ਔਰ ਇੱਦਾਂ ਦਾ ਇਤਿਹਾਸ ਰਚਣ ਵਾਲੀ ਇਹ ਪਹਿਲੀ ਮਹਿਲਾ ਕ੍ਰਿਕਟਰ ਬਣ ਗਏ ਨੇ। ਔਰ ਇਹਨਾਂ ਦੇ ਜੋ ਆਦਰਸ਼ ਨੇ, ਆਈਡਲ, ਉਹ ਸਾਡੇ ਸਭ ਦੇ ਪਿਆਰੇ ਵੀਰੇਂਦਰ ਸਹਿਵਾਗ ਜੀ ਨੇ। ਔਰ ਇਹਨਾਂ ਦਾ ਕਹਿਣਾ ਕਿ ਉਦਾਂ ਦੇ ਆਕ੍ਰਾਮਕ ਤਰੀਕੇ ਦੇ ਨਾਲ ਖੇਡਣ ਕਰਕੇ ਹੀ ਮੇਰੀ ਪਹਿਚਾਣ ਬਣ ਪਾਈ ਹੈ। 2009 ਦੇ ਵਿੱਚ T20 ਵਰਲਡ ਕੱਪ ਦੇ ਵਿੱਚ ਇਹਨਾਂ ਨੇ ਆਪਣਾ ਡੈਬਿਊ ਕੀਤਾ ਸੀ ਤੇ 10ਵੇਂ ਵਰਲਡ ਕੱਪ ਦੇ ਵਿੱਚ ਇਹਨਾਂ ਨੇ ਇਤਿਹਾਸ ਰਚ ਦਿੱਤਾ ਹੈ ਜੀ 200 ਮੈਚ ਖੇਡਣ ਦਾ। ਸੋ ਬਿਗ ਕਲੈਪਸ ਹਰਮਨਪ੍ਰੀਤ ਕੌਰ ਜੀ ਦੇ ਲਈ। ਇੱਕ ਚੀਜ਼ ਹੋਰ ਦੱਸਾਂ, ਇਤਿਹਾਸ ਹੋਰ ਕਿੱਦਾਂ ਰਚ ਹੋਇਆ। ਪੁਰਸ਼ ਕ੍ਰਿਕਟ ਦੇ ਵਿੱਚ ਵੀ ਇਹ ਮੁਕਾਮ ਹਜੇ ਕਿਸੇ ਨੇ ਟੱਚ ਨਹੀਂ ਕੀਤਾ, 200 T20 ਮੈਚ ਖੇਡਣ ਦਾ। ਸੋ ਅਸੀਂ ਹੁਣ ਇਹ ਕਹਿ ਸਕਦੇ ਸਿਰਫ ਮਹਿਲਾਵਾਂ ਦੇ ਵਿੱਚ ਨਹੀਂ, ਓਵਰਆਲ ਕ੍ਰਿਕਟਰ ਦੇ ਵਿੱਚ ਇਹ ਨੰਬਰ 1 ਆ ਚੁੱਕੇ ਨੇ ਹਰਮਨਪ੍ਰੀਤ ਕੌਰ ਜੀ। ਸੋ ਬਹੁਤ ਬਹੁਤ ਬਹੁਤ ਸਾਰੀਆਂ ਬੈਸਟ ਵਿਸ਼ਿਜ਼ ਇਹਨਾਂ ਨੂੰ ਅੱਗੇ ਆਪਣੀ ਗੇਮ ਨੂੰ ਹੋਰ ਵਧੀਆ ਕਰਨ ਦੇ ਲਈ, ਅੱਛਾ ਪ੍ਰਦਰਸ਼ਨ ਕਰਨ ਦੇ ਲਈ। ਬਸ ਬਹੁਤ ਸਾਰੇ ਚੈਲੇਂਜਸ ਇਹਨਾਂ ਦੀ ਲਾਈਫ ਦੇ ਵਿੱਚ ਵੀ ਆਏ ਜਿਹਨਾਂ ਨੂੰ ਹੌਲੀ ਹੌਲੀ ਕਰਦੇ ਇਹ ਪਾਰ ਕਰਦੇ ਗਏ ਕਰਦੇ ਗਏ, ਹਰ ਚੁਣੌਤੀ ਨੂੰ ਇਹਨਾਂ ਨੇ ਪਾਰ ਕੀਤਾ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਮੇਰੇ ਅੰਦਰ ਕੁਝ ਕਰਨ ਦੀ, ਖੁਦ ਨੂੰ ਸਾਬਿਤ ਕਰਨ ਦੀ ਜ਼ਿੱਦ ਵੀ ਸੀ, ਔਰ ਇਸੇ ਲਈ ਮੈਂ ਮਿਹਨਤ ਕੀਤੀ ਅਤੇ ਆਪਣੇ ਮਿਹਨਤ ਦੇ ਦਮ 'ਤੇ ਹੀ ਇਹਨਾਂ ਨੇ ਹਰ ਚੁਣੌਤੀ ਨੂੰ ਪਾਰ ਕੀਤਾ। ਬਈ ਇਸ਼ਕ ਹੁੰਦਾ ਨਾ ਜਦੋਂ ਕਿਸੇ ਚੀਜ਼ ਦੇ ਨਾਲ, ਜਿਸ ਵੀ ਚੀਜ਼ ਦੇ ਨਾਲ ਹੋਵੇ, ਆਪਣੇ ਕੰਮ ਦੇ ਨਾਲ, ਆਪਣੇ ਪੈਸ਼ਨ ਦੇ ਨਾਲ, ਖੇਡ ਦੇ ਨਾਲ, ਜਾਂ ਜੋ ਵੀ ਚੀਜ਼ ਤੁਹਾਨੂੰ ਪਸੰਦ ਹੈ, ਹੈ ਨਾ, ਉਹ ਥੋੜ੍ਹਾ ਜਿਹਾ ਇਸ਼ਕ ਬਾਵਲਾ ਹੀ ਹੁੰਦਾ ਜਿਸ ਵੀ ਚੀਜ਼ ਦੇ ਨਾਲ ਕਰੋ, ਅਤੇ ਮਜ਼ਾ ਵੀ ਉਹਦੇ ਵਿੱਚ ਹੀ ਹੈ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ, ਸਟੇ ਟਿਊਨ ਫੋਰ ਇੱਦਾਂ ਦੀਆਂ ਹੋਰ ਜ਼ਿਆਦਾ ਇੰਸਪੀਰੇਸ਼ਨਲ ਸਟੋਰੀਜ਼ ਦੇ ਲਈ FM ਰੇਨਬੋ 'ਤੇ।

ਸ਼ੁਰੂ ਤੇ ਕਰ ਦਿੱਤਾ ਔਰ ਪ੍ਰਭੂ ਦਾ ਨਾਮ ਲੈ ਕੇ ਸਟਾਰਟ ਕੀਤਾ ਸੀ। ਇਸੇ ਵਜ੍ਹਾ ਕਰਕੇ ਅੱਛੀ ਸ਼ੁਰੂਆਤ ਹੁੰਦੀ ਹੁੰਦੀ ਹੈ ਹਰ ਚੀਜ਼ ਦੀ, ਜਿਸ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈ ਲਈਏ। ਲੇਕਿਨ ਕਈ ਵਾਰੀ ਚੀਜ਼ਾਂ ਬਹੁਤ ਅਨਪ੍ਰਡਿਕਟੇਬਲ ਜਿਹੀਆਂ ਹੋ ਜਾਂਦੀਆਂ ਨੇ ਅਤੇ ਬੰਦਾ ਸਮਝ ਨਹੀਂ ਪਾਉਂਦਾ ਕਿ ਮੈਂ ਤਾਂ ਆਪਣਾ ਬੈਸਟ ਦਿੱਤਾ ਸੀ, ਕਮੀ ਕਿੱਥੇ ਰਹਿ ਗਈ ਹੈ। ਮੇ ਬੀ ਟਾਈਮਿੰਗ, ਡੈਸਟੀਨੀ, ਇਹਦੇ ਕਹਿ ਸਕਦੇ ਆਪਾਂ। ਔਰ ਇੱਦਾਂ ਫਿਲਹਾਲ ਫੀਲ ਹੋ ਰਿਹਾ ਹੋਏਗਾ ਕ੍ਰਿਕਟਰ ਯਸ਼ਸਵੀ ਜਾਇਸਵਾਲ ਨੂੰ, ਕਿਉਂਕਿ ਅਪਡੇਟ ਇਹ ਹੈ ਕਿ ਇੰਗਲੈਂਡ ਦੇ ਦੌਰੇ ਦੇ ਲਈ 15 ਸਦੱਸੀ ਵਨਡੇ ਟੀਮ ਦੀ ਘੋਸ਼ਣਾ ਆਲਰੇਡੀ ਹੋ ਚੁੱਕੀ ਹੈ। ਲੇਕਿਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਕਿ ਹੁਣੇ ਸਭ ਨੂੰ ਇਹ ਲੱਗ ਰਿਹਾ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਿ ਯਸ਼ਸਵੀ ਜਾਇਸਵਾਲ ਤਾਂ ਡੈਫੀਨੇਟਲੀ ਨੈਸ਼ਨਲ ਟੀਮ ਦਾ ਹਿੱਸਾ ਬਣਨਗੇ, ਕਿਉਂਕਿ ਉਹਨਾਂ ਨੇ ਆਪਣੇ ਪਿਛਲੇ ਮੈਚ ਯਾਨੀ ਕਿ ਅਫਗਾਨਿਸਤਾਨ ਦੇ ਖਿਲਾਫ 110 ਰਨ ਨਾਬਾਦ ਨਾਟ ਆਊਟ ਬਣਾਏ ਸੀ। ਹਾਂ, ਔਰ ਇਹ ਇਹਨਾਂ ਦੇ 6 ਮੈਚ ਦੇ ਜਿਹੜਾ ਉਹਨਾਂ ਦਾ ਵਨ ਡੇ ਕਰੀਅਰ ਹੈ ਉਹਦਾ ਦੂਸਰਾ ਸ਼ਤਕ ਸੀ, ਸੈਂਚੁਰੀ। ਲੇਕਿਨ ਸਟਿਲ ਹਜੇ ਮੇ ਬੀ ਉਹਨਾਂ ਦਾ ਟਾਈਮ ਥੋੜ੍ਹਾ ਜਿਹਾ ਪਿੱਛੇ ਆਇਆ ਨਹੀਂ ਉਹਨਾਂ ਦਾ ਟਾਈਮ, ਕਿਉਂਕਿ ਸ਼ਤਕ ਦੇ ਬਾਵਜੂਦ ਯਸ਼ਸਵੀ ਜਾਇਸਵਾਲ ਹਜੇ ਬਾਹਰ ਨੇ ਟੀਮ ਤੋਂ। ਲੇਕਿਨ ਕੋਹਲੀ ਔਰ ਸਭ ਦੇ ਫੇਵਰੇਟ ਬੁਮ ਬੁਮ ਬੁਮਰਾਹ ਵਾਪਸ ਆ ਚੁੱਕੇ ਨੇ ਨੈਸ਼ਨਲ ਟੀਮ ਦੇ ਵਿੱਚ, ਔਰ ਬੁਮਰਾਹ 3 ਸਾਲ ਬਾਅਦ ਇਸ ਫਾਰਮੈਟ ਦੇ ਵਿੱਚ ਖੇਡਣਗੇ। ਦੇਖਦੇ ਹਾਂ ਕਿ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਇਸ ਟੀਮ ਇੰਡੀਆ ਦੀ ਨਵੀਂ ਟੀਮ ਜਾਂ ਜਿਹੜੀ ਨਵੀਂ ਸ਼ਫਲ ਹੋਈ ਆ ਉਹਦੇ ਵਿੱਚ। ਲੇਕਿਨ ਫਿਲਹਾਲ ਸਪੋਰਟਸ ਦੀਆਂ ਅਪਡੇਟਸ ਚੱਲ ਰਹੀਆਂ ਨੇ ਮੇਰੇ ਨਾਲ, ਔਰ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਕੁਝ ਖਾਸ ਹੈ। ਸੋ ਲੇਕਿਨ ਜਾਣਾ ਕਿਤੇ ਨਹੀਂ ਹੈ ਤੁਸੀਂ, ਕਿਉਂਕਿ ਇੱਦਾਂ ਕਈ ਵਾਰੀ ਸਾਨੂੰ ਲੱਗਦਾ ਹੁੰਦਾ

ਮੰਡੇ ਹੈ ਔਰ ਤੁਸੀਂ ਕੰਮ ਤੇ ਜਾਣਾ ਹੈ। ਉੱਠੋ ਉੱਠੋ ਉੱਠੋ, ਤਿਆਰ ਹੋਵੋ ਤੇ ਨਾਲ ਦੀ ਨਾਲ ਮੇਰੀ ਗੱਲਾਂ ਸੁਣੋ, ਮਤਲਬ ਇਨਫੋਰਮੇਸ਼ਨ ਸੁਣੋ। ਸੋ ਗੱਲ ਮੈਂ ਤੁਹਾਨੂੰ ਦੱਸ ਰਹੀ ਸੀ ਵੈਭਵ ਸੂਰਿਆਵੰਸ਼ੀ ਦੀ, ਜਿਹਨਾਂ ਨੇ ਆਪਣੇ ਨਾਮ ਇੱਕ ਹੋਰ ਰਿਕਾਰਡ ਬਣਾ ਲਿਆ ਹੈ। ਔਰ ਇਹ ਜਿਹੜਾ ਰਿਕਾਰਡ ਹੈ, ਸਿਰਫ 11 ਗੇਂਦਾਂ ਦੇ ਵਿੱਚ, 11 ਬਾਲਸ ਦੇ ਵਿੱਚ, ਹਾਫ ਸੈਂਚੁਰੀ, ਅਰਧ ਸ਼ਤਕ ਬਣਾਉਣ ਦਾ ਰਿਕਾਰਡ ਹੈ ਜੀ। ਇਸ ਤੋਂ ਪਹਿਲਾਂ 2006 ਦੇ ਵਿੱਚ ਸ਼੍ਰੀਲੰਕਾ ਦੇ ਕੌਸ਼ਲਿਆ ਵਿਰਾਟਨੇ ਨੇ 12 ਗੇਂਦਾਂ ਦੇ ਵਿੱਚ 50 ਲਗਾਈ ਸੀ। ਤੇ ਟ੍ਰਾਈ ਸੀਰੀਜ਼ ਦੇ ਫਾਈਨਲ ਦੇ ਵਿੱਚ ਸ਼੍ਰੀਲੰਕਾ ਏ ਦੇ ਖਿਲਾਫ ਜਦੋਂ ਵੈਭਵ ਖੇਡ ਰਹੇ ਸੀ ਤਾਂ ਭਾਰਤ ਦਾ ਪ੍ਰੋਜੈਕਟਿਡ ਸਕੋਰ ਜਿਹੜਾ ਸੀ ਉਹ 935 ਸੀ, 935 ਰਨ। ਹਾਲਾਂਕਿ ਟੀਮ ਇੰਡੀਆ ਏ 377 ਰਨਾਂ ਤੱਕ ਹੀ ਸਿਰਫ ਪਹੁੰਚ ਪਾਈ, ਲੇਕਿਨ ਰਿਕਾਰਡ ਤੇ ਆਪਣੇ ਨਾਮ ਕਰ ਲਿਆ ਨਾ ਵੈਭਵ ਸੂਰਿਆਵੰਸ਼ੀ ਨੇ। ਸੂਰਿਆਵੰਸ਼ੀ ਨੇ ਵਨਡੇ ਦੇ ਵਿੱਚ ਸਭ ਤੋਂ ਤੇਜ਼ ਅਰਧ ਸ਼ਤਕ ਬਣਾਇਆ ਹੈ ਔਰ ਕ੍ਰਿਕਟ ਦੀ ਦੁਨੀਆ ਦੇ ਵਿੱਚ ਇਹ ਇੱਕ ਬਹੁਤ ਵੱਡਾ ਅਜੂਬਾ ਹੈ। ਸੋ ਥੈਂਕ ਯੂ ਕਰੋ ਮੈਨੂੰ ਇਸ ਵਧੀਆ ਜਿਹੀ, ਸ਼ੌਕਿੰਗ ਜਿਹੀ, ਸਰਪ੍ਰਾਈਜ਼ਿੰਗ ਵਾਲੀ, ਮੋਟੀਵੇਸ਼ਨਲ, ਇੰਸਪੀਰੇਸ਼ਨਲ ਨਿਊਜ਼ ਤੁਹਾਨੂੰ ਸੁਣਾਈ ਹੈ ਮੈਂ। ਸੋ ਫਿਲਹਾਲ ਟੈਸਟ T20 ਦੇ ਵਨਡੇ ਦੇ ਵਿੱਚ ਅਸੀਂ ਇਹ ਕਹਿ ਸਕਦੇ ਕਿ ਕ੍ਰਿਕਟ ਦੇ ਵਿੱਚ ਬਹੁਤ ਸਾਰੇ ਬਦਲਾਵ ਆਏ ਨੇ, ਫਾਰਮੈਟ ਬਦਲੇ ਨੇ, ਲੇਕਿਨ ਅੰਦਾਜ਼ ਕ੍ਰਿਕਟਰਸ ਦਾ ਬਦਲਿਆ ਨਹੀਂ ਹੈ। ਯਾਨੀ ਕਿ ਐਟੀਟਿਊਡ ਖੇਡਣ ਦਾ ਹਰ ਕਿਸ ਦਾ ਆਪਣਾ ਆਪਣਾ ਹੁੰਦਾ ਔਰ ਜਦੋਂ ਤੁਸੀਂ ਆਪਣੇ ਉਸ ਗੇਮ ਨੂੰ ਪਛਾਣ ਜਾਂਦੇ ਹੋ, ਆਪਣੇ ਉਸ ਗੇਮ ਦੇ ਐਟੀਟਿਊਡ ਨੂੰ ਪਛਾਣ ਜਾਂਦੇ ਹੋ, ਉਸ 'ਤੇ ਕੰਮ ਕਰਦੇ ਹੋ, ਤਾਂ ਫਿਰ ਨਥਿੰਗ ਇਜ਼ ਇੰਪੋਸੀਬਲ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

ਐਟੀਟਿਊਡ ਤੇ ਕਿਤੇ ਨਾ ਕਿਤੇ ਆਪਣੇ ਅੰਦਰ ਹੋਣਾ ਚਾਹੀਦਾ, ਲੇਕਿਨ ਉਹ ਜਿਹੜਾ ਐਟੀਟਿਊਡ ਹੈ ਤੁਹਾਡੇ ਦਿਮਾਗ 'ਤੇ ਚੜ੍ਹਨਾ ਨਹੀਂ ਚਾਹੀਦਾ, ਮਤਲਬ ਆਪਣੇ ਲਈ ਹੋਣਾ ਚਾਹੀਦਾ ਕਿ ਹਾਂਜੀ ਮੈਂ ਆਪਣੇ ਇਸ ਐਟੀਟਿਊਡ ਦੇ ਵਿੱਚ ਰਹਿਣਾ ਹੈ, ਲੇਕਿਨ ਐਟੀਟਿਊਡ ਉਹ ਅੱਛਾ ਵਾਲਾ ਹੋਣਾ ਚਾਹੀਦਾ, ਮਤਲਬ ਕਿ ਘਮੰਡ ਵੱਲ ਨੂੰ ਨਹੀਂ ਜਾਣਾ ਚਾਹੀਦਾ। ਵੈਲ ਮੈਨੂੰ ਲੱਗਦਾ ਹੈ ਕਿ ਜਦੋਂ ਇਨਸਾਨ ਨੂੰ ਥੋੜ੍ਹਾ ਜਿਹਾ ਘਮੰਡ ਹੋਣ ਲੱਗਦਾ ਨਾ ਕਿ ਅਸੀਂ ਆਹ ਕਰ ਲੈਂਦੇ ਹਾਂ, ਅਸੀਂ ਉਹ ਕਰ ਲੈਂਦੇ ਹਾਂ, ਉਦੋਂ ਹੀ ਕੁਦਰਤ ਸਾਨੂੰ ਯਾਦ ਕਰਵਾ ਦਿੰਦੀ ਹੈ ਕਿ ਤੁਹਾਡੇ ਹੱਥ 'ਚ ਕੁਛ ਨਹੀਂ ਹੈ। ਐ ਵੀ ਫਾਲਤੂ ਦਾ ਐਟੀਟਿਊਡ ਬਿਲਕੁਲ ਨਾ ਰੱਖੋ, ਸਾਰਾ ਕੰਟਰੋਲ ਹਜੇ ਵੀ ਮੇਰੇ ਕੋਲ ਹੈ। ਮਤਲਬ ਪਰਮਾਤਮਾ ਇੱਦਾਂ ਕਹਿ ਰਿਹਾ ਹੁੰਦਾ, ਕੁਦਰਤ ਇੱਦਾਂ ਕਹਿ ਰਹੀ ਹੁੰਦੀ ਹੈ, ਪਰ ਅਸੀਂ ਤਾਂ ਆਪਣੇ ਐਟੀਟਿਊਡ ਦੇ ਵਿੱਚ ਹੀ ਹੁੰਦੇ ਹਾਂ ਕਿ ਨਹੀਂ ਜੀ ਅਸੀਂ ਤਾਂ ਕੁਛ ਵੀ ਕਰ ਸਕਦੇ ਹਾਂ। ਹਾਂ ਸ਼ਾਇਰ ਕਹਿੰਦੇ ਹੈ ਕਿ ਮੌਨਸੂਨ ਨੂੰ ਨਜ਼ਰ ਲੱਗ ਗਈ ਹੈ, ਕਿਉਂਕਿ ਹਜੇ ਤੱਕ ਸਾਡੇ ਦੇਸ਼ ਦੇ ਵਿੱਚ ਜਿਹੜਾ

ਮੌਨਸੂਨ ਚੱਲ ਰਿਹਾ ਸੀ, ਮਤਲਬ ਮੌਨਸੂਨ ਦਾ ਪੀਰੀਅਡ ਅਗਰ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਜੂਨ ਦੇ ਵਿੱਚ ਇਤਿਹਾਸ ਦਾ ਇਹ ਦੂਸਰਾ ਸਭ ਤੋਂ ਸੁੱਕਾ ਜੂਨ ਜਾ ਰਿਹਾ ਹੈ। ਹਾਂਜੀ ਮੈਨੂੰ ਪਤਾ ਹੈ ਕਿ ਕੱਲ੍ਹ ਥੋੜ੍ਹਾ ਮੌਸਮ ਠੰਡਾ ਹੋ ਗਿਆ, ਲੇਕਿਨ ਬਾਰਿਸ਼ ਇੰਨੀ ਕਿਤੇ ਹੋਈ ਥੋੜ੍ਹੀ ਹੈ, ਇੱਧਰ ਉੱਧਰ ਕਿਤੇ ਹੋ ਗਈ ਅੱਛੀ ਵਾਲੀ ਬਾਰਿਸ਼ ਤੁਹਾਨੂੰ ਦੇਖਣ ਨੂੰ ਮਿਲੀ ਕਿੱਥੇ ਹੈ? ਨਹੀਂ ਆਈ ਨਾ, ਬਸ ਉਹਦੀ ਬੂੰਦਾਬਾਂਦੀ ਜੀ ਦਿਖਾ ਕੇ ਪਰਮਾਤਮਾ ਸਾਨੂੰ ਚਲਾ ਜਾਂਦਾ ਹੈ, ਸਾਨੂੰ ਯਾਦ ਕਰਵਾ ਦਿੰਦਾ ਹੈ ਅਸੀਂ ਗਲਤੀ ਕਰ ਕਿੱਥੇ ਰਹੇ ਹਾਂ। ਔਰ ਮਨ ਤਾਂ ਅਸੀਂ ਬੇਸ਼ੱਕ ਨਹੀਂ ਰਹੇ, ਲੇਕਿਨ ਗਲਤੀ ਤਾਂ ਸਾਡੇ ਵੱਲੋਂ ਹੈ ਹੀ ਹੈ, ਕਿਉਂਕਿ ਸਾਮਾਨਯ ਤੋਂ 42% ਤੱਕ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਲੇਕਿਨ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੇਡਿਕਸ਼ਨ ਕੀਤੀ ਗਈ ਹੈ ਕਿ ਥੋੜ੍ਹਾ ਜਿਹਾ ਲੇਟ ਸਹੀ ਲੇਕਿਨ ਪਹੁੰਚ ਜਾਏਗਾ ਮੌਨਸੂਨ। ਦਕਸ਼ਣ ਪੱਛਮ ਮੌਨਸੂਨ 2 ਹਫ਼ਤੇ ਬਾਅਦ ਕਹਿੰਦੇ ਅੱਗੇ ਹੋਰ ਵੱਧ ਸਕਦਾ ਹੈ ਔਰ ਅੱਛੀ ਵਾਲੀ ਬਾਰਿਸ਼ ਲੈ ਕੇ ਆ ਸਕਦਾ ਹੈ, ਜਿਸ ਦੇ ਨਾਲ ਮੌਸਮ ਦਾ ਜਿਹੜਾ ਸਿਸਟਮ ਵਿਗੜਿਆ ਹੋਇਆ ਉਹ ਠੀਕ ਹੋ ਜਾਏਗਾ। ਔਰ ਅਗਰ ਇਸਦੀ ਰਫ਼ਤਾਰ ਅੱਛੀ ਰਹੀ ਮੌਨਸੂਨ ਦੀ ਤਾਂ ਬਸ ਫਿਰ ਝਮਾਝਮ ਬਾਰਿਸ਼ ਹੋ ਸਕਦੀ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੇਸ਼ ਦੇ। ਲੇਕਿਨ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਇਸਦੇ ਤੇਜ਼ੀ ਦੇ ਨਾਲ ਵਧਣ ਦੀ ਆਉਣ ਦੀ ਆਸ਼ੰਕਾ ਗੁੰਜਾਇਸ਼ ਘੱਟ ਹੀ ਹੈ ਹਜੇ ਤੇ, ਔਰ ਇਸੇ ਵਜ੍ਹਾ ਕਰਕੇ ਪੂਰਵੋਤਰ ਤੇ ਪੂਰਵੀ ਭਾਰਤ ਦੇ ਵਿੱਚ 25 ਜੂਨ ਤੱਕ ਗਰਮੀ ਦਾ ਰੈੱਡ ਅਲਰਟ ਹੈ। ਦੇਖੋ ਕਿ ਕਦੋਂ ਮੌਸਮ ਵਧੀਆ ਹੁੰਦਾ ਹੈ, ਲੇਕਿਨ ਰਾਤੀ ਮੈਂ ਮੌਸਮ ਵਧੀਆ ਕਰਵਾ ਦਿੱਤਾ। ਇੱਕ ਗੱਲ ਮੰਨਦੇ ਹੋ ਨਾ ਕਿ ਆਉਣ ਤੋਂ ਪਹਿਲਾਂ ਮੈਂ ਜਦੋਂ ਵੀ ਡਿਊਟੀ 'ਤੇ ਆਉਣਾ ਹੋਵੇ, ਗਰਮੀ ਬਹੁਤ ਜ਼ਿਆਦਾ ਹੋਈ ਹੋਵੇ, ਮੈਂ 4-5 ਛਿੱਟਾਂ ਪਵਾ ਕੇ ਹੀ ਆਉਂਦੀ ਹਾਂ, ਕਿਉਂਕਿ ਤੁਹਾਡੀ ਅੱਛੀ ਵਾਲੀ ਮੋਰਨਿੰਗ ਔਰ ਅੱਛਾ ਵਾਲਾ ਡੇ ਵੀ ਤੇ। ਚਲੋ ਜੇ ਬਾਰਿਸ਼ ਦੀ ਗੱਲ ਕੀਤੀ ਹੈ ਤਾਂ ਫਿਰ ਬਾਰਿਸ਼ 'ਤੇ ਗਾਣਾ ਸੁਣਨਾ ਤਾਂ ਬਣਦਾ ਹੈ, ਔਰ ਉਸ ਤੋਂ ਬਾਅਦ ਇੱਕ ਬਹੁਤ ਹੀ ਸਪੈਸ਼ਲ ਇਨਫੋਰਮੇਸ਼ਨ ਦਊਂਗੀ ਅੱਜ ਦੇ ਦਿਨ ਬਾਰੇ। ਕਸ਼ਮੀਰ ਵਾਲਿਆਂ ਦੇ ਲਈ ਹੈ ਉਹ ਵਾਲੀ ਇਨਫੋਰਮੇਸ਼ਨ, ਮਤਲਬ ਇਨਫੋਰਮੇਸ਼ਨ ਸਾਰਿਆਂ ਦੇ ਲਈ ਹੈ, ਲੇਕਿਨ ਏਰੀਆ ਖਾਸ ਹੈ ਕਸ਼ਮੀਰ, ਜਿਸ ਦੀ ਅਗਲੀ ਇਨਫੋਰਮੇਸ਼ਨ ਸ਼ੇਅਰ ਕਰੂੰਗੀ ਤੁਹਾਡੇ ਨਾਲ। ਪੂਜਾ ਟੋਹਾਨੀ, FM ਰੇਨਬੋ 'ਤੇ, ਦਿਲ ਸੇ ਦਿਲ ਤੱਕ।

ਵੈਲਕਮ ਬੈਕ ਵਾਂਸ ਅਗੇਨ ਔਰ ਤੁਸੀਂ ਟਿਊਨ ਕੀਤਾ ਹੋਇਆ ਜੀ ਐਫਐਮ ਰੇਨਬੋ ਨੂੰ 7:58 ਮਿੰਟ ਹੋ ਚੁੱਕੇ ਨੇ ਔਰ ਫਿਲਹਾਲ ਗੱਲ ਆਪਾਂ ਕਰ ਰਹੇ ਸੀ ਕਸ਼ੀਰ ਭਵਾਨੀ ਮੇਲੇ ਦੀ। ਅਮਰਨਾਥ ਯਾਤਰਾ ਤੋਂ ਬਾਅਦ ਇਹ ਕਸ਼ਮੀਰ ਘਾਟੀ ਦਾ ਆਪਾਂ ਇਹ ਕਹਿ ਸਕਦੇ ਕਿ ਸਭ ਤੋਂ ਵੱਡਾ ਸਮਾਗਮ ਹੈ। ਸ਼੍ਰੀ ਅਮਰਨਾਥ ਜੀ ਦੀ ਯਾਤਰਾ 'ਤੇ ਪੂਰਾ ਦੇਸ਼ ਬਲਕਿ ਵਿਦੇਸ਼ਾਂ ਤੋਂ ਵੀ ਜੋ ਸ਼ਰਧਾਲੂ ਨੇ ਹੁਮ ਹੁਮਾ ਕੇ ਪਹੁੰਚਦੇ ਨੇ ਇਸ ਯਾਤਰਾ ਦਾ ਹਿੱਸਾ ਬਣਨ ਦੇ ਲਈ, ਇਸ ਪਵਿੱਤਰ ਯਾਤਰਾ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ। ਹਰ ਕਿਸੇ ਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਸਹੀ ਪਰ ਇੱਦਾਂ ਦੀ ਪਵਿੱਤਰ ਯਾਤਰਾ ਦਾ ਹਿੱਸਾ ਜ਼ਰੂਰ ਬਣਨ। ਔਰ ਇਸ ਪਵਿੱਤਰ ਅਮਰਨਾਥ ਯਾਤਰਾ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਕਿ ਕਸ਼ਮੀਰ ਘਾਟੀ ਦਾ ਇਹ ਸਭ ਤੋਂ ਵੱਡਾ ਸਮਾਗਮ ਹੈ ਜਿਸ ਦੀ ਤਿਆਰੀ ਲਗਭਗ ਪੂਰਾ ਸਾਲ ਹੁੰਦੀ ਰਹਿੰਦੀ ਹੈ ਔਰ ਇਸ ਦੇ ਵਿੱਚ ਭਾਗ ਲੈਣ ਦੇ ਲਈ ਦੇਸ਼ ਭਰ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜੋ ਸ਼ਰਧਾਲੂ ਨੇ ਉਹ ਸ਼ਾਮਿਲ ਹੁੰਦੇ ਨੇ। ਸੋ ਆਪਾਂ ਅਗਰ ਗੱਲ ਕਰਨੀ ਹੋਵੇ ਇਸ ਪਵਿੱਤਰ ਮੇਲੇ ਦੀ, ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸਿਰਫ ਇੱਕ ਧਾਰਮਿਕ ਆਸਥਾ ਨਹੀਂ ਹੈ ਸਗੋਂ ਸੱਭਿਆਚਾਰਕ ਵਿਰਾਸਤ ਅਤੇ ਭਾਈਚਾਰੇ ਦੀ ਏਕਤਾ ਦਾ ਵੀ ਪ੍ਰਤੀਕ ਹੈ ਮੇਲਾ ਖੀਰ ਭਵਾਨੀ। ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਮੇਲਾ ਖੀਰ ਭਵਾਨੀ ਜਾਂ ਕਸ਼ੀਰ ਭਵਾਨੀ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਆਪਣੀ ਵਿਰਾਸਤ ਨੂੰ ਸੰਭਾਲੀਏ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ ਅਤੇ ਆਪਸੀ ਭਾਈਚਾਰੇ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਈਏ। ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਹੀ ਟਾਈਮ ਹੋ ਗਿਆ ਹੈ ਇੱਕ ਗੀਤ ਤੁਹਾਡੇ ਲਈ ਪਲੇਅ ਕਰਦੀ ਹਾਂ। ਬਸ ਗੀਤ ਤੋਂ ਬਾਅਦ ਜਿਵੇਂ ਮੈਂ ਕਿਹਾ ਸੀ ਕਿ ਟਰਾਈ ਟਰਾਈ ਟਰਾਈ ਮੇਰੀ ਚੱਲਦੀ ਹੈ ਔਰ ਚੱਲਦੀ ਰਹੇਗੀ, ਵਰਨਾ ਇਨਫੋਰਮੇਸ਼ਨ ਦੇਣ ਦੇ ਲਈ ਮੈਂ ਜੋ ਹਾਂ ਪੂਜਾ ਟੋਹਾਨੀ ਤੁਹਾਡੇ ਨਾਲ। ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ।

ਲਓ ਜੀ, ਇਸ ਨਾਲ ਹੀ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੇ ਐਕਸਪਰਟ ਨੂੰ ਫੋਨ ਲਾਈਨ ਤੇ ਇਨਵਾਈਟ ਕਰਨ ਦਾ, ਪ੍ਰੋਗਰਾਮ ਚ ਇਨਵਾਈਟ ਕਰਨ ਦਾ, ਔਰ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੀ ਉਹਨਾਂ ਦਾ ਨਾਮ। ਉਹਨਾਂ ਦਾ ਨਾਮ ਹੈ ਡਾਕਟਰ ਰੂਪ ਕ੍ਰਿਸ਼ਨ ਭੱਟ ਜੀ। ਡਾਕਟਰ ਰੂਪ ਕ੍ਰਿਸ਼ਨ ਭੱਟ ਜੋ ਕਿ ਫਾਰਮਰ ਪ੍ਰੋਫੈਸਰ ਵੀ ਰਹਿ ਚੁੱਕੇ ਨੇ ਅਤੇ ਮਿਨਿਸਟਰੀ ਆਫ ਐਜੂਕੇਸ਼ਨ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਇਹਨਾਂ ਨੇ ਐਜ਼ ਐਨ ਔਥਰ ਵੀ ਕੰਮ ਕੀਤਾ ਹੈ, ਲਿੰਗੁਇਸਟ ਨੇ ਔਰ ਟਰਾਂਸਲੇਟਰ ਰਹਿ ਚੁੱਕੇ ਨੇ। ਮੀਡੀਆ ਦੇ ਵਿੱਚ ਇਹਨਾਂ ਨੇ ਫ੍ਰੀਲਾਂਸਰ ਦੇ ਤੌਰ 'ਤੇ ਕੰਮ ਕੀਤਾ ਹੈ ਔਰ ਹਜੇ ਤੱਕ ਇਹ ਆਪਣੀਆਂ 45 ਯਾਨੀ ਕਿ 45 ਬੁੱਕਸ ਕਸ਼ਮੀਰੀ ਲੈਂਗੁਏਜ ਦੇ ਵਿੱਚ ਲਿਖ ਚੁੱਕੇ ਨੇ। ਸੋ ਲਿਟਰੇਚਰ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਹੀ ਮਤਲਬ ਬਹੁਤ ਵੱਡਾ ਹੱਥ ਹੈ ਕਿ ਇਹਨਾਂ ਨੇ ਕਸ਼ਮੀਰੀ ਲੈਂਗੁਏਜ ਨੂੰ ਅੱਜ ਦੇ ਯੂਥ ਦੇ ਅੱਗੇ ਬਹੁਤ ਆਸਾਨ ਸਰਲ ਤਰੀਕਿਆਂ ਦੇ ਨਾਲ ਇੰਟਰਸਟਿੰਗ ਵੇ ਦੇ ਵਿੱਚ ਅਲੱਗ ਅਲੱਗ ਰੂਪਾਂ ਦੇ ਜ਼ਰੀਏ ਇਲੈਬੋਰੇਟ ਕਰਕੇ ਰੱਖਿਆ। ਕਲਚਰ ਦੇ ਵਿੱਚ ਇਹਨਾਂ ਨੇ ਆਪਾਂ ਕਹਿ ਸਕਦੇ ਹਾਂ ਕਿ ਸਰਵ ਕੀਤਾ, ਸੇਵਾ ਕੀਤੀ ਔਰ ਇਹਨਾਂ ਨੂੰ ਇਸੇ ਵਜ੍ਹਾ ਕਰਕੇ ਸਾਹਿਤ ਅਕਾਦਮੀ ਅਵਾਰਡ ਵੀ ਨਿਵਾਜਿਆ ਗਿਆ ਹੈ।

0: ਸੋ ਇੰਨੀ ਮਹਾਨ ਸ਼ਖਸੀਅਤ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਹੈਲੋ
1: ਜੀ, ਨਮਸਕਾਰ
0: ਸਰ। ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਸਰ ਆਪਕਾ ਹਮਾਰੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਮੇਂ।
1: ਜੀ ਜੀ, ਆਪਕਾ ਵੀ, ਸਭੀ ਸ਼੍ਰੋਤਾਓਂ ਕੋ ਵੀ ਮੇਰਾ ਪਿਆਰ ਭਰਿਆ ਨਮਸਕਾਰ।
0: ਔਰ ਖਾਸ ਸ਼ੁਕਰੀਆ ਸਰ ਤੁਹਾਡਾ ਇਹ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਅੱਜ ਸਮਾਂ ਕੱਢਿਆ ਸਾਡੇ ਲਿਸਨਰਸ ਦੇ ਨਾਲ ਆ ਕੇ ਗੱਲਬਾਤ ਕਰਨ ਦਾ। ਯਾਨੀ ਕਿ ਖਾਸ ਸ਼ੁਕਰੀਆ ਆਪਕਾ ਕਿ ਆਪ ਆਪਣੇ ਕੀਮਤੀ ਸਮੇਂ ਸੇ ਸਮੇਂ ਨਿਕਾਲ ਕੇ ਹਮਾਰੇ ਲਿਸਨਰਸ ਸੇ ਬਾਤ ਕਰਨੇ ਕੇ ਲਈ ਆਏ ਸਰ। ਤਹਿ ਦਿਲ ਸੇ ਆਪਕਾ ਸ਼ੁਕਰੀਆ ਕਰਤੀ ਹੂੰ। ਜੈਸੇ ਸਰ, ਆਜ ਹਮ ਸਭ ਜਾਣਤੇ ਹੈ ਕਿ ਆਜ ਖੀਰ ਭਵਾਨੀ ਮਾਂ ਕਾ ਮੇਲਾ ਹੈ, ਔਰ ਸਬਸੇ ਪਹਿਲੇ ਮੈਂ ਯਹੀ ਜਾਨਣਾ ਚਾਹਤੀ ਹੂੰ ਕਿ ਯੇ ਜੋ ਮੇਲਾ ਹੈ ਯਾ ਯੇ ਜੋ ਸਮਾਗਮ ਹੈ ਖੀਰ ਭਵਾਨੀ, ਇਸਕੇ ਇਤਿਹਾਸ ਕੇ ਬਾਰੇ ਮੇਂ ਹਮਾਰੇ ਲਿਸਨਰਸ ਨੂੰ ਥੋੜਾ ਸਾ ਕੁਛ ਬਤਾਏਂ ਆਪ।
1: ਦੇਖਿਏ, ਜਹਾਂ ਤੱਕ ਖੀਰ ਭਵਾਨੀ ਕਾ ਇਤਿਹਾਸ ਹੈ, ਯੇ ਮਾਤਾ ਸ਼ਕਤੀ ਕਾ ਰੂਪ ਹੈ। ਮਾਤਾ ਸ਼ਕਤੀ ਕਾ ਯਹਾਂ ਪਰ ਰੈਗਨਿਆ ਰੂਪ ਹੈ, ਯਾ ਆਪ ਕਹੀਏ ਵੈਸ਼ਨਵੀ ਕਾ ਹੀ ਰੂਪ ਹੈ। ਔਰ ਇਸਕਾ ਇਤਿਹਾਸ ਬਹੁਤ ਹੀ ਪੁਰਾਣਾ ਹੈ। ਇਸਕਾ ਇਤਿਹਾਸ ਅਗਰ ਹਮ ਬਾਤ ਕਰੇਂਗੇ ਤੋ ਹਮੇ ਰਾਮਾਇਣ ਕੇ ਯੁਗ ਮੇਂ ਜਾਣਾ ਪੜੇਗਾ। ਯੇ ਕਹਾ ਜਾਤਾ ਹੈ ਕਿ ਸ਼ਾਮਾ ਭਗਵਤੀ ਕੇ ਨਾਮ ਸੇ, ਜੋ ਪਾਰਵਤੀ ਕਾ ਸਰੂਪ ਹੈ, ਇਨਕਾ ਜੋ ਮੰਦਿਰ ਥਾ ਯੇ ਸ਼੍ਰੀਲੰਕਾ ਮੇਂ ਥਾ। ਔਰ ਉਸ ਸਮੇਂ ਜਬ ਸਭੀ ਕੋ ਮਾਲੂਮ ਹੈ ਕਿ ਰਾਵਣ ਸ਼ਿਵ ਜੀ ਕੇ ਬਖਸ਼ ਥੇ, ਲੇਕਿਨ ਜਬ ਰਾਮ ਜੀ ਔਰ ਰਾਵਣ ਕੇ ਬੀਚ ਮੇਂ ਵੋ ਯੁੱਧ ਛਿੜ ਗਿਆ ਔਰ ਤਾਨਾਤਨੀ ਹੋ ਗਈ, ਤਬ ਮਾਤਾ ਬਹੁਤ ਹੀ ਰਾਵਣ ਸੇ ਬਹੁਤ ਹੀ ਖਫਾ ਹੋ ਗਈ। ਔਰ ਉਹਨੇ ਹਨੁਮਾਨ ਜੀ ਕੋ ਬੋਲਾ ਕਿ ਮੁਝੇ ਯਹਾਂ ਸੇ ਨਿਕਾਲ ਦੋ, ਮੈਂ ਇਸ ਧਰਤੀ ਪਰ ਨਹੀਂ ਰਹਿਣਾ ਚਾਹਤੀ ਹੂੰ। ਤਬ ਕਹਾ ਜਾਤਾ ਕਿ ਹਨੁਮਾਨ ਨੇ ਆਪਣੇ ਕੰਨ ਮੇਂ ਬਿਠਾ ਕੇ ਮਾਤਾ ਕੋ ਕਸ਼ਮੀਰ ਲਿਆਇਆ, ਉਨਕੀ ਹੈ ਉਨਕੇ ਹੀ ਕਹਿਣ ਆਗੇ ਆਦੇਸ਼ ਪਰ। ਔਰ ਵਹਾਂ ਪੇ ਦੋ ਤਿੰਨ ਸਥਾਨੋ ਪੇ ਯੇ ਰੁਕੀ ਹੈ, ਜਿਨਮੇ ਸਾਊਥ ਕਸ਼ਮੀਰ ਮੇਂ ਇੱਕ ਮੰਜ਼ਗਾਮ ਹੈ, ਔਰ ਨੌਰਥ ਮੇਂ ਇੱਕ ਟਿੱਕਰ ਨਾਮ ਕਾ ਗਾਓਂ ਹੈ, ਔਰ ਫਾਈਨਲੀ ਯੇ ਤੁਲਾਮੁਲਾ ਜੋ ਸ੍ਰੀਨਗਰ ਸੇ 25 ਕਿਲੋਮੀਟਰ ਦੂਰ ਹੈ, ਉਸ ਜਗ੍ਹਾ ਪੇ ਇਹਨੇ ਆਪਣਾ ਸਥਾਨ ਲੈ ਲਿਆ, ਔਰ ਵਹਾਂ ਪੇ ਯੇ ਇਨਕੀ ਸਥਾਪਨਾ ਬਣ ਗਈ
0: ਜੀ।
1: ਔਰ ਉਸਕੇ ਬਾਅਦ ਬਹੁਤ ਸਾਰੇ ਯੁੱਗ ਬਦਲ ਗਏ। ਰਾਮਾਇਣ ਕੇ ਬਾਅਦ ਕਹਿਤੇ ਕਿ ਇੱਕ ਸਮੇਂ ਪਰ ਬਹੁਤ ਬਹੁਤ ਜ਼ਿਆਦਾ ਬਾੜ ਆ ਗਈ, ਔਰ ਬਾੜ ਮੇਂ ਵੋ ਸਾਰਾ ਜੋ ਸਥਾਪਨਾ ਸੀ ਵੋ ਸਾਰਾ ਮੰਦਿਰ ਵੰਦਿਰ ਜੋ ਥਾ ਵੋ ਬਹਿ ਗਿਆ, ਔਰ ਬਾਅਦ ਮੇਂ ਉਨਕੇ ਬਾਅਦ ਕਾਫੀ ਸਾਰੇ ਬਖਸ਼ ਥੇ, ਔਰ ਦੋ ਇੱਕ ਦੋ ਨਾਮ ਬਹੁਤ ਅਹਿਮ ਹੈ, ਜੋ ਇਹਨਾਂ ਸੇ ਕ੍ਰਿਸ਼ਨ ਪੰਡਿਤ ਨਾਮ ਹੈ ਇੱਕ, ਉਨਕੇ ਸਪਨੇ ਮੇਂ ਆਤੀ ਹੈ ਮਾਤਾ ਔਰ ਬੋਲਤੀ ਹੈ ਕਿ ਮੁਝੇ ਫਲਾਨੀ ਜਗ੍ਹਾ ਲੈ ਚਲੋ, ਵਹਾਂ ਪੇ ਹੀ ਮੈਂ ਰਹੂੰਗੀ
0: ਜੀ,
1: ਔਰ ਆਪਕੋ ਮੈਂ ਸੁਬਹ ਸਾਂਪ ਕੇ ਰੂਪ ਮੇਂ ਹੂੰਗੀ, ਮੈਂ ਜਹਾਂ ਜਹਾਂ ਜਾਊਂਗੀ ਆਪ ਮੇਰਾ ਪੀਛਾ ਕਰਕੇ ਵਹਾਂ ਤੱਕ ਲਿਆਏ, ਮੁਝੇ ਵਹੀਂ ਪੇ ਛੋੜ ਲਈ। ਤਬ ਵੋ ਕਹਤੇ ਕਿ ਇਸ ਸਥਾਨ ਪੇ ਜੋ ਅਬ ਤੁਲਮੁਲਾ ਕੇ ਨਾਮ ਸੇ ਮਸ਼ਹੂਰ ਹੈ, ਔਰ ਤੁਲਮੁਲਾ ਕਾ ਮਤਲਬ ਹੈ ਇੱਕ ਬਹੁਤ ਹੀ ਮੂਲਵਾਨ ਸਥਾਨ, ਔਰ ਤੁਲਮੁਲਾ ਕਾ ਦੂਸਰੇ ਨਾਮ ਸੇ ਹੈ ਕਿ ਤੁਲਮੁਲਾ ਇੱਕ ਕਹਤੇ ਇੱਕ ਦਰਖਤ ਕਾ ਨਾਮ ਹੈ, ਮਲਬਰੀ ਟ੍ਰੀ
0: ਜੀ ਜੀ,
1: ਉਸਕੇ ਨਾਮ ਤੇ ਵੀ ਇਹ ਗਾਓ ਮਸ਼ਹੂਰ ਹੈ, ਔਰ ਵਹਾਂ ਪੇ ਇਨਕਾ ਜੋ ਮੰਦਿਰ ਬਾਅਦ ਮੇਂ ਪ੍ਰਤਾਪ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਨੇ ਦੁਬਾਰਾ ਸੇ ਬਨਵਾ ਦਿਆ, ਔਰ ਤਬ ਸੇ ਅਬ ਤੱਕ ਵੋ ਮੰਦਿਰ ਹੈ, ਔਰ ਵਹਾਂ ਪੇ ਇੱਕ ਚਸ਼ਮਾ ਹੈ
0: ਜੀ,
1: ਔਰ ਇੱਕ ਕਾਫੀ ਸਾਰਾ ਇਸ ਸਥਾਨ ਤੇ ਕਾਫੀ ਸਾਰੇ ਚਨਾਰ ਕਾ ਇੱਕ ਗਾਰਡਨ ਹੈ ਜਹਾਂ ਪੇ ਇਨਕਾ ਸਥਾਨ ਹੈ। ਯੇ ਤੋ ਇਨਕਾ ਲੋਕੋ ਕੀ ਆਸਥਾ ਕਾ ਸਵਾਲ ਹੈ, ਇਸਕੇ ਸਾਥ ਬਹੁਤ ਹੀ ਆਸਥਾ ਹੈ ਹਮਾਰੇ ਕਸ਼ਮੀਰੀ ਹਿੰਦੂਓ ਕੀ, ਜਿਨਕੋ ਆਪ ਕਸ਼ਮੀਰੀ ਪੰਡਿਤ ਵੀ ਬੋਲਤੇ ਹੈ
0: ਜੀ,
1: ਉਨਕੇ ਔਰ ਯੇ ਬਹੁਤ ਹੀ ਮਹਾਨ ਸਥਾਪਨਾ ਹੈ। ਔਰ ਆਜ ਕੇ ਦਿਨ ਆਪਣੇ ਸ਼ੁਰੂ ਮੇਂ ਬੋਲਾ ਥਾ ਅਸ਼ਟਮੀ ਕਾ ਦਿਨ ਹੈ,
0: ਜੇਸ਼
1: ਅਸ਼ਟਮੀ ਸ਼ੁਕਲ ਪਕਸ਼, ਯਹਾਂ ਇਹ ਸਮਝੇ ਕਿ ਇੱਕ ਮੇਲਾ ਲੱਗਦਾ ਹੈ, ਐਨੁਅਲ ਮੇਲਾ ਹਰ ਸਾਲ, ਹਰ ਸਾਲ ਦੂਰ ਦੂਰ ਤੇ ਲੋਕ ਆਤੇ ਹੈ ਵਹਾਂ ਪੇ, ਔਰ ਯੇ ਬਲਕਿ ਇੱਕ ਦਿਨ ਪਹਿਲੇ 7ਵੀਂ ਤਾਰੀਖ ਕੋ ਆਤੇ ਹੈ, ਪੂਰੀ ਰਾਤ ਪੂਜਾ ਅਰਚਨਾ ਕਰਤੇ ਹੈ, ਔਰ ਆਜ ਪੂਰਾ ਦਿਨ ਪੂਜਾ ਅਰਚਨਾ ਚਲਤੀ ਹੈ, ਔਰ ਬਹੁਤ ਹੀ ਸ਼ਰਧਾ

ਨਵੇਂ ਨਵੇਂ ਰਿਕਾਰਡ ਬਣ ਰਹੇ ਨੇ। ਔਰ ਜੇ ਹੁਣ ਇੱਕ ਹੋਰ ਪੋਜ਼ਿਟਿਵ ਨਿਊਜ਼ ਦੀ ਮੈਂ ਗੱਲ ਕਰਾਂ ਤੇ ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ ਹੈ, ਬੰਦਾ ਬੜਾ ਕੁਝ ਕਰ ਲੈਂਦਾ ਹੈ। ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਯੂਰੋਪ ਦੇ ਵਿੱਚ ਜਿੱਥੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਨੇ, ਸਾਡੇ ਸ਼ਹਿਰ ਜਲੰਧਰ ਦਾ ਮਾਣ ਵਧਾ ਰਹੇ ਨੇ। ਲਾਅ ਗ੍ਰੈਜੂਏਟ ਘੋੜਸਵਾਰ ਜੈ ਭਾਰਤੀ ਟੀਮ ਦੇ ਵਿੱਚ ਆ ਗਏ ਨੇ। ਸੋ ਸਾਡੇ ਸ਼ਹਿਰ ਜਲੰਧਰ ਦੇ ਯੁਵਾ ਘੋੜਸਵਾਰ ਜੈ ਸੂਦ ਹੁਣ ਏਸ਼ੀਅਨ ਚੈਂਪੀਅਨਸ਼ਿਪ ਖੇਡਣਗੇ। ਇੱਕ ਵੈਸਟਰਨ ਫੈਡਰੇਸ਼ਨ ਆਫ ਇੰਡੀਆ ਦੀ ਅਸੀਂ ਇਹ ਕਹਿ ਸਕਦੇ ਹਾਂ ਕਿ ਏਸ਼ੀਅਨ ਗੇਮਸ ਦੇ ਵਿੱਚ ਇੱਕ ਐਡਹੋਕ ਕਮੇਟੀ ਹੈ, ਇਸ ਦੇ ਵਿੱਚ ਭਾਰਤੀ ਡ੍ਰੈਸਾਜ ਟੀਮ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਦੇ ਵਿੱਚ ਜੈ ਸੂਦ ਯਾਨੀ ਕਿ ਜਲੰਧਰ ਦੇ ਜੈ ਸੂਦ ਨੂੰ ਜਗ੍ਹਾ ਮਿਲ ਗਈ ਹੈ। ਏਸ਼ੀਅਨ ਗੇਮਸ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਈਚੀ ਨਾਗੋਇਆ ਦੇ ਵਿੱਚ ਹੋਣਗੀਆਂ ਤੇ ਜਲੰਧਰ ਦੇ ਜੈ ਸੂਦ ਨੇ ਹਾਲ ਹੀ ਦੇ ਵਿੱਚ ਸਲੋਵੇਨੀਆ ਦੇ ਵਿੱਚ ਆਯੋਜਿਤ ਜੋ ਕਿ AFI ਅੰਤਰਰਾਸ਼ਟਰੀ ਪ੍ਰਤੀਯੋਗਿਤਾ ਹੋਈ ਸੀ, ਉਹਦੇ ਵਿੱਚ 3 ਕੰਪੀਟੀਸ਼ਨ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਕੰਟੀਨਿਊਸਲੀ ਕੰਸਿਸਟੈਂਟਲੀ। ਔਰ ਇਹਨਾਂ ਨੇ ਹੋਰ ਵੀ ਬਹੁਤ ਸਾਰੇ ਮੈਡਲ ਅਤੇ ਟੌਪ 'ਤੇ ਆਪਣਾ ਸਥਾਨ ਬਣਾ ਕੇ ਰੱਖਿਆ, ਜਿਹੜੇ ਕੰਪੀਟੀਸ਼ਨ ਹੋਏ ਸੀ ਸਪੇਨ ਦੇ ਵਿੱਚ, ਹੰਗਰੀ ਦੇ ਵਿੱਚ ਅਤੇ ਚੈੱਕ ਗਣਰਾਜ ਦੇ ਵਿੱਚ। ਸੋ ਹੈ ਨਾ ਫਿਰ ਗ੍ਰੇਟ ਨਿਊਜ਼, ਗ੍ਰੇਟ ਗ੍ਰੇਟ ਨਿਊਜ਼। 12 ਸਾਲ ਦੀ ਉਮਰ ਤੋਂ ਇੱਕ ਘੋੜਸਵਾਰੀ ਕਰ ਰਹੇ ਨੇ ਜੈ, ਯਾਨੀ ਕਿ ਇੱਕ ਦਿਨ ਦੀ ਗੱਲ ਨਹੀਂ ਹੈ, ਕੰਸਿਸਟੈਂਟ ਐਫਰਟ ਜ਼ਰੂਰੀ ਹੁੰਦੇ ਨੇ। ਜੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਲ ਕਰਨਾ ਹੁੰਦਾ ਹੈ, ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਸਾਰੇ ਮੈਡਲ ਇਹ ਆਪਣੇ ਨਾਮ ਕਰ ਚੁੱਕੇ ਨੇ। ਅੰਤਰਰਾਸ਼ਟਰੀ ਬਹੁਤ ਸਾਰੀਆਂ ਪ੍ਰਤੀਯੋਗਿਤਾਵਾਂ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਔਰ 3 ਗੋਲਡ ਮੈਡਲ ਹਾਸਲ ਕਰ ਚੁੱਕੇ ਨੇ ਜੈ ਸੂਦ। ਔਰ ਫਿਲਹਾਲ ਹੁਣ ਏਸ਼ੀਅਨ ਚੈਂਪੀਅਨਸ਼ਿਪ 'ਤੇ ਹੈ ਇਹਨਾਂ ਦੀ ਨਜ਼ਰ। ਇਹਨਾਂ ਦੇ ਲਈ ਇੱਕ ਸਪੈਸ਼ਲ ਸੌਂਗ ਤੇ ਬਣਦਾ ਹੈ, ਸੋ ਪੂਜਾ ਤੁਹਾਨੀ ਤੁਹਾਡੇ ਨਾਲ, ਐਂਡ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ।

0: ਅੰਦਾਜ਼ ਵੱਖਰਾ ਹੋਣਾ ਚਾਹੀਦਾ ਔਰ ਇੱਦਾਂ ਦਾ ਹੀ ਅੰਦਾਜ਼ ਇੱਕ ਦਿਵਿਆਂਗ ਜੋ ਪੇਸ਼ੇ ਤੋਂ ਸ਼ਿਕਸ਼ਕ ਨੇ ਰਾਜਸਥਾਨ ਦੇ ਜਗਦੀਸ਼ ਲੋਹਾਰ ਨੇ ਇਹਨਾਂ ਨੇ ਟ੍ਰਾਈ ਸਕੂਟਰ ਤੋਂ ਅਤੇ ਜੋਧਪੁਰ ਤੋਂ ਲੱਦਾਖ ਤੱਕ ਜੋਮੋਰੇਰੀ ਝੀਲ ਤੱਕ ਇਹਨਾਂ ਨੇ ਜਿਹੜਾ ਸਫ਼ਰ ਹੈ 3,796 ਕਿਲੋਮੀਟਰ ਦਾ ਤੈਅ ਕਰਕੇ ਹਰ ਕਿਸੇ ਨੂੰ ਹੈਰਤ ਵਿੱਚ ਪਾ ਦਿੱਤਾ ਹੈ। 65% ਤੱਕ ਦਿਵਿਆਂਗ ਜਗਦੀਸ਼ ਦਿਵਿਆਂਗਾਂ ਨੂੰ ਹੌਸਲਾ ਦਿੰਦੇ ਨੇ, ਹਿੰਮਤ ਦਿੰਦੇ ਨੇ ਔਰ ਨਵੇਂ ਕੀਰਤੀਮਾਨ ਹਾਸਲ ਕਰ ਰਹੇ ਨੇ ਦੁਨੀਆਂ ਨੂੰ ਜਿਉਣ ਦੀ, ਖੁਸ਼ ਰਹਿਣ ਦੀ ਅਤੇ ਨਵੇਂ ਜਿਹੜੇ ਮਾਈਲ ਸਟੋਨਸ ਹੈ ਅਚੀਵ ਕਰਨ ਦੀ ਪ੍ਰੇਰਣਾ ਦੇ ਰਹੇ ਨੇ। ਇਹਨਾਂ ਨੇ ਆਪਣੇ ਵਾਹਨ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਸਾਰੇ ਮਾਨਕਾਂ ਨੂੰ ਤੈਅ ਕਰਦੇ ਹੋਏ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਜਿਸ ਦੇ ਵਿੱਚ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਨਮਾਨਜਨਕ ਤਰੀਕੇ ਦੇ ਨਾਲ ਯਾਤਰਾ ਕਰ ਸਕਦੇ ਨੇ। ਇਹਨਾਂ ਨੇ ਹਰ ਰੋਜ਼ ਲਗਭਗ 400 ਕਿਲੋਮੀਟਰ ਦੀ ਯਾਤਰਾ ਤੈਅ ਕੀਤੀ ਔਰ ਫਾਈਨਲੀ 3,796 ਕਿਲੋਮੀਟਰ ਦਾ ਸਫ਼ਰ ਜੋਧਪੁਰ ਤੋਂ ਲੱਦਾਖ ਦੇ ਜੋਮੋਰੇਰੀ ਝੀਲ ਤੱਕ ਕਵਰ ਕੀਤਾ। ਸੋ ਇਸਦੇ ਨਾਲ ਹੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਇੱਥੇ ਵਾਈਂਡ ਅਪ ਕਰ ਰਹੀ ਹਾਂ। ਪੋਜ਼ਿਟਿਵ ਇੰਸਪੀਰੇਸ਼ਨਲ ਮੰਡੇ ਦਾ ਇਹ ਸ਼ੋਅ, ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅਗਲੇ ਕੁਝ ਮਿੰਟਾਂ ਦੇ ਵਿੱਚ, ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ ਖਬਰਾਂ। ਫਿਲਹਾਲ ਗੁੱਡ ਮਾਰਨਿੰਗ ਜਲੰਧਰ ਵਾਈਂਡ ਅਪ ਕਰ ਰਹੀ ਹਾਂ। ਸੋ ਜਾਣਾ ਕਿਤੇ ਨਹੀਂ ਹੈ, ਤੁਸੀਂ ਸਟੇ ਟਿਊਨ ਰਹਿਣਾ ਹੈ ਸਿਰਫ ਔਰ ਸਿਰਫ FM ਰੇਨਬੋ ਤੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTI ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ ਅਤੇ ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡਮ ਗੇਮ ਗੇੜ ਦੇ ਆਪਣੇ ਅੰਤਮ ਮੁਕਾਬਲੇ ਵਿੱਚ ਨੀਦਰਲੈਂਡਸ ਨੂੰ 3-2 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਕੱਲ੍ਹ ਕੋਲਕਾਤਾ ਵਿੱਚ ਸਮੁੰਦਰੀ ਫੌਜ ਦੇ 3 ਸਵਦੇਸ਼ੀ ਤੌਰ 'ਤੇ ਬਣੇ ਜਹਾਜ਼ਾਂ ਦੂਨਾਗਿਰੀ, ਸੰਸ਼ੋਧਨ ਅਤੇ ਆਗਰੇ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਿਰਫ ਹਥਿਆਰਾਂ ਦਾ ਖਰੀਦਦਾਰ ਦੇਸ਼ ਬਣ ਕੇ ਨਹੀਂ ਰਹਿਣਾ ਚਾਹੁੰਦਾ, ਸਗੋਂ ਨਿਰਮਾਤਾ ਬਣਨਾ ਚਾਹੁੰਦਾ ਹੈ।
2: ਭਾਰਤ ਨਿਰਮਾਤਾ ਬਣਨਾ ਚਾਹਤਾ ਔਰ ਜਿਸ ਦਿਨ ਨਿਰਮਾਤਾ ਹੋਗੇ ਨਾ ਉਸ ਦਿਨ ਹਮ ਨਿਰਣਾਇਕ ਵੀ ਹੋਗੇ। ਬੀਤੇ ਵਰਸ਼ੋ ਮੈਂ 40 ਅਧਿਕ ਮੇਡ ਇਨ ਇੰਡੀਆ ਯੁੱਧਪੋਤ ਔਰ ਪਨਡੁੱਬੀਆਂ ਨੌ ਸੇਨਾ ਮੈਂ ਸ਼ਾਮਿਲ ਹੋਈ ਹੈ। ਵਰਤਮਾਨ ਮੈਂ ਵੀ 45 ਬੜੇ ਨੌ ਸੈਨਿਕ ਪਲੇਟਫਾਰਮ ਨਿਰਮਾਣਾਧੀਨ ਹੈ। ਇਹ ਕੇਵਲ ਸੰਖਿਆ ਨਹੀਂ ਹੈ, ਇਹ ਭਾਰਤ ਕੀ ਔਦਯੋਗਿਕ ਸ਼ਮਤਾ ਕਾ ਪ੍ਰਮਾਣ ਹੈ।
1: ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਸਮੁੰਦਰੀ ਸਮਰੱਥਾ ਤੋਂ ਬਿਨਾਂ ਇੱਕ ਵਿਸ਼ਵ ਸ਼ਕਤੀ ਨਹੀਂ ਬਣ ਸਕਦਾ। ਵਿਕਾਸ, ਸੁਰੱਖਿਆ ਅਤੇ ਖੁਸ਼ਹਾਲੀ ਸਿੱਧੇ ਤੌਰ 'ਤੇ ਸਮੁੰਦਰ ਨਾਲ ਜੁੜੇ ਹੋਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ INS ਵਿਕਰਾਂਤ ਨਾਲ ਸ਼ੁਰੂ ਹੋਈ ਆਤਮ ਨਿਰਭਰਤਾ ਦੀ ਯਾਤਰਾ ਇਨ੍ਹਾਂ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਹੋਰ ਤੇਜ਼ ਹੋਏਗੀ।
2: INS ਵਿਕਰਾਂਤ ਸੇ ਲੇਕਰ ਆਜ ਤੱਕ ਕੀ ਯਾਤਰਾ ਕੇਵਲ ਨਵੇਂ ਯੁੱਧਪੋਤੋਂ ਕੀ ਯਾਤਰਾ ਨਹੀਂ ਹੈ, ਇਹ ਭਾਰਤ ਕੀ ਬੜਤੀ ਆਤਮ ਨਿਰਭਰਤਾ ਕੀ ਯਾਤਰਾ ਵੀ ਹੈ। ਇਨਕਾ ਨਿਰਮਾਣ ਭਾਰਤ ਮੈਂ ਹੁਆ ਹੈ, ਇਨਕੀ ਡਿਜ਼ਾਈਨ ਭਾਰਤ ਮੈਂ ਤਿਆਰ ਹੋਈ ਹੈ, ਇਨਕੇ ਨਿਰਮਾਣ ਮੈਂ ਭਾਰਤੀਯ ਉਦਯੋਗੋ ਕੀ ਪ੍ਰਤਿਭਾ ਲਗੀ ਹੈ ਔਰ ਯਹੀ ਨਏ ਭਾਰਤ ਕੀ ਸਬਸੇ ਬੜੀ ਤਾਕਤ ਹੈ।
1: ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਚੁਣੌਤੀਆਂ ਨਾਲ ਨਿਪਟਣ ਲਈ 2014 ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਵੱਡੇ ਨੀਤੀਗਤ ਸੁਧਾਰ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਯੋਗ ਜੀਵਨ ਦੇ ਸਾਰੇ ਖੇਤਰ ਦੇ ਲੋਕਾਂ ਅਤੇ ਵੱਖ ਵੱਖ ਦੇਸ਼ਾਂ ਨੂੰ ਸਿਹਤਮੰਦ ਜੀਵਨ ਅਤੇ ਤੰਦਰੁਸਤੀ ਦੇ ਸਾਂਝੇ ਯਤਨ ਵਿੱਚ ਇੱਕਜੁੱਟ ਕਰ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਦਿਨ ਆਉਣ ਵਾਲੇ ਸਮੇਂ ਵਿੱਚ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਹੋਰ ਲੋਕਾਂ ਨੂੰ ਪ੍ਰੇਰਿਤ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਮੱਧ ਪ੍ਰਦੇਸ਼ ਦੇ ਕੁਨੂ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਹਨਾਂ ਨੇ ਭਾਰਤ ਦੀ ਪ੍ਰਮੁੱਖ ਪਹਿਲਕਦਮੀ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਦੌਰੇ ਦੌਰਾਨ ਰਾਸ਼ਟਰਪਤੀ ਨੇ ਪਾਰਕ ਦੇ ਚੀਤਾ ਪ੍ਰਬੰਧਨ ਖੇਤਰ ਦਾ ਦੌਰਾ ਕੀਤਾ, ਜਿੱਥੇ ਅਧਿਕਾਰੀਆਂ ਨੇ ਉਹਨਾਂ ਨੂੰ ਪ੍ਰੋਜੈਕਟ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਦੇਸ਼ ਦਾ ਪਹਿਲਾ ਚੀਤਾ ਪੁਨਰਵਾਸ ਸਥਾਨ ਕੁਨੂ, ਇਸ ਦੇ ਢੁਕਵੇਂ ਨਿਵਾਸ ਸਥਾਨ, ਭਰਪੂਰ ਸ਼ਿਕਾਰ ਆਧਾਰ ਅਤੇ ਮੁਕਾਬਲਤਨ ਘੱਟ ਮਨੁੱਖੀ ਦਖਲ ਅੰਦਾਜ਼ੀ ਕਾਰਨ ਪ੍ਰੋਜੈਕਟ ਚੀਤਾ ਤਹਿਤ ਵਿਕਸਿਤ ਕੀਤਾ ਗਿਆ ਹੈ। ਨਵੰਬਰ 2025 ਵਿੱਚ ਰਾਸ਼ਟਰਪਤੀ ਮੁਰਮੂ ਦੇ ਅਫਰੀਕੀ ਦੇਸ਼ ਬੋਤਸਵਾਨਾ ਦੇ ਦੌਰੇ ਦੌਰਾਨ 8 ਚੀਤਿਆਂ ਦਾ ਪ੍ਰਤੀਕਾਤਮਕ ਤਬਾਦਲਾ ਕੀਤਾ ਗਿਆ ਸੀ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿੱਚ ਸਾਈਬਰ ਸੁਰੱਖਿਆ, ਡਿਜੀਟਲ ਖਤਰਿਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲੋਂ ਪੈਦਾ ਹੋਣ ਵਾਲੇ ਜ਼ੋਖਮਾਂ ਅਤੇ ਹੋਰ ਗੈਰ ਰਵਾਇਤੀ ਸੁਰੱਖਿਆ ਚੁਣੌਤੀਆਂ 'ਤੇ ਚਰਚਾ ਕੀਤੀ ਜਾਏਗੀ। ਪ੍ਰਤੀਨਿਧ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਅਤੇ ਸੂਚਨਾ ਅਤੇ ਸੰਚਾਰ ਤਕਨੋਲੋਜੀਆਂ ਦੀ ਸੁਰੱਖਿਅਤ ਵਰਤੋਂ ਨਾਲ ਸੰਬੰਧਿਤ ਮੁੱਦਿਆਂ ਦੀ ਵੀ ਸਮੀਖਿਆ ਕਰਨਗੇ। ਇਸ ਮੀਟਿੰਗ ਵਿੱਚ ਭਾਰਤ, ਬ੍ਰਾਜ਼ੀਲ, ਚੀਨ, ਰੂਸ ਅਤੇ ਦੱਖਣੀ ਅਫਰੀਕਾ ਸਮੇਤ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਸੁਰੱਖਿਆ ਮੁਖੀ ਸ਼ਾਮਲ ਹੋਣਗੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਰਾਸ਼ਟਰੀ ਪੱਧਰ ਦੀ ਇਹ ਯੋਗਤਾ ਪ੍ਰੀਖਿਆ ਇਸ ਮਹੀਨੇ ਦੀ 30 ਤਰੀਕ ਤੱਕ ਰੋਜ਼ਾਨਾ 2 ਸ਼ਿਫਟਾਂ ਵਿੱਚ ਕੰਪਿਊਟਰ ਆਧਾਰਿਤ ਟੈਸਟ CBT ਮੋਡ ਵਿੱਚ ਕਰਵਾਈ ਜਾਏਗੀ। UGC ਨੈੱਟ ਪ੍ਰੀਖਿਆ ਜੂਨੀਅਰ ਰਿਸਰਚ ਫੈਲੋਸ਼ਿਪ, ਸਹਾਇਕ ਪ੍ਰੋਫੈਸਰਾਂ ਦੇ ਅਹੁਦਿਆਂ ਅਤੇ PhD ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕਰਵਾਈ ਜਾਂਦੀ ਹੈ। NTA ਨੇ ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਪ੍ਰੀਖਿਆ ਨਾਲ ਸੰਬੰਧਿਤ ਸਾਰੇ ਵੇਰਵਿਆਂ ਦੀ ਧਿਆਨ ਨਾਲ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਦਿਨ ਤੋਂ ਪਹਿਲਾਂ ਆਪਣੀ ਪ੍ਰੀਖਿਆ ਦੀ ਤਰੀਕ, ਸ਼ਿਫਟ, ਸਮਾਂ ਅਤੇ ਪ੍ਰੀਖਿਆ ਕੇਂਦਰਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। NTA ਨੇ ਨੀਟ UG 2026 ਮੁੜ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਸ਼ਨ ਪੱਤਰ ਟੈਲੀਗ੍ਰਾਮ 'ਤੇ ਲੀਕ ਹੋਇਆ ਸੀ। NTA ਨੇ ਕਿਹਾ ਕਿ ਪ੍ਰੀਖਿਆ ਸਖ਼ਤ ਸੁਰੱਖਿਆ ਦਰਮਿਆਨ ਸਫਲਤਾਪੂਰਵਕ ਕਰਵਾਈ ਗਈ ਹੈ। ਏਜੰਸੀ ਨੇ ਕਿਹਾ ਕਿ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਅਤੇ ਹੋਰ ਏਜੰਸੀਆਂ ਦੇ ਸਹਿਯੋਗ ਨਾਲ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। NTA ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਿਰਫ਼ ਅਧਿਕਾਰਤ ਸਰੋਤਾਂ ਤੋਂ ਹੀ ਜਾਣਕਾਰੀ ਹਾਸਲ ਕਰਨ ਦੀ ਅਪੀਲ ਕੀਤੀ ਹੈ। CBSE ਨੇ 12ਵੀਂ ਜਮਾਤ ਦੇ ਅੰਕਾਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਨਤੀਜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਬੋਰਡ ਅਨੁਸਾਰ 87% ਤੋਂ ਵੱਧ ਅਰਜ਼ੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਦੋਂ ਕਿ ਬਾਕੀ ਦੇ ਨਤੀਜੇ ਜਲਦੀ ਹੀ ਜਾਰੀ ਕੀਤੇ ਜਾਣਗੇ। CBSE ਨੇ ਵਿਦਿਆਰਥੀਆਂ ਨੂੰ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਅਫਵਾਹਾਂ ਤੋਂ ਬਚਣ ਲਈ ਅਪੀਲ ਕੀਤੀ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ JD Vance ਨੇ ਕਿਹਾ ਕਿ ਈਰਾਨ ਨਾਲ ਗੱਲਬਾਤ 'ਚ ਪ੍ਰਗਤੀ ਹੋ ਰਹੀ ਹੈ। ਅਮਰੀਕਾ ਅਤੇ ਈਰਾਨ ਦੇ ਸੀਨੀਅਰ

ਡੈਲੀਗੇਟਸ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨ ਲਈ ਸਵਿਟਜ਼ਰਲੈਂਡ ਵਿੱਚ ਗੱਲਬਾਤ ਕਰ ਰਹੇ ਨੇ। ਲੇਕ ਲਿਊਸਨ ਨੇੜੇ ਬਰਗੇਨਸਟੋਕ ਰਿਸੋਰਟ ਵਿਖੇ ਗੱਲਬਾਤ ਤੋਂ ਪਹਿਲਾਂ ਜੇ ਡੀ ਵੈਂਸ ਨੇ ਕਿਹਾ ਕਿ ਪਹਿਲਾਂ ਹੀ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਨੇ ਅਤੇ ਹੋਰ ਪ੍ਰਗਤੀ ਦੀ ਉਮੀਦ ਹੈ। ਗੱਲਬਾਤ ਦਾ ਮੁੱਖ ਕੇਂਦਰ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਹੈ। ਇਸਰਾਈਲ ਅਤੇ ਲੈਬਨਾਨ ਵਿਚਕਾਰ ਜੰਗਬੰਦੀ ਬਣਾਈ ਰੱਖਣ ਸਮੇਤ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਉਰਸ਼ਾਕੀ ਵਿੱਚ ਭਾਰਤ ਨੇ ਕੱਲ੍ਹ ਰੋਟਰਡਮ ਵਿਖੇ ਐਫ ਆਈ ਐਚ ਪ੍ਰੋ ਲੀਗ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡਸ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਜਿੰਦਰ ਸਿੰਘ ਨੇ ਗੋਲ ਕੀਤੇ। ਭਾਰਤੀ ਟੀਮ ਦੇ ਸਟੈਂਡ ਇਨ ਕਪਤਾਨ ਹਾਰਦਿਕ ਸਿੰਘ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਉਪਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਐਫ ਆਈ ਐਚ ਮਹਿਲਾ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਸ਼ਾਨਦਾਰ ਪ੍ਰਾਪਤੀ ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਪਰਾਸ਼ਟਰਪਤੀ ਨੇ ਕਿਹਾ ਕਿ ਪੂਰਾ ਦੇਸ਼ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਅਤੇ ਉਹਨਾਂ ਨੇ ਟੀਮ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਿੱਤ ਕਈ ਨੌਜਵਾਨ ਖਿਡਾਰੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, ਭਾਰਤ ਨੇ ਕੱਲ੍ਹ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ ਐਫ ਆਈ ਐਚ ਨੇਸ਼ਨਸ ਕੱਪ ਖਿਤਾਬ ਜਿੱਤਿਆ ਸੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਐਫ ਆਈ ਐਚ ਪ੍ਰੋ ਲੀਗ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਅਤੇ ਸੁਨੀਰਿਤਾ ਟੋਪੂ ਨੇ ਗੋਲ ਕੀਤੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀ ਸੀ ਸੀ ਆਈ ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸੁਰੇਸ਼ ਅਈਅਰ ਉਪ ਕਪਤਾਨ ਹੋਣਗੇ। ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਦੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਵਿੱਚ ਰੋਹਿਤ ਸ਼ਰਮਾ, ਕੇ ਐਲ ਰਾਹੁਲ, ਇਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈਡੀ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 3 ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ 14 ਜੁਲਾਈ ਨੂੰ ਐਜਬੈਸਟਨ ਵਿਖੇ ਸ਼ੁਰੂ ਹੋਏਗੀ। ਕ੍ਰਿਕਟ ਵਿੱਚ ਇੰਡੀਆ ਏ ਨੇ ਕੱਲ੍ਹ ਦੰਬੂਲਾ ਵਿੱਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਸ੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 377 ਦੌੜਾਂ ਬਣਾਈਆਂ। ਜਵਾਬ ਵਿੱਚ ਸ੍ਰੀਲੰਕਾ ਏ ਦੀ ਟੀਮ 47.1 ਓਵਰਾਂ ਵਿੱਚ 311 ਦੌੜਾਂ 'ਤੇ ਹੀ ਆਊਟ ਹੋ ਗਈ। ਪੰਜ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਹਨਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਅੱਜ ਤੋਂ UGC ਨੈੱਟ June 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।

ਵੈਲਕਮ ਬੈਕ ਵਾਂਸ ਅਗੇਨ। ਔਰ ਤੁਸੀਂ ਟਿਊਨ ਕੀਤਾ ਹੋਇਆ ਜੀ 102.7 103.6 ਤੇ ਨਿਊਜ਼ ਔਨ EIR ਐਪ ਤੇ FM ਰੇਨਬੋ ਨੂੰ। ਔਰ ਫਿਲਹਾਲ ਟਾਈਮ ਹੋ ਗਿਆ ਹੈ 8:40, ਔਰ ਇਹ ਟਾਈਮ ਹੈ ਜਿਹੜਾ ਉਹ ਇਹ ਕਹਿ ਰਿਹਾ ਹੈ ਕਿ ਟਾਈਮ ਹੈ ਤੁਹਾਡੇ ਫੇਵਰੇਟ ਵਾਲੇ ਸੈਗਮੈਂਟ ਦਾ, ਜਿਸਦਾ ਤੁਹਾਨੂੰ ਬੇਸਬਰੀ ਦੇ ਨਾਲ ਰਹਿੰਦਾ ਹੈ ਜੀ ਇੰਤਜ਼ਾਰ ਕਿ ਕਦੋਂ ਸਾਡਾ ਇੱਕ ਸੈਗਮੈਂਟ ਆਵੇ ਅਤੇ ਕਦੋਂ ਤੁਸੀਂ ਮੇਰੀ ਇੰਟਰਪਸ਼ਨ ਤੋਂ ਬਿਨਾਂ ਇੰਜੋਏ ਕਰ ਪਾਓ ਤੁਹਾਡਾ ਫੇਵਰੇਟ ਵਾਲਾ ਸੈਗਮੈਂਟ, ਜਿਸ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਬੈਕ ਟੂ ਬੈਕ ਪੰਜਾਬੀ ਗਾਣੇ, ਜਿਸ 'ਤੇ ਤੁਸੀਂ ਥਿਰਕਦੇ ਹੋ, ਨੱਚਦੇ ਹੋ ਅਤੇ ਆਪਣੇ ਦਿਨ ਨੂੰ ਵਧੀਆ ਕਰਨ ਦੇ ਲਈ ਆਪਣੀ ਐਨਰਜੀ ਇਕੱਠੀ ਕਰਦੇ ਹੋ। ਸੋ ਆਰ ਜੇ ਪੂਜਾ ਟੋਹਾਨੀ ਯਾਨੀ ਕਿ ਮੇਰੇ ਨਾਲ ਹੁਣ ਮੇਰੀ ਇੰਟਰਪਸ਼ਨ ਤੋਂ ਬਿਨਾਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹੈ ਸਾਡੇ ਸੈਗਮੈਂਟ ਅੱਡੀ ਟੱਪਾ ਦੇ ਵਿੱਚ ਨੋਨ ਸਟੋਪ ਬੈਕ ਟੂ ਬੈਕ ਪੰਜਾਬੀ ਬੀਟ ਸੌਂਗਸ, ਐਂਡ ਹੇਅਰ ਕਮਸ ਦ ਫਸਟ ਟ੍ਰੈਕ।

0: ਬਦਾਮਾਂ ਜਿਹਾ ਰੰਗੀ ਉੱਤੋਂ ਅੱਖਾਂ ਪੂਰੀਆਂ ਹੋ ਜਾਵੇ ਕੈਰ ਕਰਦਾ ਹਰ ਬਸਰੇ ਦਾ ਹਥਿਆਰਾ ਵਰਗਾ ਨਾ ਕਿਸੇ ਕੋਲੋਂ ਡਰਦਾ ਅੱਖਾਂ ਨਾਲ ਵਿਰ ਲਈ ਹੁੰਦੇ ਜੱਗ ਤੇ ਜੋ ਕਰਦੇ ਸ਼ਿਕਾਰ ਜੀ ਐਵੇਂ ਸਾਡੀ ਲੋਕੀ ਸਾਡੀ ਟੌਰ ਕੱਟ ਕੇ ਹੋ ਗਈ ਅੱਖਾਂ ਨਾਲ ਵਿਰ ਲਈ ਹੁੰਦੇ ਜੱਗ ਤੇ ਜੋ ਕਰਦੇ ਸ਼ਿਕਾਰ ਜੀ
1: ਓਏ ਸਰਦਾਰ
2: ਜੀ

ਐਫਐਮ ਰੇਨਬੋ ਦੀ ਕੜੀ ਤੇ ਸਵੇਰ ਦੇ 9 ਵਜ ਰਹੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਏ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ

ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ ਐਨ

ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ June 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿਚ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਏ। ਪੁਰਸ਼ ਹਾਕੀ ਵਿਚ ਭਾਰਤ ਨੇ FIH ਪ੍ਰੋ ਲੀਗ ਰੋਟਰਡੈਮ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ ਵਿਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਏ। ਅਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੇ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਏ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਤੁਸੀਂ ਸੁਣੋਗੇ। ਬਣੇ ਰਹੋ FM ਰੇਨਬੋ ਦੇ ਨਾਲ।

ਯਾਨੀ ਕਿ 98-55-10-10-27 'ਤੇ। ਔਰ ਫਿਲਹਾਲ ਮੇਰੇ ਕੋਲ ਮੈਸੇਜਸ ਆਉਣੇ ਸ਼ੁਰੂ ਹੋ ਚੁੱਕੇ ਨੇ। ਲੋਕ ਕਹਿੰਦੇ ਨੇ ਕਿ ਦੁੱਖ ਬੁਰਾ ਹੁੰਦਾ, ਮਤਲਬ ਚੰਗਾ ਨਹੀਂ ਹੁੰਦਾ, ਦੁੱਖ ਬੁਰਾ ਹੀ ਹੁੰਦਾ ਹੈ ਜੋ ਸਾਨੂੰ ਹਮੇਸ਼ਾ ਯਾਨੀ ਕਿ ਅਕਸਰ ਰੁਲਾ ਕੇ ਚਲਾ ਜਾਂਦਾ ਹੈ। ਲੇਕਿਨ ਮੈਂ ਕਹਿੰਦੀ ਹਾਂ ਕਿ ਚੰਗਾ ਹੁੰਦਾ ਦੁੱਖ ਵੀ, ਜਦੋਂ ਵੀ ਆਉਂਦਾ ਸਾਨੂੰ ਬਹੁਤ ਕੁਛ ਸਿਖਾ ਕੇ ਜਾਂਦਾ ਹੈ। ਇਹ ਵੈਸੇ ਮੈਂ ਨਹੀਂ ਕਿਹਾ, ਇਹ ਬਿੰਦੂ ਹੋਰਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਬਸਤੀ ਸ਼ੇਖ ਜਲੰਧਰ ਤੋਂ। ਅੱਜ ਵਿਸ਼ਵ ਵਰਸ਼ਾਵਨ ਦਿਵਸ ਹੈ ਔਰ ਇਹਦੀਆਂ ਸ਼ੁਭਕਾਮਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਲਿਸਨਰਸ ਨੇ। ਯਸ਼ਪਾਲ ਜੰਮੂ ਕਸ਼ਮੀਰ ਤੋਂ, ਜ਼ਿਲ੍ਹਾ ਜੰਮੂ ਖੜਾ ਬੱਲੀ ਪਿੰਡ ਸਿਉਣੀ ਤੋਂ ਨਮਸਕਾਰ ਭੇਜ ਰਹੇ ਨੇ ਫੁੱਲਾਂ ਦੇ ਨਾਲ ਹੱਥ ਜੋੜ ਕੇ। ਔਰ ਇੱਕ ਹੋਰ ਬੜੀ ਵਧੀਆ ਇਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਕਿ ਅੱਜ ਖੀਰ ਭਵਾਨੀ ਮੇਲਾ ਹੈ, ਜਿਹੜਾ ਮੈਂ ਤੁਹਾਨੂੰ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਵੀ ਦੱਸਿਆ ਸੀ। ਕਸ਼ਮੀਰ ਘਾਟੀ ਦਾ ਕਸ਼ਮੀਰੀ ਪੰਡਿਤਾਂ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਧਾਰਮਿਕ ਉਤਸਵ। ਇਹ ਮੇਲਾ ਹਰ ਸਾਲ ਜਦੋਂ ਮਨਾਇਆ ਜਾਂਦਾ, ਮੈਂ ਤੁਹਾਨੂੰ ਦੱਸਿਆ ਸੀ ਕਿ ਜੇਸ਼ਠ ਮਹੀਨੇ ਦੀ ਸ਼ੁਕਲ ਪਕਸ਼ ਦੀ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ ਔਰ ਗਾਂਦਰਬਲ ਜ਼ਿਲ੍ਹੇ ਦੇ ਤੁਲਮੁਲ ਪਿੰਡ ਦੇ ਵਿੱਚ ਮਾਤਾ ਰਗਨਿਆ ਦੇਵੀ ਦੇ ਮੰਦਿਰ ਦੇ ਵਿੱਚ ਆਯੋਜਿਤ ਹੁੰਦਾ ਹੈ ਜੀ ਇਹ ਮੇਲਾ। ਬਹੁਤ ਸਾਰੀਆਂ ਹੋਰ ਜਾਣਕਾਰੀਆਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਕਿ ਮੈਂ ਆਲਰੇਡੀ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਾਂਝੀਆਂ ਕਰ ਚੁੱਕੀ ਹਾਂ, ਬਟ ਅਗਰ ਤੁਸੀਂ ਮਿਸ ਕੀਤਾ ਹੈ ਤਾਂ ਮੈਂ ਹੁਣ ਦੱਸ ਦਿੰਦੀ ਹਾਂ। ਮਾਨਤਾ ਹੈ ਕਿ ਮਾਤਾ ਰਗਨਿਆ ਨੂੰ ਖੀਰ ਭਵਾਨੀ ਵੀ ਕਿਹਾ ਜਾਂਦਾ ਹੈ ਜਿੱਥੇ ਇਹਨਾਂ ਦੀ ਪੂਜਾ ਹੁੰਦੀ ਹੈ, ਕਿਉਂਕਿ ਇੱਥੇ ਮਾਤਾ ਨੂੰ ਦੁੱਧ ਅਤੇ ਖੀਰ ਦਾ ਭੋਗ ਲਗਾਇਆ ਜਾਂਦਾ ਹੈ ਜਿਸ ਵਜ੍ਹਾ ਕਰਕੇ ਇਸਨੂੰ ਖੀਰ ਭਵਾਨੀ ਜਾਂ ਕਸ਼ੀਰ ਭਵਾਨੀ ਵੀ ਕਹਿੰਦੇ ਨੇ। ਇਹ ਜਿਹੜਾ ਮੰਦਿਰ ਹੈ ਕਸ਼ਮੀਰ ਦੇ ਗਾਂਦਰਬਲ ਦੇ ਵਿੱਚ ਤਾਂ ਸਥਿਤ ਹੈ ਹੀ ਹੈ, ਲੇਕਿਨ ਇੱਥੇ ਮੱਥਾ ਟੇਕਣ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ। ਅਗਲਾ ਮੈਸੇਜ ਆਇਆ ਹੈ ਜੀ ਸਾਡੇ ਕੋਲ ਬਠਿੰਡਾ ਤੋਂ, ਬਠਿੰਡਾ ਪੰਜਾਬ ਤੋਂ। ਦੀਪਾ ਭੇਜ ਰਹੇ ਨੇ ਪਿੰਡ ਕਰਮਗੜ੍ਹ ਛਾਤਰਾ ਤੋਂ, ਕਹਿੰਦੇ ਕਿ ਜੋ ਇਨਸਾਨ ਆਪਣੇ ਮਾਪਿਆਂ ਦੀ ਵੱਡਿਆਂ ਦੀ ਇੱਜ਼ਤ ਕਰਨਾ ਸਿੱਖ ਲੈਂਦਾ ਹੈ ਉਸਦੀ ਜ਼ਿੰਦਗੀ ਵਿੱਚ ਬਰਕਤ ਬਹੁਤ ਹੁੰਦੀ ਹੈ ਅਤੇ ਬਰਕਤ ਆਪਣੇ ਆਪ ਆਉਣ ਲੱਗ ਜਾਂਦੀ ਹੈ। ਅੱਗੇ ਉਹ ਲਿਖ ਰਹੇ ਨੇ ਇੱਕ ਹੋਰ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ ਕਿ ਟਾਈਮ ਸਭ ਨੂੰ ਮਿਲਦਾ ਹੈ, ਮਤਲਬ ਵਕਤ ਸਭ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦਾ, ਪਰ ਜ਼ਿੰਦਗੀ ਉਹੀ ਬਦਲਦੇ ਨੇ ਜੋ ਵਕਤ ਦੀ ਕਦਰ ਕਰਦੇ ਨੇ। ਸੋ ਵਕਤ ਦੀ ਕਦਰ ਕਰਦਾ ਹੋਇਆ ਮਾਹੌਲ ਵੀ ਮੇਰੇ ਸਟੂਡੀਓ ਦਾ ਬੜਾ ਪਿਆਰਾ ਜਿਹਾ ਹੋ ਗਿਆ ਔਰ ਮੈਨੂੰ ਲੱਗਦਾ ਹੈ ਜਿਹੜਾ ਮਾਹੌਲ ਹੈ ਨਾ ਮੈਨੂੰ ਕੁਝ ਇਸ਼ਾਰਾ ਕਰ ਰਿਹਾ ਹੈ ਔਰ ਇਸ਼ਾਰਾ ਇਹ ਹੈ, ਗੱਲਾਂ ਬਹੁਤ ਹੋ ਗਈਆਂ, ਟਾਈਮ ਹੈ ਜੀ ਪ੍ਰੋਗਰਾਮ ਦੇ ਵਿੱਚ ਪਹਿਲੇ ਗਾਣੇ ਨੂੰ ਇੰਜੋਏ ਕਰਨ ਦਾ। ਸੋ ਹੇਅਰ ਕਮਸ ਦ ਫਸਟ ਟ੍ਰੈਕ, ਸਟੇ ਟਿਊਨ ਐਂਡ ਇੰਜੋਏ ਦਿਸ ਟ੍ਰੈਕ। ਮੈਸੇਜ ਕਰਨਾ ਨਾ ਭੁੱਲਿਓ 98-55-10-10-27 'ਤੇ, ਯਾਨੀ ਕਿ 9855-10-10-27 'ਤੇ।

0: ਕੀਤਾ ਵੀ ਔਰ ਜਲਦੀ ਦੇ ਨਾਲ ਸੁਣਦੇ ਆ ਪ੍ਰੋਗਰਾਮ ਦੇ ਵਿੱਚ ਪਹਿਲਾ ਵੌਇਸ ਮੈਸੇਜ ਕਿੱਥੋਂ ਆਇਆ ਹੈ।
1: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ ਮੈਡਮ ਜੀ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ।
0: ਜੀ ਜੀ ਨਮਸਕਾਰ ਜੀ, ਵੈਰੀ ਗੁੱਡ ਮਾਰਨਿੰਗ।
1: ਸਾਨੂੰ ਵਾਲੇ ਸਾਰੇ ਲਿਸਨਰਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ।
0: ਜੀ
1: ਮੈਮ, ਦੋ ਕਲੈਨਾ ਇੱਕ ਗੀਤ ਦੇ ਲੈ ਕੇ ਐਂ ਜਰਾ ਕਬੂਲ ਕਰਨਾ ਜੀ। ਸੁੱਖ ਦੇ ਸਭ ਰਿਸ਼ਤੇ ਨਾਤੇ, ਮਾਂ ਦੀ ਕੁੱਖ ਵੀ ਇੱਕ ਚਾਹਤ ਹੈ, ਜੇ ਸਾਖ ਸੰਬੰਧੀ ਦੁੱਖ ਵਿੱਚ ਬਣ ਜਾਣ ਤੇ ਸਭ ਦੁੱਖਾਂ ਤੋਂ ਫਿਰ ਰਾਹਤ ਹੈ। ਮਾਤਾ ਪਿਤਾ ਦਾ ਸਤਿਕਾਰ ਜ਼ਰੂਰੀ ਹੈ, ਪਰਿਵਾਰ ਚ ਭੈਣ ਭਰਾਵਾਂ ਦਾ ਪਿਆਰ ਜ਼ਰੂਰੀ ਹੈ, ਜੇ ਦੁੱਖ ਆਇਆ ਹੋਏ ਘਬਰਾਨਾ ਯਾਰਾ, ਸੁੱਖ ਵੀ ਆਏਗਾ, ਜੋ ਬੀਜਿਆ ਉਹ ਵੱਢਣਾ ਪੈਣਾ, ਨਾਲ ਕੁਛ ਨੀ ਜਾਏਗਾ। ਭੈਣ ਭਰਾ ਤੇ ਮਾਤਾ ਪਿਤਾ ਦੀ ਪਰਿਵਾਰ ਤੋਂ ਬਿਨਾ ਜ਼ਿੰਦਗੀ ਅਧੂਰੀ ਹੈ, ਮਾਤਾ ਪਿਤਾ ਦਾ ਪਿਆਰ ਜ਼ਰੂਰੀ ਹੈ। ਸੁੱਖ ਚ ਦੋਸਤ ਹੁੰਦਾ ਬੰਦੇ ਦੇ ਨਾਲ, ਉਹ ਦੁੱਖ ਚ ਹੌਸਲਾ ਦੇ ਕੇ ਪੁੱਛੇ ਹਾਲ ਚਾਲ, ਮੂੰਹ ਦੀ ਚੁੱਪ ਤੇ ਸਿਹਰੇ ਦਾ ਰੁੱਖ, ਮੂੰਹ ਦੀ ਚੁੱਪ ਤੇ ਚਿਹਰੇ ਦਾ ਰੁੱਖ, ਪਾਉਂਦੇ ਦੂਰੀ ਏ, ਮਾਤਾ ਪਿਤਾ ਦਾ ਪਿਆਰ ਬੜਾ ਜ਼ਰੂਰੀ ਏ, ਮਾਤਾ ਪਿਤਾ ਦਾ ਸਤਿਕਾਰ ਜ਼ਰੂਰੀ ਏ। ਥੈਂਕ ਯੂ, ਧੰਨਵਾਦ ਜੀ।
0: ਜੀ, ਔਰ ਇਸ ਦੇ ਨਾਲ ਹੀ ਚੱਲਦੇ ਹਾਂ ਅਸੀਂ ਅਗਲੇ ਮੈਸੇਜ ਦੇ ਵੱਲ ਜੋ ਸਾਨੂੰ ਕਿ ਆਇਆ ਹੈ। ਗੁੱਡ ਮਾਰਨਿੰਗ ਪੂਜਾ ਟੋਹਾਨੀ ਮੈਮ, ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਕਿ ਇਮਾਨਦਾਰੀ ਨਾਲ ਜਿਉਣ ਵਾਲਾ ਬੰਦਾ ਜ਼ਿੰਦਗੀ 'ਚ ਘਾਟੇ ਜ਼ਰੂਰ ਖਾ ਲੈਂਦਾ, ਪਰ ਉਸਨੂੰ ਇਸ ਗੱਲ ਦਾ ਸਕੂਨ ਜ਼ਰੂਰ ਰਹਿੰਦਾ ਕਿ ਉਸਨੇ ਕਦੀ ਕਿਸੇ ਦਾ ਹੱਕ ਨਹੀਂ ਖਾਧਾ। ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਹੈ ਜੀ। ਔਰ ਇਸਦੇ ਨਾਲ ਹੀ ਅਗਲਾ ਇੱਕ ਹੋਰ ਮੈਸੇਜ ਹੈ, ਲੋਕਾਂ ਨੂੰ ਬਦਲਣ ਦੀ ਜ਼ਿੱਦ ਨਾ ਕਰੋ, ਕਈ ਵਾਰ ਦੂਜਿਆਂ ਨੂੰ ਬਦਲਣ ਨਾਲੋਂ ਆਪਣੇ ਰਾਹ ਬਦਲ ਲੈਣਾ ਹੀ ਚੰਗਾ ਹੁੰਦਾ ਹੈ। ਅਮਰਜੀਤ ਜੱਸਲ ਹੋਰਾਂ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਡੇ ਨਾਲ ਇਹ ਵਿਚਾਰ ਸਾਂਝਾ ਕੀਤਾ ਹੈ। ਚਲੋ ਜੀ, ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਵੌਇਸ ਮੈਸੇਜ ਦੇ ਵੱਲ।
2: ਜੈ ਸ਼ਿਵ ਸ਼ੰਕਰ ਭੋਲੇ, ਜੈ ਜੈ ਸ਼ਿਵ ਸ਼ੰਕਰ ਭੋਲੇ, ਕਟ ਜਾਏ 84 ਉਸਕੀ ਜੋ ਹਿਰਦੇ ਸੇ ਬੋਲੇ। ਆਵਾਜ਼ ਦੀ ਦੁਨੀਆਂ ਦੇ ਦੋਸਤੋ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਸੋਮਵਾਰ ਦੀ ਨਮਸਕਾਰ ਆਖਦਾ ਇਹ ਸਵੀਕਾਰ ਕਰਿਆ ਜੀ। ਅੱਜ ਹਫਤੇ ਦੀ ਸ਼ੁਰੂਆਤ ਕਰਨੀ ਏ, ਅੱਜ ਗੁੱਸਾ ਨਹੀਂ ਕਰਾਂਗਾ, ਇਸ ਵਾਅਦੇ ਨਾਲ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ। ਭੋਲੇ ਸ਼ੰਕਰ ਦਾ ਡਮਰੂ ਵੱਜਦਾ ਰਹੇ ਤੇ ਸਭ ਦੇ ਘਰਾਂ ਵਿੱਚ ਖੁਸ਼ੀਆਂ ਖੇੜਿਆਂ ਦਾ ਪੱਕਾ ਵਾਸ ਹੋਵੇ। ਅੱਜ ਰੇਡੀਓ ਰੇਨਬੋ FM ਦੇ ਮੋਰਚੇ ਦੀ ਕਮਾਨ ਧੀ ਰਾਣੀ ਪੂਜਾ ਟੋਹਾਨੀ ਨੇ ਸੰਭਾਲੀ ਹੋਈ ਏ। 17 ਘੰਟੇ ਲਗਾਤਾਰ ਗਿਆਨ ਤੇ ਮਨੋਰੰਜਨ ਕਰਨ ਵਾਲੇ ਪ੍ਰੋਗਰਾਮਾਂ ਨਾਲ ਵਾਕਫਿਤ ਕਰਵਾਈ, ਭਗਤੀ ਨਾਲ ਜੋੜਨ ਵਾਸਤੇ ਵੰਦਨਾ ਪ੍ਰੋਗਰਾਮ ਵਿੱਚ ਬਹੁਤ ਹੀ ਵਧੀਆ ਵਧੀਆ ਭਜਨ ਤੇ ਸ਼ਬਦ ਸੁਣਾਏ ਤੇ ਨਾਲ ਨਾਲ ਇੱਕ ਪਹੁੰਚੇ ਹੋਏ ਸੰਤ ਵਾਂਗੂ ਪ੍ਰਵਚਨ ਵੀ ਦਿੱਤੇ। ਗੁੱਡ ਮਾਰਨਿੰਗ ਲੰਗਰ ਵਿੱਚ ਰੌਣਕਾਂ ਹੀ ਲਾ ਦਿੱਤੀਆਂ, ਆਉਂਦਿਆਂ ਹੀ ਚਹਿਕਦੀ ਮਹਿਕਦੀ ਆਵਾਜ਼ ਨਾਲ ਸਭ ਦਾ ਸਵਾਗਤ ਕੀਤਾ, ਵੈਭਵ ਸੂਰਿਆਵੰਸ਼ੀ ਦੀ ਮਿਸਾਲ ਦੇ ਕੇ ਸਾਰਿਆਂ ਨੂੰ ਮੋਟੀਵੇਟ ਕੀਤਾ। ਮੌਨਸੂਨ ਵਧੀਆ ਮੀਂਹ ਲੈ ਕੇ ਆ ਰਿਹਾ ਹੈ ਪਰ ਥੋੜੀ ਦੇਰ ਜ਼ਰੂਰ ਲਾਏਗਾ, ਇਹ ਵੀ ਦੱਸਿਆ। ਮੇਲਾ ਕਸ਼ੀਰ ਭਵਾਨੀ ਦੀ ਵੀ ਜਾਣਕਾਰੀ ਦਿੱਤੀ ਤੇ ਉਹ ਵੀ ਭਰਪੂਰ। ਡਾਕਟਰ ਰੂਪ ਕਿਸ਼ਨ ਭੱਟ ਜੀ ਨਾਲ ਮੁਲਾਕਾਤ ਨੇ ਦਿਮਾਗ ਨੂੰ ਰੋਸ਼ਨ ਕੀਤਾ। ਇੱਕ ਸ਼ੀਰ ਭਵਾਨੀ ਮੇਲਾ ਜੋ ਸੱਭਿਆਚਾਰਕ ਏਕਤਾ ਦਾ ਪ੍ਰਤੀਕ ਹੈ। ਪੂਜਾ ਟੋਹਾਨੀ ਬੇਟਾ ਜੀ, ਜ਼ਿੰਦਾਬਾਦ। ਇੱਕ ਮੰਗਤਾ ਕਿਸੇ ਸੇਠ ਦੇ ਘਰ ਬਾਹਰ ਖੜਾ ਹੋ ਕੇ ਭਜਨ ਬੋਲਦਾ ਪਿਆ ਸੀ ਤੇ ਬਦਲੇ ਵਿੱਚ ਖਾਣ ਵਾਸਤੇ ਰੋਟੀ ਮੰਗਦਾ ਪਿਆ ਸੀ। ਸਿਠਾਣੀ ਕਹਿ ਰਹੀ ਸੀ ਆਉਂਦੀ ਪਈ ਹਾਂ। ਮੰਗਤਾ ਭਜਨ ਬੋਲੀ ਜਾ ਰਿਹਾ ਸੀ ਤੇ ਨਾਲ ਨਾਲ ਰੋਟੀ ਮੰਗਦਾ ਪਿਆ ਸੀ। ਘਰ ਦਾ ਮਾਲਕ ਸਭ ਕੋਈ ਵੇਖਦਾ ਪਿਆ ਸੀ ਕਿ ਮੇਰੀ ਘਰ ਵਾਲੀ ਇਹ ਕੀ ਕਰਦੀ ਪਈ ਏ। ਹਾਰ ਕੇ ਸੇਠ ਬੋਲਿਆ, ਇਹ ਕੀ ਕਰਦੀ ਪਈ ਏ ਬਈ, ਰੋਟੀ ਹੱਥ ਵਿੱਚ ਲੈ ਕੇ ਖੜੀ ਏ ਤੇ ਉਸ ਰੱਬ ਦੇ ਬੰਦੇ ਨੂੰ ਰੋਟੀ ਦੇ ਕਿਉਂ ਨੀ ਰਹੀ। ਸਿਠਾਣੀ ਬੋਲੀ, ਰੋਟੀ ਤੇ ਖਾਣ ਵਾਸਤੇ ਦੇਣੀ ਦੇਣੀ ਏ, ਮੈਨੂੰ ਉਸਦੇ ਭਜਨ ਬੜੇ ਵਧੀਆ ਹੀ ਪਿਆਰੇ ਲੱਗਦੇ ਪਏ ਨੇ, ਰੋਟੀ ਦੇ ਦਿੱਤੀ ਤੇ ਉਹ ਅੱਗੇ ਚਲਾ ਜਾਏਗਾ, ਮੈਨੂੰ ਉਹਦਾ ਭਜਨ ਸੁਣਨਾ ਹੈ। ਜੇ ਸਾਡੀ ਪ੍ਰਾਰਥਨਾ ਤੋਂ ਬਾਅਦ ਵੀ ਸਾਡਾ ਰੱਬ ਸਾਡੀ ਨਹੀਂ ਸੁਣਦਾ ਪਿਆ ਤੇ ਇਹ ਸਮਝ ਲਿਆ ਜੇ ਕਿ ਉਸ ਸਿਠਾਣੀ ਦੀ ਤਰ੍ਹਾਂ ਸਾਡੇ ਭਗਵਾਨ ਨੂੰ ਪ੍ਰਾਰਥਨਾ ਪਿਆਰੀ ਲੱਗਦੀ ਪਈ ਏ। ਇੰਤਜ਼ਾਰ ਕਰੋ ਤੇ ਪ੍ਰਾਰਥਨਾ ਕਰਦੇ ਰਹੋ, ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦਾ ਕਸ਼ਟ ਆ ਜਾਵੇ, ਭਗਤੀ ਤੇ ਪ੍ਰਾਰਥਨਾ ਕਰਨੀ ਨਾ ਛੱਡੀਏ।

0: ਜਦੋਂ ਦੁੱਖ ਆਉਂਦਾ ਹੈ ਤੇ ਕੀ ਅਸੀਂ ਭੋਜਨ ਖਾਣਾ ਬੰਦ ਕਰ ਦਿੰਦੇ ਹਾਂ? ਜਦੋਂ ਬਿਮਾਰੀ ਆਉਂਦੀ ਹੈ ਕੀ ਅਸੀਂ ਸਾਹ ਲੈਣਾ ਬੰਦ ਕਰ ਦਿੰਦੇ ਹਾਂ? ਨਹੀਂ ਨਾ। ਫਿਰ ਥੋੜੀ ਜਿਹੀ ਤਕਲੀਫ ਆਉਣ ਤੇ ਭਗਤੀ ਕਰਨਾ ਕਿਉਂ ਛੱਡ ਦਿੰਦੇ ਹਾਂ? ਭੋਜਨ ਤੇ ਭਜਨ ਕਦੀ ਨਾ ਛੱਡੀਏ। ਭੋਜਨ ਛੱਡ ਦਿਆਂਗੇ ਤੇ ਜਿਉਂਦੇ ਨਹੀਂ ਰਵਾਂਗੇ, ਭਜਨ ਛੱਡ ਦਿਆਂਗੇ ਤੇ ਕਿਤੋਂ ਦੇ ਵੀ ਨਹੀਂ ਰਵਾਂਗੇ। ਕਰਮ ਰਾਏ ਜਬ ਲੇਖਾ ਮੰਗੇ, ਕਿਆ ਮੂੰਹ ਲੈ ਕੇ ਜਾਵੇਗਾ? ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਜੀ, ਬਹੁਤ ਬਹੁਤ ਸ਼ੁਕਰੀਆ ਉਦੇ ਚੰਦਰ ਜੀ, ਤੁਸੀਂ ਬਹੁਤ ਹੀ ਗਿਆਨ ਵਰਧਕ ਤਰੀਕੇ ਦੇ ਨਾਲ ਮੇਰੇ ਸਵੇਰ ਤੋਂ ਲੈ ਕੇ ਹੁਣ ਤੱਕ ਦੇ ਕੀਤੇ ਹੋਏ ਕੰਮ ਨੂੰ ਸਮਾਂ ਪੀਤਾ। ਦਿਲ ਤੋਂ ਸ਼ੁਕਰੀਆ ਕਰਦੀ ਹਾਂ ਜੀ ਤੁਹਾਡਾ। ਮੈਨੂੰ ਲੱਗਦਾ ਇਸ ਦੇ ਨਾਲ ਹੀ ਇੱਕ ਗੀਤ ਸੁਣਨਾ ਤਾਂ ਜ਼ਰੂਰ ਬਣਦਾ ਹੈ, ਮਤਲਬ ਇਸੇ ਪੁਆਇੰਟ 'ਤੇ, ਹੈ ਨਾ? ਅਤੇ ਚਲੋ ਫਿਰ ਚੱਲਦੇ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੇ ਵੱਲ।

0: ਕਰਨ ਦਾ ਕਿ ਉਹ ਬੜਾ ਬੋਰਿੰਗ ਜਿਹਾ ਹੁੰਦਾ ਸੀ ਔਰ ਮੈਂ ਬੜੀ ਜਲਦੀ ਬੋਰ ਹੋ ਜਾਂਦੀ ਹਾਂ ਅਤੇ ਮੈਨੂੰ ਕੁਝ ਕ੍ਰੀਏਟਿਵ ਚੀਜ਼ਾਂ ਚਾਹੀਦੀਆਂ ਹੁੰਦੀਆਂ ਪ੍ਰੋਜੈਕਟ ਨਹੀਂ ਸੀ ਮਿਲਦੇ ਕੋਈ ਅਤੇ ਲਿਖਣਾ ਤਾਂ ਫਿਰ ਮੈਂ ਮਤਲਬ ਲਿਖਣ ਦੇ ਵਿੱਚ ਮੈਂ ਬਹੁਤ ਆਲਸੀ ਹਾਂ ਤੁਸੀਂ ਤਾਂ ਨਹੀਂ ਹੈਗੇ ਹੈਗੇ ਹੋ ਚਲੋ ਫਿਰ ਆਪਾਂ ਸੇਮ ਟੂ ਸੇਮ ਹੋ ਗਏ ਸੋ ਗੱਲ ਇਹ ਹੈ ਕਿ ਸਾਡੇ ਟਾਈਮ ਦੇ ਵਿੱਚ ਬੜਾ ਬੋਰਿੰਗ ਜਿਹਾ ਹੋਮਵਰਕ ਮਿਲਿਆ ਕਰਦਾ ਸੀ ਅੱਜ ਕੱਲ੍ਹ ਹੋਮਵਰਕ ਟੋਟਲੀ ਚੇਂਜ ਹੋ ਗਿਆ ਹੈ ਲੇਕਿਨ ਬੱਚਿਆਂ ਦਾ ਹਾਲ ਅੱਜ ਕੱਲ੍ਹ ਵੀ ਉੱਦਾਂ ਦਾ ਹੀ ਹੈ ਬਹੁਤ ਸਾਰਿਆਂ ਦਾ ਮੈਂ ਦੇਖਿਆ ਕਿ ਹੁਣ ਮੇਰੇ ਭਤੀਜੇ ਭਤੀਜੀਆਂ ਵੀ ਨਾ ਮੈਨੂੰ ਕਹਿਣਗੇ ਹੋਮਵਰਕ ਕਰ ਦਿਓ ਨਾਲੇ ਮੈਨੂੰ ਆਪਣਾ ਟਾਈਮ ਯਾਦ ਆ ਜਾਂਦਾ ਕਿ ਇਹਨਾਂ ਦੇ ਮੰਮੀ ਪਾਪਾ ਨੂੰ ਮੈਂ ਪਹਿਲਾਂ ਲਾਇਆ ਹੁੰਦਾ ਸੀ ਆਪਣਾ ਹੋਮਵਰਕ ਕਰਨ 'ਤੇ ਕਰਮਾ ਇਜ਼ ਰੀਅਲ ਕਰਮਾ ਮੁੜ ਕੇ ਆਉਂਦਾ ਹੈ ਬਸ ਉਹੀ ਕਰਮਾ ਆ ਰਿਹਾ ਸਾਡੇ ਕੋਲ ਅੱਜ ਕੱਲ੍ਹ ਵਾਪਸ ਨਹੀਂ ਚਲੋ ਇਹ ਜਿਹੜਾ ਪਿਆਰ ਹੈ ਨਾ ਇਹ ਇੱਦਾਂ ਹੀ ਹੈ ਬਣਿਆ ਰਹਿੰਦਾ ਜਿਹੜੀਆਂ ਚੀਜ਼ਾਂ ਮੈਂ ਆਪਣੇ ਵੱਡਿਆਂ ਤੋਂ ਕਰਵਾਈਆਂ ਸੀ ਫੇਵਰ ਲੈ ਕੇ ਦੇਖੋ ਮੈਂ ਕਿੰਨੀ ਮਾਸੂਮ ਹਾਂ ਕਿੰਨੀ ਛੋਟੀ ਜਿਹੀ ਹਾਂ ਮੇਰੇ ਹੱਥ ਥੱਕ ਜਾਂਦੇ ਮੇਰਾ ਹੋਮਵਰਕ ਕਰ ਦਿਓ ਛੁੱਟੀਆਂ ਦੇ ਆਖਰੀ ਦਿਨ ਤੱਕ ਰਾਤ ਨੂੰ ਤਿੰਨ ਚਾਰ ਕਜ਼ਨ ਬਿਠਾਏ ਹੁੰਦੇ ਸੀ ਵੱਡੇ ਮੇਰੇ ਤੋਂ ਜਿਹੜੇ ਦਸ ਦਸ ਪੰਦਰਾਂ ਪੰਦਰਾਂ ਸਾਲ ਵੱਡੇ ਉਹਨਾਂ ਨੂੰ ਲਾਇਆ ਹੁੰਦਾ ਸੀ ਹੋਮਵਰਕ ਕਰਨ ਮੈਂ ਔਰ ਮੈਂ ਬੈਠੀ ਹੁੰਦੀ ਸੀ ਨਹੀਂ ਨਹੀਂ ਆਹ ਵੀ ਕਰ ਦਿਓ ਉਹ ਵੀ ਕਰ ਦਿਓ ਡਿਕਟੇਟ ਕਰਨ 'ਤੇ ਮੈਂ ਬੈਠੀ ਹੁੰਦੀ ਸੀ ਔਰ ਹੁਣ ਉਹਨਾਂ ਦੇ ਬੱਚੇ ਮੈਨੂੰ ਲਗਾਉਂਦੇ ਨੇ ਕੰਮ 'ਤੇ ਤੁਹਾਡੇ ਨਾਲ ਵੀ ਅਗਰ ਇੱਦਾਂ ਦੀ ਕੋਈ ਪਿਆਰੀਆਂ ਜਿਹੀਆਂ ਗੱਲਾਂ ਹੈਗੀਆਂ ਨੇ ਸਾਂਝੀਆਂ ਕਰਨ ਨੂੰ ਤਾਂ ਜਲਦੀ ਫੋਨ ਚੱਕੋ ਵੋਇਸ ਮੈਸੇਜ ਰਿਕਾਰਡ ਕਰੋ ਅਤੇ ਮੇਰੇ ਨਾਲ ਸਾਂਝੀ ਕਰੋ ਗੱਲ ਇਸ ਤੋਂ ਪਹਿਲਾਂ ਕਿ ਗਰਮੀ ਦੀਆਂ ਛੁੱਟੀਆਂ ਪੂਰੀਆਂ ਹੋ ਜਾਣ ਮੈਨੂੰ ਇਹ ਦੱਸੋ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਇੱਦਾਂ ਦਾ ਕਿਹੜਾ ਕੰਮ ਕਰ ਰਹੇ ਹੋ ਕ੍ਰੀਏਟਿਵ ਨਵਾਂ ਔਰ ਡਿਫਰੈਂਟ ਕੀ ਕੋਈ ਹੋਬੀ ਕਲਾਸਿਸ ਜੁਆਇਨ ਕੀਤੀਆਂ ਨੇ ਕਿਹੜਾ ਨਵਾਂ ਕੰਮ ਸੋਚਿਆ ਸੀ ਨਹੀਂ ਕਰ ਪਾਏ ਜਾਂ ਹਜੇ ਵੀ ਜਿੰਨੀਆਂ ਛੁੱਟੀਆਂ ਬਾਕੀ ਹੈ ਤੁਸੀਂ ਚਾਹੁੰਦੇ ਕਿ ਹੁਣ ਉਹ ਬਾਕੀ ਛੁੱਟੀਆਂ ਦੇ ਵਿੱਚ ਆਹ ਕੰਮ ਜ਼ਰੂਰ ਸਿੱਖਾਂ ਕਰੋਸ਼ੀਆ ਹੋ ਗਿਆ ਨਿਟਿੰਗ ਹੋ ਗਈ ਸਿਲਾਈ ਹੋ ਗਈ ਬੁਣਾਈ ਹੋ ਗਈ ਕੋਈ ਆਰਟ ਐਂਡ ਕ੍ਰਾਫਟ ਦਾ ਕੰਮ ਹੋ ਗਿਆ ਬਈ ਫੋਨ ਚੁੱਕੋ ਰਿਕਾਰਡ ਕਰੋ ਅਤੇ ਮੇਰੇ ਨਾਲ ਸਾਂਝੀ ਕਰੋ ਗੱਲਬਾਤ ਔਰ ਫਿਲਹਾਲ ਅਗਲਾ ਵੋਇਸ ਮੈਸੇਜ ਸੁਣਦੇ ਹਾਂ ਕਿ ਇਹਨਾਂ ਦਾ ਆਇਆ ਹੈ ਜੀ ਕਿੱਥੋਂ ਆਇਆ ਹੈ
1: ਸਭ ਤੋਂ ਪਹਿਲੇ ਆਪਕੋ ਮੈਡਮ ਜੀ ਪਿਆਰ ਭਰੀ ਨਮਸਕਾਰ ਗੁਡ ਮਾਰਨਿੰਗ ਸਤਿ ਸ੍ਰੀ ਅਕਾਲ ਸਭੀ ਦੋਸਤੋ ਕੋ ਸਭੀ ਸਰੋਤਾਓ ਕੋ
0: ਜੀ ਜੀ ਨਮਸਕਾਰ ਜੀ
1: ਪੂਰੀ ਐਫਐਮ ਟੀਮ ਐਫਐਮ ਰੈਂਬੋ ਜਲੰਧਰ ਕੋ
0: ਜੀ
1: ਆਪਕਾ ਪ੍ਰੋਗਰਾਮ ਬਹੁਤ ਹੀ ਬੜੀਆ ਲੱਗਤਾ ਹੈ ਮੇਰੇ ਕੋ
0: ਸ਼ੁਕਰੀਆ ਜੀ
1: ਮੈਂ ਹਰ ਰੋਜ਼ ਡਰਾਈਵ ਕਰਤੇ ਹੋਏ ਆਪਕਾ ਪ੍ਰੋਗਰਾਮ ਸੁਣਤਾ ਰਹਿਤਾ ਹੂੰ
0: ਜੀ
1: ਮਜ਼ੇ ਸੇ ਸਫ਼ਰ ਵੀ ਕਟ ਜਾਤਾ ਹੈ
0: ਜੀ
1: ਔਰ ਆਪਕੇ ਪ੍ਰੋਗਰਾਮ ਕਾ ਇੰਜੋਏ ਵੀ ਫੁੱਲ ਲੇਤਾ
0: ਹੂੰ ਅਰੇ ਵਾਹ
1: आज कुछ टाइम पे मैंने कुछ देखा है तो टाइम की बात करना चाहता हूँ थोड़ा सा एक संदेह है
0: जी
1: मैसेज है सभी को कि हमें सब सुबह ड्यूटी पे निकलते हैं कुछ अपने कोई बाइक पे कोई कार में तो थोड़ा टाइम से निकलते हैं तो जल्दी होती है पहुँचने की तो फिर पूरी स्पीड में कभी इधर से उधर घुमाते हुए निकलते हैं मैं ये कहना चाहता हूँ कि सभी आपको ड्यूटी पे या ऑफिस में या बैंक में कोई भी जाना होता है तो आप अपने घर से थोड़ा टाइम से 5 मिनट पहले निकलिए
0: जी
1: आराम से सफर करते हुए जाइए आप थोड़ा भीड़ ज्यादा होती है उस टाइम पर तो आप थोड़ा 5 मिनट पहले निकलो
0: जी
1: जिससे कि सभी आराम से आप अपने स्थान गंतव्य पर पहुंच जाए बस यही आज एक मैंने देखा है कि भीड़ में चलते हुए बाइक वाले थोड़ा इधर से उधर कट मार के जाते हैं उनको थोड़ा जल्दी होती है पहुंच लेगी तो बस घर से थोड़ा टाइम से निकल गर्मी भी बहुत है थोड़ा अपना बचाव करें
0: जी
1: आराम से जाए नमस्कार सत श्री अकाल जी वाहेगुरु जी
0: ਸ਼ੁਕਰੀਆ ਜੀ ਤੁਸੀਂ ਬਹੁਤ ਵਧੀਆ ਸੁਣਿਆ ਸਾਡੇ ਨਾਲ ਸਾਂਝਾ ਕੀਤਾ ਗੱਲ ਤਾਂ ਬਿਲਕੁਲ ਸਹੀ ਹੈ ਕਿ ਅਗਰ 5-10 ਮਿੰਟ ਪਹਿਲਾਂ ਐਕਸਟਰਾ ਲੈ ਕੇ ਤੁਸੀਂ ਚੱਲ ਜੂਗੇ ਤਾਂ ਫਿਰ ਤੁਹਾਨੂੰ ਭੀੜ ਦੇ ਵਿੱਚ ਗੱਡੀ ਭਜਾਉਣ ਦੀ ਮਤਲਬ ਅੰਨੇ ਵਾਹ ਜ਼ਰੂਰਤ ਨਹੀਂ ਪਏਗੀ ਨਾ ਤੁਸੀਂ ਆਪ ਆਪਣੀ ਜਾਨ ਖਤਰੇ 'ਚ ਪਾਓ ਨਾ ਬਾਕੀਆਂ ਦੀ ਜਾਨ ਖਤਰੇ 'ਚ ਪਾਓ ਸ਼ਬੀਰ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਹੈਲੋ ਸ਼ਬੀਰ ਹੈਰ ਨਾਈਸ ਪ੍ਰੋਗਰਾਮ ਸ਼ੁਕਰੀਆ ਜੀ ਮਾਨ ਜੰਨਤ ਔਰ ਬਾਪ ਇਜ਼ ਡੋਰ ਆਫ ਜੰਨਤ ਇਹ ਲਿਖ ਰਹੇ ਨੇ ਕਿ ਮਾਂ ਜੰਨਤ ਹੁੰਦੀ ਹੈ ਅਤੇ ਜੋ ਪਿਤਾ ਹੁੰਦੇ ਨੇ ਉਸ ਜੰਨਤ ਦਾ ਦਰਵਾਜ਼ਾ ਹੁੰਦੇ ਨੇ ਟੇਕ ਕੇਅਰ ਆਫ ਯੋਰ ਪੇਰੈਂਟਸ ਆਪਣੇ ਮਾਂ ਬਾਪ ਦਾ ਖਿਆਲ ਰੱਖੋ ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸ਼ਬੀਰ ਜੀ ਸ਼ੇਅਰ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਵੋਇਸ ਮੈਸੇਜ ਵੀ ਸੁਣ ਲੈਂਦੇ ਹਾਂ ਜੀ
2: ਪਿੰਡ ਮਹਿਰਮਪੁਰ ਤਰਲੋਚਨ ਟੇਲਰ ਪੂਜਾ ਜੀ
0: ਜੀ
2: ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਵਾਗਤ
2: ਹੈ ਪੂਜਾ ਜੀ ਠੀਕ ਠਾਕ ਹੋ
0: ਹਾਂਜੀ ਜੀ ਬਹੁਤ ਵਧੀਆ
2: ਸਿਹਤ ਠੀਕ ਆ
0: ਬਿਲਕੁਲ ਵਧੀਆ
2: ਤਾਂ ਵੈਦਰ ਕੂਲ ਕੂਲ ਹੋਇਆ ਮਸੀ ਗਰਮੀ ਤੋਂ ਰਾਹਤ ਮਿਲੀ ਹੈ ਅੱਛਾ ਪੂਜਾ ਜੀ ਮੈਂ ਅਕਸਰ ਕਹਿੰਦਾ ਹਾਂ ਮੈਂ ਮੈਸੇਜ ਦਾਰੇ ਵਿੱਚ ਰਹਿ ਕੇ ਕਰਨਾ ਠੀਕ ਹੈ
0: ਬਿਲਕੁਲ
2: ਹੁਣ ਆਪਾਂ ਚੱਲਦੇ ਹਾਂ ਆਪਣੀ ਮੈਸੇਜ ਵਾਲ ਠੀਕ ਹੈ
0: ਜੀ ਠੀਕ ਹੈ ਜੀ
2: ਦੋ ਗੱਲਾਂ ਤੁਹਾਡੇ ਲਈ ਜਿੰਨਾ ਆਪਣਿਆਂ ਨੂੰ ਪਿਆਰ ਹਾਂ ਕਰਦੇ ਜਿੰਨਾ ਆਪਣਿਆਂ ਨੂੰ ਪਿਆਰ ਹਾਂ ਕਰਦੇ ਓਨਾ ਪਿਆਰ ਕਰੋ ਪਰਾਇਆਂ ਨੂੰ ਪੂਜਾ ਜੀ

0: ਤੁਸੀਂ
1: ਜੀ
0: ਸਾਡੇ ਬੂਹੇ ਤੇ, ਪੂਜਾ ਜੀ ਤੁਸੀਂ ਸਾਡੇ ਬੂਹੇ ਤੇ ਆਣ ਪਹੁੰਚੇ, ਅਸੀਂ ਬੂਹੇ ਤੇ ਲਿਖਵਾ ਦਿੱਤਾ ਜੀ ਆਇਆਂ ਨੂੰ, ਜੀ ਆਇਆਂ ਨੂੰ। ਹੋਰ ਤੁਹਾਡੀ ਆਵਾਜ਼ ਨੂੰ ਸਲੂਟ ਹੈ।
1: ਥੈਂਕ ਯੂ
0: ਤੇ ਹੁਣ
1: ਜੀ।
0: ਆਪਾਂ ਥੋੜਾ ਜਿਹਾ ਵਿਚਾਰ ਲਿਖਿਆ, ਮਨਾ ਛੱਡ ਦੇ ਕਰਨੀ ਸ਼ੈਤਾਨੀ, ਭਲਾ ਕਰਨਾ ਸਿੱਖਿਆ ਕਰ। ਕੀ ਲੈਣਾ ਮਨ ਵਿੱਚ ਈਗੋ ਰੱਖ ਕੇ, ਉੜਦੇ ਪੰਛੀਆਂ ਤੋਂ ਰਹਿਣਾ ਸਿੱਖਿਆ ਕਰ। ਸਮਾਂ ਸਭ ਦਾ ਹੀ ਚੰਗਾ ਮਾੜਾ ਗੁਜ਼ਰ ਜਾਂਦਾ, ਥੋੜਾ ਸਬਰ ਸਿਦਕ ਵੀ ਰੱਖਿਆ ਕਰ, ਥੋੜਾ ਸਬਰ ਸਿਦਕ ਵੀ ਰੱਖਿਆ ਕਰ। ਸੋ ਵਕਤ ਚੱਲਦਾ ਚੱਲਦਾ ਤੰਦਰੁਸਤੀ ਮੰਗੋ, ਪਰਮਾਤਮਾ ਸਭ ਨੂੰ ਖੁਸ਼ੀਆਂ ਦੇ ਖੇੜੇ ਦੇਵੇ, ਸਾਰੀ ਦੁਨੀਆ ਜੁਗ ਜੁਗ ਵੀ। ਮੈਂ ਤਾਂ ਇਹੀ ਅਰਦਾਸ ਕਰਦਾ। ਥੈਂਕ ਯੂ ਵੈਰੀ ਮੱਚ।
1: ਸ਼ੁਕਰੀਆ ਜੀ, ਸ਼ੁਕਰੀਆ। ਅਗਲਾ ਮੈਸੇਜ ਵੀ ਆਪਾਂ ਜਲਦੀ ਦੇ ਨਾਲ ਸੁਣਦੇ ਹਾਂ, ਕਿਉਂਕਿ ਉਹ ਮੈਸੇਜ ਵੀ ਬੜਾ ਕਾਲਾ ਹੈ ਤੁਹਾਡੇ ਲਈ ਚੱਲਣ ਨੂੰ।
2: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੁਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਦਿਲ ਸੇ ਦਿਲ ਤੱਕ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਡਮ ਜੀ, ਅੱਜ ਵਰਸ਼ਾ, ਵਿਸ਼ਵ ਵਰਸ਼ਾ ਡੇ ਹੈ। ਵਰਸ਼ਾ ਰਾਤੀ ਖੁੱਲ ਕੇ ਪੈ ਗਈ ਹੈ, ਮੌਸਮ ਹਜੇ ਵੀ ਸੁਹਾਵਣਾ ਹੈ। ਸਾਡੀ ਪੂਜਾ ਮੈਡਮ ਆਏ ਤੇ ਇਹ ਹੋ ਹੀ ਨਹੀਂ ਸਕਦਾ ਕਿ ਮੌਸਮ ਵਧੀਆ ਨਾ ਹੋਏ, ਇਹ ਤਾਂ ਹੋਣਾ ਹੀ ਹੈ। ਤੇ ਨਾਲ ਇਹਨਾਂ ਦੀਆਂ ਇਨਫੋਰਮੇਸ਼ਨਾਂ ਬਹੁਤ ਵਧੀਆ, ਬਹੁਤ ਵਧੀਆ ਅੰਦਾਜ਼ ਦੇ ਵਿੱਚ ਸਾਨੂੰ ਪੇਸ਼ ਕਰਦੇ ਨੇ। ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ, ਡਾਕਟਰ ਰੂਪ ਕ੍ਰਿਸ਼ਨ ਭੱਟ ਜੀ ਦੇ ਨਾਲ ਇਹਨਾਂ ਨੇ ਖੀਰ ਭਵਾਨੀ ਮੇਲੇ ਬਾਰੇ, ਕਸ਼ਮੀਰ ਬਾਰੇ ਗੱਲ ਕੀਤੀ, ਤੇ ਉੱਥੇ ਹਜ਼ਾਰਾਂ ਸ਼ਰਧਾਲੂ ਆਉਂਦੇ ਨੇ ਬੜੀ ਸ਼ਰਧਾ ਭਗਤੀ ਦੇ ਨਾਲ। ਤੇ ਮੈਡਮ ਜੀ, ਮੇਰੀ ਬੇਟੀ ਇੱਕ ਵੀਕ ਦਾ ਓਨ ਰੋਡ ਟੂਰ ਕੱਢ ਕੇ ਆਏ ਨੇ, ਸ਼੍ਰੀਨਗਰ ਕਸ਼ਮੀਰ ਸਾਰਾ ਘੁੰਮ ਕੇ ਆਏ ਨੇ ਬੱਚਿਆਂ ਦੇ ਨਾਲ, ਤੇ ਉਹਨਾਂ ਨੇ ਬੜੇ ਅੱਛੇ ਅੱਛੇ ਗਿਫਟ ਭੇਜੇ। ਉੱਥੋਂ ਦੀ ਮਸ਼ਹੂਰ ਮਠਿਆਈ ਵੀ ਭੇਜੀ, ਵਾਲਟਨ ਕੇਕ ਜਿਹਨੂੰ ਕਹਿੰਦੇ ਖਰੋੜ ਦੀ ਮਠਿਆਈ। ਮੈਂ ਮਠਿਆਈ ਵੀ ਭੇਜ ਰਹੀ ਹਾਂ, ਸਾਰੇ ਗਿਫਟ ਵੀ ਭੇਜ ਰਹੀ ਹਾਂ, ਹਜੇ ਗੱਲਬਾਤ ਬਹੁਤੀ ਜ਼ਿਆਦਾ ਨਹੀਂ ਹੋ ਪਾਈ ਇਸ ਕਰਕੇ। ਤੇ ਤੁਸੀਂ ਇਹ ਦੇਖੋ, ਖਾਓ, ਕਸ਼ਮੀਰ ਦਾ ਦੇਖੋ। ਤੇ ਨਾਲ ਮੈਡਮ ਜੀ, ਸਾਡੇ ਕਪੂਰਥਲੇ ਦੇ ਕੋਲ ਵਡਾਲਾ ਪਿੰਡ, ਕਪੂਰ ਜਲੰਧਰੋਂ ਆਉਂਦੇ ਹੋਏ ਵਡਾਲਾ ਪਿੰਡ ਆਉਂਦਾ, ਵਡਾਲਾ ਕਲਾਂ, ਇੱਥੇ ਗੁਰਦੁਆਰਾ ਸਾਹਿਬ ਹੈਗਾ ਤੜਾਗੀਆਂ ਦਾ, ਇੱਥੇ 24 ਦਾ ਮੇਲਾ ਵਾ। ਕਿਹੜਾ ਕਿਹੜਾ ਸ਼ਰਧਾਲੂ ਆਏਗਾ, ਜ਼ਰੂਰ ਆਓ, ਆਪਣੀਆਂ ਹਾਜ਼ਰੀਆਂ ਭਰੋ, ਤੜਾਗਰੀਆਂ ਖੁਸ਼ੀਆਂ ਦੀਆਂ ਲੈ ਕੇ ਜਾਓ, ਤੇ ਫਿਰ ਅਗਲੇ ਸਾਲ ਖੁਸ਼ੀਆਂ ਨਾਲ ਚੜਾ ਕੇ ਜਾਓ। ਮੈਡਮ ਜੀ, ਇਹ ਮੇਰੀ ਸਾਰਿਆਂ ਨਾਲ ਬੇਨਤੀ ਹੈ, ਜਿਹੜਾ ਆਉਣਾ ਚਾਹੁੰਦਾ ਇਸ ਮੇਲੇ ਤੇ ਆਏ। 24 ਜੂਨ ਦਾ ਇਹ ਮੇਲਾ ਬਹੁਤ ਵੱਡਾ ਭਰਦਾ ਹੈ ਮੇਲਾ। ਤੇ ਮੈਡਮ ਜੀ, ਮੈਂ ਤੁਹਾਨੂੰ ਕਸ਼ਮੀਰ ਦੇ ਨਾਲ ਕਸ਼ਮੀਰ ਦਾ ਗਿਫਟ ਮਠਿਆਈ ਭੇਜ ਰਹੀ ਹਾਂ। ਦੇਖੋ, ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਬਈ ਦੇਖੋ, ਬਾਕੀ ਗੱਲਾਂ ਦੀਆਂ ਗੱਲਾਂ, ਪਹਿਲਾਂ ਨਾ ਮੈਨੂੰ ਲੱਗੀ ਹੋਈ ਹੈ ਭੁੱਖ, ਤੇ ਇੰਨੀ ਸੋਹਣੀ ਯੰਮੀ ਜੀ ਮਠਿਆਈ ਆਈ ਹੋਈ ਆ, ਔਰ ਗਿਫਟ ਮੈਂ ਦੇਖ ਪਾ ਰਹੀ ਹਾਂ, ਬੜੇ ਸੋਹਣੇ ਸੋਹਣੇ ਜਿਹੇ ਹੈਗੇ ਨੇ। ਪਿੱਛੇ ਮੇਰਾ ਲਗਾਇਆ ਹੋਇਆ ਗੀਤ ਚੱਲ ਰਿਹਾ ਜੀ, ਔਰ ਇਹ ਜਿਹੜੇ ਸ਼ਿਕਾਰੇ ਦੀ ਮਤਲਬ ਇੱਕ ਛੋਟਾ ਜਿਹਾ ਆਰਟ ਐਂਡ ਕਰਾਫਟ ਦਾ ਨਮੂਨਾ ਹੈ ਜੋ ਇਹਨਾਂ ਨੇ ਦਿਖਾਇਆ ਹੋਇਆ ਹੈ। ਕਸ਼ਮੀਰ ਦਾ ਇੱਕ ਪਰਸ ਹੈ, ਉੱਤੇ ਕਸ਼ਮੀਰ ਲਿਖਿਆ ਹੋਇਆ ਹੈ, ਹੱਥ ਦੇ ਨਾਲ ਉਹ ਉੱਤੇ ਕਢਾਈ ਕੀਤੀ ਹੋਈ ਹੈ, ਔਰ ਪਿੱਛੇ ਮੈਨੂੰ ਮਠਿਆਈ ਵੀ ਦਿਖ ਰਹੀ ਹੈ, ਔਰ ਗਰਮਾ ਗਰਮ ਚਾਹ ਦਾ ਕੱਪ ਸਜਿਆ ਹੋਇਆ ਸੀ ਮੇਰੇ ਲਈ। ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ, ਪਹਿਲਾਂ ਤਾਂ ਮੈਨੂੰ ਤੁਸੀਂ ਮੇਰੀ ਗਿਫਟ ਦੇਖਣ ਦਿਓ ਅਤੇ ਮੈਨੂੰ ਮੇਰੀ ਮਠਿਆਈ ਇੰਜੋਏ ਕਰਨ ਦਿਓ। ਚਲੋ, ਮੈਂ ਨਾਲ ਦੀ ਨਾਲ ਇੰਜੋਏ ਕਰਦੀ ਹਾਂ, ਖਾਣ ਪੀਣ ਦਾ ਮਾਹੌਲ ਵੀ ਬਣਿਆ ਹੋਇਆ। ਇੱਕ ਚੀਜ਼ ਹੋਰ ਦੱਸਦੀ ਹਾਂ, ਗੱਲ ਹੋਈ ਵਣ ਖੇਤਰ ਦੀ, ਠੀਕ ਹੈ। ਇੱਕ ਚੀਜ਼ ਤੁਹਾਨੂੰ ਮੈਂ ਇੰਟਰਸਟਿੰਗ ਜੀ ਦੱਸ ਕੇ ਜਾਂਦੀ ਹਾਂ ਕਿ ਵਣ ਖੇਤਰ ਵਧਾਉਣ ਦੇ ਵਿੱਚ ਦੁਨੀਆ ਦੇ ਵਿੱਚ ਭਾਰਤ ਤੀਜੀ ਥਾਂ 'ਤੇ ਹੈ, ਸਭ ਤੋਂ ਉੱਪਰ, ਸਾਡੇ ਤੋਂ ਉੱਪਰ ਚੀਨ ਹੈ, ਉਸ ਤੋਂ ਬਾਅਦ ਆਸਟ੍ਰੇਲੀਆ ਹੈ, ਅਤੇ ਦੁਨੀਆ ਦੇ ਵਿੱਚ ਭਾਰਤ ਦਾ ਤੀਸਰਾ ਸਥਾਨ ਹੈ ਵਣ ਖੇਤਰ ਦੇ ਵਿੱਚ। ਵਣ ਖੇਤਰ ਵਧਾਉਣ ਦੇ ਵਿੱਚ ਸਾਡਾ ਤੀਜਾ ਸਥਾਨ ਹੈ, ਮੈਂ ਇੱਕ ਵਾਰੀ ਕਲੀਅਰ ਕਰ ਦੇਵਾਂ, ਵਧਾਉਣ ਦੇ ਵਿੱਚ, ਯਾਨੀ ਕਿ ਵੀ ਆਰ ਟਰਾਇੰਗ ਆਵਰ ਬੈਸਟ, ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਸ, ਜਿਵੇਂ ਕਿ ਡਿਵੈਲਪਡ ਕੰਟਰੀ ਔਰ ਡਿਵੈਲਪਿੰਗ ਕੰਟਰੀ ਦੇ ਵਿੱਚ ਫਰਕ ਹੁੰਦਾ, ਯਾਨੀ ਕਿ ਵਿਕਸਿਤ ਔਰ ਵਿਕਾਸਸ਼ੀਲ ਦੇਸ਼ ਦੇ ਵਿੱਚ ਫਰਕ ਹੁੰਦਾ ਹੈ, ਇੱਦਾਂ ਹੀ ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣਾ ਵਣ ਖੇਤਰ ਵਧਾਵੇ। ਔਰ ਇਸੇ ਮਾਮਲੇ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ 10ਵੇਂ ਸਥਾਨ ਤੋਂ 9ਵੇਂ ਸਥਾਨ 'ਤੇ ਪਹੁੰਚ ਗਏ ਹਾਂ ਕਿ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹ ਕੋਸ਼ਿਸ਼ਾਂ ਕਾਮਯਾਬ ਹੋ ਰਹੀਆਂ ਨੇ। ਚਲੋ, ਇਹ ਤਾਂ ਹੋ ਗਈਆਂ ਜੀ ਗੱਲਾਂ। ਇਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਆਇਆ ਹੈ ਮੈਸੇਜ, ਪੂਜਾ ਮੈਮ ਨਮਸਕਾਰ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ, ਰੌਣਕਾਂ ਲੱਗ ਜਾਂਦੀਆਂ ਤੁਹਾਡੇ ਆਉਣ ਨਾਲ। ਉਦੇ ਚੰਦਰ ਜੀ ਬਹੁਤ ਗ੍ਰੇਟ ਨੇ, ਬਹੁਤ ਸੋਹਣੇ ਵਿਚਾਰ ਹੁੰਦੇ ਉਹਨਾਂ ਦੇ, ਔਰ ਇਹ ਮੈਸੇਜ ਸਾਨੂੰ ਭੇਜਿਆ ਹੈ ਰਾਜੂ ਠਾਕੁਰ ਹੋਰਾਂ ਨੇ ਦਸੂਆ ਤੋਂ।

0: ਜੀ ਬਿਲਕੁਲ ਸਹੀ ਕਿਹਾ ਤੁਸੀਂ ਉਹਨਾਂ ਦੇ ਵਿਚਾਰ ਅਤੇ ਸਾਰੀਆਂ ਗੱਲਾਂ ਬੜੀਆਂ ਉਹਨਾਂ ਨੇ ਡੂੰਘੀਆਂ ਓਬਜ਼ਰਵ ਕੀਤੀਆਂ ਹੁੰਦੀਆਂ ਨੇ ਔਰ ਸਾਡੇ ਨਾਲ ਸਾਂਝੀਆਂ ਕਰਦੇ ਨੇ। ਪਿੰਡ ਖਾਰਾ ਖੇੜਾ ਰਾਜਸਥਾਨ ਤੋਂ ਗੁਰਦੇਵ ਪਰਮਾਰ ਚੌਟਾਲਾ ਨੇੜੇ ਪਿੰਡ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ ਔਰ ਇਸ ਦੇ ਵਿੱਚ ਤੁਹਾਡੇ ਲਈ ਹੋਮਵਰਕ ਹੈ, ਮੇਰੇ ਲਈ ਇੰਨੀ ਹੈ, ਜੋ ਇਸ ਵੇਲੇ ਲਿਸਨਰਸ ਮੇਰੇ ਲਈ ਸੁਣ ਰਹੇ ਨੇ, ਮੈਨੂੰ ਸੁਣ ਰਹੇ ਨੇ, ਉਹਨਾਂ ਦੇ ਲਈ ਹੋਮਵਰਕ ਹੈ। ਪਲੀਜ਼ ਨੋਟ ਕਰੋ, ਜਦੋਂ ਆਪਣੀ ਕਾਪੀ ਪੈਨ ਚੱਕੋ, ਨੰਬਰ 1 ਪਾ ਕੇ ਫਿਲਿੰਗ ਦਾ ਬਲੈਂਕਸ, ਹੈ ਨਾ, ਮਤਲਬ ਇੱਕ ਫਿਲਿੰਗ ਦਾ ਬਲੈਂਕਸ ਬਣਾਉਣੀ ਹੈ। ਹੁਣ ਤੁਸੀਂ ਇਹਦੇ ਵਿੱਚ ਹਾਂ ਜਾਂ ਨਾ ਭਰਨਾ ਹੈ। ਮੈਂ ਸੈਂਟੈਂਸ ਦੱਸੂੰਗੀ, ਨੰਬਰ 1 ਫਿਲਿੰਗ ਦੀ ਬਲੈਂਕਸ ਤੋਂ ਇਹ ਸਟਾਰਟ ਹੁੰਦਾ ਹੈ, ਹਾਂ ਜਾਂ ਨਾ ਤੁਹਾਡੀ ਆਪਣੀ ਚੋਇਸ ਹੈ, ਜੋ ਮਰਜ਼ੀ ਵਿੱਚ ਭਰ ਦਿਓ। ਅਤੇ ਹੁਣ ਪਹਿਲਾ ਸੈਂਟੈਂਸ ਹੈ, ਮੈਂ ਇਨਸਾਨ ਨਹੀਂ ਬੰਦਰ ਹੂੰ, ਇਹਦੇ ਵਿੱਚ ਹੁਣ ਹਾਂ ਭਰ ਦਿਓ ਜਾਂ ਨਾ ਭਰ ਦਿਓ ਤੁਹਾਡੇ ਆਪਣੀ ਇੱਛਾ ਹੈ। ਦੂਸਰੀ ਹੈਗੀ ਹੈ ਫਿਲਿੰਗ ਦਾ ਬਲੈਂਕਸ, ਮੈਂ ਪਾਗਲ ਹੂੰ, ਹਾਂ ਜਾਂ ਨਾ ਤੁਹਾਡੀ ਚੋਇਸ ਹੈ, ਜੋ ਮਰਜ਼ੀ ਭਰ ਦਿਓ। ਬਸ ਬਾਕੀ ਸਾਰੀਆਂ ਗੱਲਾਂ ਦੀਆਂ ਗੱਲਾਂ ਹੈ ਅਤੇ ਮਸਤੀ ਆਪਣੀ ਥਾਂ 'ਤੇ। ਫਿਲਹਾਲ ਟਾਈਮ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਚਾਹਤੇ ਬੰਦੇ ਦੇ ਨਿੱਕੇ ਨਿੱਕੇ ਹੁੰਦੇ ਨੇ, ਨਹੀਂ ਵੈਸੇ ਕਈਆਂ ਦੇ ਬਹੁਤ ਵੱਡੇ ਵੱਡੇ ਚਾਹ ਵੀ ਹੁੰਦੇ ਨੇ, ਮੇਰੇ ਵਰਗੇ ਦੇ ਤੇ ਨਿੱਕੇ ਨਿੱਕੇ ਚਾਹ ਨੇ। ਚਾਹ ਦਾ ਕੱਪ, ਵਧੀਆ ਜਿਹਾ ਮੌਸਮ, ਨਾਲ ਗਰਮ ਗਰਮ ਪਕੌੜੇ, ਜ਼ਿੰਦਗੀ ਪਰਫੈਕਟ ਲੱਗਦੀ ਹੈ ਫਿਰ ਏਦਾਂ ਦੇ ਟਾਈਮ ਦੇ ਵਿੱਚ। ਵਾਟਸੇ ਮਤਲਬ ਤੁਹਾਡਾ ਕੀ ਕਹਿਣਾ ਇਸ ਬਾਰੇ? ਆਪ ਸੋਚੋ ਨਾ, ਸੋਹਣਾ ਸੋਹਣਾ ਜਿਹਾ ਮੌਸਮ, ਠੰਡਾ ਠੰਡਾ ਜਿਹਾ, ਚਾਹ ਦੇ ਕੱਪ ਤੇ ਪਕੌੜਿਆਂ ਤੋਂ ਬਿਨਾਂ ਕੀ ਤਰੀਕਾ ਹੋਰ ਇੰਜੋਏ ਕਰਨ ਦਾ ਮੈਨੂੰ ਦੱਸੋ। ਹੋ ਹੀ ਨਹੀਂ ਸਕਦਾ, ਮਤਲਬ ਇੱਦਾਂ ਦੇ ਮੌਸਮ 'ਚ ਕੁਛ ਸਨੈਕਿੰਗ ਕਰਨ ਦਾ ਮਨ ਤਾਂ ਕਰਦਾ ਹੀ ਆ ਨਾ, ਬਸ ਆਹੀ ਛੋਟੇ ਛੋਟੇ ਚਾਹ ਹੈ ਕਿ ਜਦੋਂ ਜੀ ਕਰੇ ਬਸ ਘੁੰਮਣ ਚੱਲ ਜਾਈਏ, ਕੋਈ ਰੋਕਣ ਵਾਲਾ ਟੋਕਣ ਵਾਲਾ ਨਾ ਹੋਵੇ, ਪ੍ਰਕਿਰਤੀ ਦੇ ਨਜ਼ਾਰੇ ਅਸੀਂ ਲੈਂਦੇ ਜਾਈਏ, ਕੁਦਰਤ ਦੇ ਨਾਲ ਸਮਾਂ ਗੁਜ਼ਾਰੀਏ ਅਤੇ ਆਪਣੇ ਆਪ ਨੂੰ ਐਨਰਜਾਈਜ਼ ਮੈਂ ਕਰਦੀ ਰਹਾਂ, ਤੁਹਾਡੇ ਨਾਲ ਉਹ ਜਿਹੜੀ ਆ ਪੋਜ਼ਿਟਿਵਿਟੀ ਆ ਕੇ ਵੰਡਦੀ ਰਹਾਂ। ਤੇ ਪੂਜਾ ਟੋਹਾਨੀ ਦੇ ਨਾਲ ਪ੍ਰੋਗਰਾਮ ਦਲ ਆਪਣਾ ਪੰਜਾਬ ਇੰਜੋਏ ਕਰੋ ਐਫ ਐਮ ਰੇਨਬੋ ਦੇ। ਅਗਲਾ ਮੈਸੇਜ ਆ ਗਿਆ ਹੈ ਜੀ ਸਾਡੇ ਕੋਲ, ਵੌਇਸ ਸੁਣਦੇ ਆ ਕਿੱਥੋਂ ਆਇਆ।
1: ਮਾਨਯੋਗ ਮੈਡਮ ਪੂਜਾ ਟੋਹਾਨੀ ਜੀ,
0: ਹਾਂਜੀ,
1: ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਜੁੜੇ ਹੋਏ ਨੇ
0: ਜੀ,
1: ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
0: ਜੀ।
1: ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ, ਸਾਰੇ ਹੀ ਵਧੀਆ ਵਧੀਆ ਗੱਲਾਂ, ਵਧੀਆ ਵਧੀਆ ਵਿਚਾਰ, ਵਧੀਆ ਵਧੀਆ ਆਪਣੇ ਦਿਲ ਦੀਆਂ ਗੱਲਾਂ ਦੱਸ ਰਹੇ ਨੇ, ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਜੀ ਬੇਹੱਦ ਲਾਜਵਾਬ, ਤੁਹਾਡਾ ਤੇ ਦਿਲੋਂ ਧੰਨਵਾਦ।
0: ਥੈਂਕ ਯੂ ਜੀ।
1: ਬਾਕੀ ਨਰੂਲਾ ਜੀ ਨੇ ਯੰਮੀ ਮਠਿਆਈ ਤੁਹਾਡੇ ਵਾਸਤੇ ਭੇਜੀ, ਸੁਣ ਕੇ ਤੁਹਾਨੂੰ ਹੀ ਭੁੱਖ ਲੱਗੀ, ਸਾਰਿਆਂ ਨੂੰ ਹੀ ਲੱਗ ਜਾਂਦੀ ਹੈ। ਨਰੂਲਾ ਜੀ ਨੇ ਇਹ ਵੀ ਦੱਸਿਆ ਕਿ ਸਾਡੇ ਵੱਲ ਬਰਸਾਤ ਹੋਈ ਹੈ, ਸਾਡੇ ਵੱਲ ਤੇ ਠੰਡੀ ਹਵਾ ਵੀ ਨਹੀਂ ਆਈ,
0: ਸਾਡੇ ਵੱਲ ਤੇ ਹੋਈ ਹੈ।
1: ਤੁਸੀਂ ਇਸ ਪ੍ਰੋਗਰਾਮ 'ਚ ਬਹੁਤ ਵਧੀਆ ਵਧੀਆ ਗੀਤਾਂ ਦੀ ਬਰਸਾਤ ਕਰ ਰਹੇ ਹੋ, ਤੁਹਾਡਾ ਦਿਲੋਂ ਧੰਨਵਾਦ।
0: ਥੈਂਕ ਯੂ ਜੀ। ਥੈਂਕ ਯੂ।
1: ਮੈਂ ਛੋਟੀ ਜੀ ਗੱਲ ਕਹਿਣ ਲੱਗਾ ਵਾਂ, ਜਿਹੜਾ ਪਿਤਾ ਦੇ ਪੈਰਾਂ ਨੂੰ ਛੂੰਦਾ ਹੈ ਉਹ ਗਰੀਬ ਨਹੀਂ ਹੁੰਦਾ, ਜਿਹੜਾ ਮਾਂ ਦੇ ਪੈਰਾਂ ਨੂੰ ਛੂੰਦਾ ਹੈ ਉਹ ਬਦ ਨਸੀਬ ਨਹੀਂ ਹੁੰਦਾ, ਜਿਹੜਾ ਆਪਣੇ ਗੁਰੂ ਦੇ ਪੈਰਾਂ ਨੂੰ ਛੂੰਦਾ ਹੈ ਉਸ ਵਰਗਾ ਕੋਈ ਖੁਸ਼ ਨਸੀਬ ਨਹੀਂ ਹੁੰਦਾ।
0: ਬਿਲਕੁਲ।
1: ਧੰਨਵਾਦ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਵੀਤੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
0: ਫਤਿਹ। ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੁਸੀਂ। ਮੈਨੂੰ ਪਤਾ ਹੈ ਤੁਸੀਂ ਜਿਹੜੀ ਆਪਣੀ ਗੱਲ ਸ਼ੇਅਰ ਕੀਤੀ ਨਾ, ਤੁਹਾਡਾ ਵੀ ਮਨ ਕੁਛ ਖਾਣ ਨੂੰ ਕਰਨ ਲੱਗ ਗਿਆ। ਮੈਂ ਸਮਝ ਸਕਦੀ ਹਾਂ ਬਈ, ਟਾਈਮ ਹੀ ਇੱਦਾਂ ਦਾ ਹੈ, ਮਾਹੌਲ ਹੀ ਇੱਦਾਂ ਦਾ, ਵਧੀਆ ਵਧੀਆ ਜਿਹਾ ਮੌਸਮ ਹੈ। ਵੈਸੇ ਅਗਰ ਕਿਰਨ ਨਰੂਲਾ ਜੀ ਨੇ ਕਿਹਾ ਨਾ ਉੱਧਰ ਬਾਰਿਸ਼ ਹੋਈ ਹੈ, ਮੌਸਮ ਤਾਂ ਸਾਡੇ ਜਲੰਧਰ ਦੇ ਵਿੱਚ ਵੀ ਬੜਾ ਜ਼ਬਰਦਸਤ ਹੋਇਆ ਪਿਆ ਸੀ ਰਾਤ ਦਾ, ਇੰਨੀ ਸੋਹਣੀ ਠੰਡੀ ਹਵਾ, ਮੈਨੂੰ ਇੱਦਾਂ ਲੱਗ ਰਿਹਾ ਸੀ ਮੈਂ ਪਹਾੜਾਂ 'ਚ ਘੁੰਮ ਰਹੀ ਹਾਂ। ਤੁਸੀਂ ਮਿਸ ਕਰ ਦਿੱਤਾ, ਤੁਹਾਡੀ ਗਲਤੀ ਹੈ, ਰਾਤ ਨੂੰ ਬਾਹਰ ਨਿਕਲਣਾ ਸੀ, ਸੈਰ ਕਰਨੀ ਸੀ, ਨਹੀਂ ਕੀਤੀ, ਤੇ ਚਲੋ ਹੁਣ ਮੈਂ ਆਪਣੀ ਗੱਲਾਂ ਤੋਂ ਕਰਵਾਤਾ ਤੁਹਾਨੂੰ ਅਹਿਸਾਸ ਕਿ ਸਾਡੇ ਮੌਸਮ ਕਿੱਦਾਂ ਦਾ ਸੀ। ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਅਗਲਾ ਮੈਸੇਜ ਆਇਆ ਹੈ ਮਨਜੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ ਬਰਾੜ, ਗੁਰਸ਼ਬਦ ਸਿੰਘ ਬਰਾੜ। ਫੁੱਲਾਂ ਵਿੱਚੋਂ ਗੁਲਾਬ ਦਾ ਫੁੱਲ ਸੋਹਣਾ, ਸੋਹਣੀ ਸਭ ਤੋਂ ਮਿਰਗ ਦੀ ਤੋਰ ਹੁੰਦੀ, ਚੰਡੀਗੜ੍ਹ ਹੈ ਸ਼ਹਿਰਾਂ 'ਚੋਂ ਸ਼ਹਿਰ ਸੋਹਣਾ, ਮਿੱਠੀ ਸਭ ਤੋਂ ਜਵਾਨੀ ਦੀ ਲੋਰ ਹੁੰਦੀ, ਰੇਸ਼ਮ ਨਾਲੋਂ ਨਾ ਕੋਮਲ ਕੋਈ ਚੀਜ਼ ਹੋਈ, ਕੰਡਿਆਲੀ ਵੱਧ ਕੇ ਸਭ ਤੋਂ ਥੋਰ ਹੁੰਦੀ, ਜੋ ਪਲਾਂ ਦੇ ਵਿੱਚ ਹੀ ਟੁੱਟ ਜਾਂਦੀ, ਕੱਚੀ ਸਭ ਤੋਂ ਇਸ਼ਕ ਦੀ ਡੋਰ ਹੁੰਦੀ। ਓਏ ਹੋਏ ਹੋਏ ਹੋਏ, ਵਾਹ ਵਾਹ ਵਾਹ, ਮਤਲਬ ਕਮਾਲ ਹੋ ਗਿਆ, ਕਿਆ ਸ਼ਾਇਰੀ ਤੁਸੀਂ, ਮਤਲਬ ਗੱਲਾਂ ਲਿਖ ਦਿੱਤੀਆਂ ਨੇ, ਗੱਲਾਂ ਸੱਚੀਆਂ ਹੀ ਨੇ। ਸ਼ੁਕਰੀਆ ਜੀ ਸਾਡੇ ਨਾਲ ਸਾਂਝੀਆਂ ਕਰਨ ਨੂੰ। ਸੁਨੀਲ ਕੁਮਾਰ ਹੋਰਾਂ ਨੇ ਜੰਮੂ ਅਤੇ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ ਭੇਜਿਆ ਹੈ ਜੀ ਮੈਸੇਜ ਕਿ ਮੁਸਕੁਰਾਹਟ ਕਾ ਕੋਈ ਮੋਲ ਨਹੀਂ ਹੁੰਦਾ, ਮੁਸਕੁਰਾਹਟ ਸਮਾਈਲ ਯਾਨੀ ਕਿ ਖੁਸ਼ੀ ਹੱਸੀ, ਉਹਦਾ ਕੋਈ ਮੋਲ ਨਹੀਂ ਹੁੰਦਾ, ਗਲਤ ਸਹੀ ਆ। ਰਿਸ਼ਤਿਆਂ ਦਾ ਕਹਿੰਦੇ ਕੋਈ ਤੋਲ ਨਹੀਂ ਹੁੰਦਾ, ਅਤੇ ਲੋਕ ਤਾਂ ਮਿਲ ਹੀ ਜਾਂਦੇ ਨੇ ਹਰ ਮੋੜ 'ਤੇ, ਲੇਕਿਨ ਹਰ ਕੋਈ ਤੁਹਾਡੀ ਤਰ੍ਹਾਂ ਅਨਮੋਲ ਨਹੀਂ ਹੁੰਦਾ। ਬਿਲਕੁਲ, ਸਾਡੇ ਲਿਸਨਰ ਸਾਡੇ ਲਈ ਬਹੁਤ ਅਨਮੋਲ। ਅੱਗੇ ਮੈਸੇਜ ਆਇਆ ਹੈ ਦਸੂਆ ਤੋਂ, ਲਿਖ ਰਹੇ ਨੇ ਮੈਂ ਗਗਨ ਜੀ ਕਾ ਟਿੱਲਾ, ਸ਼ਿਵ ਸ਼ੰਕਰ ਕਾ ਮੰਦਿਰ ਬਹੁਤ ਸੋਹਣਾ ਹੈ ਜੀ, ਬਹੁਤ ਸੋਹਣੀ ਪਹਾੜੀ ਦੇ ਉੱਪਰ ਹੈ ਜੀ, ਕਦੇ ਆਇਓ ਤੁਸੀਂ ਵੀ। ਓਕੇ, ਰਾਜੂ ਠਾਕੁਰ ਦਸੂਆ ਤੋਂ ਲਿਖ ਰਹੇ ਨੇ ਕਿ ਇਹਨਾਂ ਦੇ ਉੱਥੇ ਦਸੂਆ ਦੇ ਵਿੱਚ ਗਗਨ ਜੀ ਕਾ ਟਿੱਲਾ ਦੇ ਵਿੱਚ ਸ਼ਿਵ ਸ਼ੰਕਰ ਜੀ ਦਾ ਮੰਦਿਰ ਹੈ, ਇੱਕ ਸੋਹਣੇ ਜਿਹੇ ਟਿੱਲੇ ਦੇ ਉੱਪਰ ਬਣਿਆ ਹੋਇਆ। ਠੀਕ ਹੈ ਜੀ, ਜਦੋਂ ਉਹਨਾਂ ਦਾ ਬੁਲਾਵਾ ਆ ਗਿਆ ਆਪਾਂ ਫਟਾਫਟ ਪਹੁੰਚ ਜਾਣਾ। ਤੁਸੀਂ ਇੱਕ ਗਰਮ ਗਰਮ ਚਾਹ ਦਾ ਕੱਪ ਅਤੇ ਪਕੌੜੇ ਰੈਡੀ

ਰੱਖਣਾ, ਜਦੋਂ ਮੈਂ ਪਹੁੰਚੀ ਮੈਂ ਤੁਹਾਨੂੰ ਦੱਸ ਦਊਂਗੀ, ਠੀਕ ਹੈ ਜੀ? ਬਸ ਰੈਡੀ ਰੱਖਿਓ ਚਾਹ ਦਾ ਕੱਪ। ਸੁਖਵਿੰਦਰ ਸਿੰਘ ਦੁਬਈ ਤੋਂ ਲਿਖ ਰਹੇ ਨੇ, ਸਾਡੇ ਟਾਈਮ ਛੁੱਟੀਆਂ ਵਿੱਚ ਘਰਦਿਆਂ ਨੇ ਕਹਿਣਾ ਸਕੂਲ ਦਾ ਕੰਮ ਕਰ ਲਓ, ਪਰ ਅਸੀਂ ਕਹਿੰਦੇ ਹੁੰਦੇ ਸੀ ਛੁੱਟੀਆਂ ਬਹੁਤ ਨੇ ਕਰ ਲਵਾਂਗੇ। ਸਕੂਲ ਵਿੱਚ ਛੁੱਟੀਆਂ ਮੁੱਕ ਜਾਂਦੀਆਂ ਸੀ ਅਤੇ ਕੰਮ ਪੂਰਾ ਨਹੀਂ ਸੀ ਹੁੰਦਾ। ਮੇਰਾ ਵੀ ਇਹ ਹਾਲ ਹੁੰਦਾ ਹੁੰਦਾ ਸੀ, ਮੇਰਾ ਕੰਮ ਹਮੇਸ਼ਾ ਹੀ ਰਹਿ ਜਾਂਦਾ ਹੁੰਦਾ ਸੀ ਅਤੇ ਛੁੱਟੀਆਂ ਮੁੱਕ ਜਾਂਦੀਆਂ ਹੁੰਦੀਆਂ ਸੀ। ਬਸ ਆਪਣਾ ਮੈਂ ਦੱਸਿਆ ਨਾ ਕਿ ਲਿਸਨਰਸ ਦੇ ਨਾਲ ਮੇਰੇ ਤਾਂ ਹੀ ਕਨੈਕਸ਼ਨ ਜ਼ਿਆਦਾ ਹੈ। ਮੇਰਾ ਹਾਲ ਵੀ ਤੁਹਾਡੇ ਵਰਗਾ, ਤੁਹਾਡਾ ਹਾਲ ਵੀ ਮੇਰੇ ਵਰਗਾ। ਲਿਖਣ ਲੁਖਣ ਦੇ ਮਾਮਲੇ 'ਚ ਮੈਂ ਬੜੀ ਪਿੱਛੇ ਸੀ, ਪਰ ਹੁਣ ਸਾਰਾ ਕੰਮ ਕਰਨਾ ਪੈਂਦਾ, ਨਾਲ ਦੀ ਨਾਲ ਲਿਖਣਾ ਪੈਂਦਾ ਜੀ ਲੌਗ ਬੁੱਕ 'ਚ। ਇਹੀ ਹੈ, ਕਰਮਾ ਵਾਪਸ ਆਉਂਦੇ ਨੇ ਨਾ। ਚਲੋ, ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਿਆ ਸੀ ਬਾਕੀਆਂ ਤੋਂ ਵੀ, ਤੁਸੀਂ ਕਿੱਥੇ ਸੁੱਤੇ ਹੋਏ ਜੀ ਸਾਰੇ, ਕਿ ਮੇਰੇ ਨਾਲ ਸਾਂਝੀ ਕਰੋ ਆਪਣੇ ਬਚਪਨ ਦੀ ਯਾਦ, ਕਿ ਤੁਹਾਡੇ ਨਾਲ ਬਚਪਨ ਦੇ ਵਿੱਚ ਹੋਮਵਰਕ ਵਾਲਾ ਕੋਈ ਕਿੱਸਾ ਅਗਰ ਹੈਗਾ ਇੰਟਰਸਟਿੰਗ ਜਿਹਾ ਤਾਂ ਮੈਨੂੰ ਸੁਣਾ ਦਿਓ। ਮਾਰ ਮੂਰ ਪਈ ਹੋਵੇ ਕਦੀ ਕਿਤੇ ਹੋਮਵਰਕ ਨਾ ਕਰਨ 'ਤੇ, ਛੁੱਟੀਆਂ ਦਾ ਮਤਲਬ ਜਿਹੜਾ ਹੋਮਵਰਕ ਨਾ ਕਰਨ 'ਤੇ, ਜਾਂ ਫਿਰ ਘਰਦਿਆਂ ਨੇ ਕੁੱਟਿਆ ਹੋਵੇ, ਜਾਂ ਕਦੀ ਕੰਮ ਤੁਸੀਂ ਪਹਿਲੀ ਸਾਰਿਆਂ ਤੋਂ ਕੰਮ ਮੁਕਾ ਲਿਆ ਹੋਵੇ, ਇੱਦਾਂ ਹੋ ਵੀ ਸਕਦਾ। ਬੜੇ ਇੰਟੈਲੀਜੈਂਟ ਬੱਚੇ ਹੁੰਦੇ, ਸਾਰੇ ਮੇਰੇ ਵਰਗੇ ਥੋੜ੍ਹੀ ਹੁੰਦੇ ਆ, ਉਹ ਕਿੱਸੇ ਕਹਾਣੀਆਂ ਮੈਨੂੰ ਸੁਣਾਓ 9855-1027 'ਤੇ, 9855-1010027 'ਤੇ, ਅਤੇ ਨਾਲ ਦੀ ਨਾਲ ਫਿਲਹਾਲ ਇੰਜੋਏ ਕਰੋ ਇਹ ਵਾਲਾ ਗੀਤ।

ਫਿਲਹਾਲ ਤੇ ਤੁਹਾਡੇ ਕੋਲ ਮੈਂ ਬੈਠੀ ਹੋਈ ਹਾਂ ਔਰ ਤੁਸੀਂ ਬੈਠੇ ਹੋਏ ਆਪਣੇ ਰੇਡੀਓ ਦੇ ਕੋਲ। ਕਈਆਂ ਨੇ ਨਿਊਜ਼ ਆਉਣੀ ਹੈ ਯਾਰ ਐਪ ਨੂੰ ਚਲਾ ਕੇ ਆਪਣਾ ਮੋਬਾਈਲ ਕੋਲ ਰੱਖਿਆ ਹੋਏਗਾ, ਤੇ ਕਈ 102.7 ਤੇ ਸੁਣ ਰਹੇ ਹੋਣਗੇ ਰੇਡੀਓ ਨੂੰ ਕੋਲ ਰੱਖ ਕੇ, ਤੇ ਕਈ 103.6 ਦੇ ਜ਼ਰੀਏ ਸੁਣ ਰਹੇ ਹੋਣਗੇ ਸਾਨੂੰ ਰੇਡੀਓ ਕੋਲ ਰੱਖ ਕੇ। ਸੋ ਗੱਲ ਇਹ ਕਿ ਕੋਲ ਹੋਣਾ ਚਾਹੀਦਾ ਬੰਦਾ, ਚਾਹੇ ਉੱਦਾਂ ਪ੍ਰੈਕਟੀਕਲੀ ਕੋਲ ਹੋਵੇ ਜਾਂ ਦਿਲ ਦੇ ਕੋਲ।

0: ਇਹ ਸੋਚ ਵਿੱਚ ਯਾਦਾਂ ਵਿੱਚ ਨੇੜੇ ਹੋਵੇ ਕੋਲ ਕੋਲ। ਚਲੋ ਇਹ ਤਾਂ ਹੋ ਗਈਆਂ ਜੀ ਗੱਲਾਂ, ਔਰ ਚੱਲਦੇ ਹਾਂ ਸਾਡੇ ਅਗਲੇ ਮੈਸੇਜ ਦੇ ਵੱਲ ਜੋ ਆਇਆ ਹੈ। ਪੂਜਾ ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਸਿਹਤ ਇੱਕ ਅਜਿਹਾ ਅਮੁੱਲ ਧਨ ਹੈ, ਸਿਹਤ ਬਾਰੇ ਲਿਖਿਆ ਜੀ ਇਹਨਾਂ ਨੇ ਕਿ ਇਹ ਇੱਕ ਅਜਿਹਾ ਅਮੁੱਲ ਧਨ ਹੈ ਜਿਸਦੀ ਕਿਸੇ ਦੂਜੇ ਧਨ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇੱਕ ਤੰਦਰੁਸਤ ਵਿਅਕਤੀ ਦਾ ਜੀਵਨ ਖੁਸ਼ੀਆਂ ਭਰਿਆ ਹੁੰਦਾ ਹੈ, ਜਦੋਂ ਕਿ ਬਿਮਾਰ ਵਿਅਕਤੀ ਲਈ ਜੀਵਨ ਬਿਤਾਉਣਾ ਬਹੁਤ ਔਖਾ ਹੋ ਜਾਂਦਾ ਹੈ। ਤੰਦਰੁਸਤ ਵਿਅਕਤੀ ਦ੍ਰਿੜ ਸੰਕਲਪ ਵਾਲਾ ਹੁੰਦਾ ਹੈ ਅਤੇ ਹਰ ਕੰਮ ਖੁਸ਼ੀ ਨਾਲ ਕਰਦਾ ਹੈ, ਇਸ ਲਈ ਆਪਣੇ ਸਰੀਰ ਦਾ ਖੁਦ ਖਿਆਲ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਹੈ। ਤੰਦਰੁਸਤ ਰਹੋ, ਮਸਤ ਰਹੋ। ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਅਤੇ ਇਹਨਾਂ ਦੀ ਸਾਰੀ ਧੀਮਾਨ ਫੈਮਿਲੀ ਵੱਲੋਂ ਆਇਆ ਹੈ ਜੀ ਇਹ ਮੈਸੇਜ। ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਹੈ ਜੀ, ਸਿਹਤ ਉੱਪਰ ਕੁਛ ਨਹੀਂ ਹੁੰਦਾ, ਇਸ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ। ਔਰ ਨਾਲ ਦੀ ਨਾਲ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਰਹੋ। ਬਹੁਤ ਸਾਰੇ ਲਿਸਨਰਸ ਨੇ ਸਾਨੂੰ ਮੈਸੇਜ ਕੀਤਾ ਹੋਇਆ ਜੀ, ਔਰ ਜਿਹਦੇ ਵਿੱਚੋਂ ਅਮਰਜੀਤ ਸਿੰਘ ਹੋਰਾਂ ਨੇ ਸਾਨੂੰ ਬਠਿੰਡਾ ਤੋਂ ਕੀਤਾ ਹੈ ਮੈਸੇਜ, ਅਤੇ ਬਾਕੀ ਵੀ ਬਹੁਤ ਸਾਰੇ ਲਿਸਨਰ ਹੈ ਜੋ ਹੌਲੀ ਹੌਲੀ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ। ਲੇਕਿਨ ਫਿਲਹਾਲ ਟਾਈਮ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਛੋਟੇ ਜਿਹੇ ਬ੍ਰੇਕ ਦਾ, ਸੋ ਤੁਸੀਂ ਜਾਣਾ ਕਿਤੇ ਨਹੀਂ ਹੈ, ਤੁਸੀਂ ਇੱਥੇ ਸਟੇ ਟਿਊਨ ਰਹਿਣਾ ਹੈ ਜੀ ਆਪਣੇ ਫੇਵਰੇਟ ਵਾਲੇ ਰੇਡੀਓ ਸਟੇਸ਼ਨ 'ਤੇ। ਔਰ ਫਿਲਹਾਲ ਆ ਰਹੀ ਇੱਕ ਛੋਟੀ ਜਿਹੀ ਬ੍ਰੇਕ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਜੀ ਔਰ ਫਿਲਹਾਲ ਟਾਈਮ ਹੋ ਗਿਆ ਹੈ ਅਗਲੇ ਵੌਇਸ ਮੈਸੇਜ ਨੂੰ ਸੁਣਨ ਦਾ, ਜਲਦੀ ਦੇ ਨਾਲ ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।
2: ਨਮਸਕਾਰ ਆਰਜੇ ਜੀ, ਆਕਾਸ਼ਵਾਣੀ ਜਲੰਧਰ FM ਰੇਨਬੋ ਚੈਨਲ, ਆਪਕੋ ਬਹੁਤ ਬਹੁਤ ਸ਼ੁਕਰੀਆ ਮੁਝੇ ਆਡੀਓ ਕਲਿਪ ਭੇਜਨੇ ਕੇ ਲੀਏ। ਮੇਰਾ ਨਾਮ ਹਿਤੇਂਦਰ ਦਾਸ, ਮੈਂ ਗ੍ਰਾਮ ਕੁਦਾਲੀ ਡਾਗਰ ਨਗਿੰਦਰ ਨਗਰ ਜ਼ਿਲ੍ਹਾ ਸ੍ਰੀਭੂਮੀ ਅਸਾਮ ਕਾ ਰਹਿਣੇ ਵਾਲਾ ਹੂੰ। ਮੈਂ ਬਹੁਤ ਅੱਛਾ ਲੱਗਤਾ ਹੈ ਆਕਾਸ਼ਵਾਣੀ ਸੁਣਨੇ ਮੈਂ, ਮੈਂ ਆਕਾਸ਼ਵਾਣੀ ਕਾ ਬਹੁਤ ਬੁਰਾ ਫ੍ਰੈਂਡ ਹੂੰ। ਮੈਂ ਭਾਰਤ ਕਾ ਸਭੀ ਆਕਾਸ਼ਵਾਣੀ ਕੇਂਦਰ ਸੁਣਤਾ
0: ਹੂੰ। ਮੁਝੇ
2: ਆਪਣਾ ਨਾਮ ਆਕਾਸ਼ਵਾਣੀ ਪਰ ਸੁਣਨਾ ਮੁਝੇ ਅੱਛਾ ਹੀ ਲੱਗਤਾ ਹੈ। ਮੈਂ ਆਸਾਮ ਕਾ ਰਹਿਣੇ ਵਾਲਾ ਹੂੰ ਔਰ ਮੈਂ ਜਿਸ ਜਗ੍ਹਾ ਮੈਂ ਰਹਿਤਾ
0: ਹੂੰ
2: ਇਸ ਜਗ੍ਹਾ ਮੈਂ ਏਸ਼ੀਆ ਕਾ ਸੈਕਿੰਡ ਲਾਰਜੈਸਟ ਬਿਲ ਹੈ ਜੋ ਵੀਟਲੈਂਡ ਹੈ
0: ਸ਼ੋਨਵਿਲ।
2: ਸ਼ੋਨਵਿਲ ਮੈਂ ਬਹੁਤ ਤਰ੍ਹਾਂ ਕਾ ਵਿਦੇਸ਼ੀ ਪਰਯਟਕ ਆਤੇ ਹੈ, ਆਸਾਮ ਕਾ ਬਾਹਰ ਸੇ ਵੀ ਆਤਾ ਹੈ, ਏਮਨ ਕਿ ਲੰਡਨ ਅਮੇਰੀਕਾ ਸੇ ਵੀ ਆਤਾ ਹੈ ਬਿਲ ਕੋ ਦੇਖਨੇ ਕੇ ਲਿਏ। ਵਾਟਰ ਮੀਨਸ ਪਾਣੀ ਪਾਣੀ ਹੈ ਔਰ ਮੇਸ਼ਿਨ ਨੌਕਾ ਮੀਨਸ ਮੇਸ਼ਿਨ ਨੌਕਾ ਸੇ ਲੋਕ ਘੁੰਮਤੇ ਹੈ। ਬਹੁਤ ਦਰਸ਼ਨੀਯ ਸਥਾਨ ਹੈ ਜੈਸੇ ਸ਼ੋਨਵਿਲ ਪਾਰਕ ਹੈ, ਸ਼ੋਨਵਿਲ ਮੈਂ ਬੜਾ ਕਾਲੀ ਮੰਦਿਰ ਹੈ ਵੋ ਵੀ ਦੇਖਨੇ ਕੇ ਲਿਏ ਪਰਯਟਕ ਵਿਜਿਟਰ ਆਤੇ ਹੈ। ਔਰ ਆਸਾਮ ਗੁਹਾਟੀ ਮੈਂ ਜੈਸੇ ਕਮਾਖਿਆ ਮੰਦਿਰ ਨੀਲਾਚਲ ਪਹਾੜ ਮੈਂ ਆਸੇ ਤੋ ਮੈਂ ਕਮਾਖਿਆ ਦੇਵੀ ਕਾ ਉਹਾ ਮੇਲਾ ਆਰੰਭ ਹੋਣੇ ਜਾ ਰਹਾ ਹੈ। ਬਹੁਤ ਸਾਰੇ ਸਾਧੂ ਸੰਤ ਔਰ ਦਰਸ਼ਨਾਰਥੀ ਵੀ ਜਾ ਰਹਾ ਹੈ ਇਹ ਦੇਖਨੇ ਕੇ ਲਿਏ ਮੰਦਿਰ ਕੋ ਦੇਖਨੇ ਕੇ ਲਿਏ ਕਮਾਖਿਆ ਮੰਦਿਰ ਮੈਂ। ਔਰ ਹਮਾਰਾ ਸੋਨਵਿਲ ਮੈਂ ਵੀ ਆਦਮੀ ਲੋਕ ਆਤੇ ਹੈ ਘੁੰਮਨੇ ਕੇ ਲਿਏ ਦੇਖਨੇ ਕੇ ਲਿਏ, ਬਹੁਤ ਸਾਰੇ ਜਗ੍ਹਾ ਹੈ ਔਰ ਨੌਕਾ ਚਲਨੇ ਕੇ ਲਿਏ ਮਸ਼ੀਨ ਨੌਕਾ ਚਲਨੇ ਕੇ ਲਿਏ ਔਰ ਫੋਟੋ ਖਿੱਚਣੇ ਕੇ ਲਿਏ ਵੀਡੀਓ ਬਣਾਨੇ ਕੇ ਲਿਏ ਆਤੇ ਹੈ
0: ਜੀ। ਮੇਰੀ ਤਾਂ ਵੈਸੇ ਜ਼ਿੰਦਗੀ ਦੀ ਇੱਕ ਖੁਆਇਸ਼ ਹੈ ਔਰ ਬੜੀ ਮਤਲਬ ਬੜੀ ਦੇਰ ਦੀ ਉਹ ਪੂਰੀ ਹੋਣ ਤੋਂ ਰਹਿੰਦੀ ਔਰ ਮੈਨੂੰ ਉਮੀਦ ਹੈ ਕਿ ਜਲਦੀ ਹੀ ਮਾਂ ਪੂਰੀ ਕਰਨਗੇ ਮਾਂ ਪ੍ਰਕਿਰਤੀ ਉਸ ਜਗ੍ਹਾ 'ਤੇ ਜਾਣ ਦੀ ਜਿਹੜੀ ਮੇਰੀ ਖੁਆਇਸ਼ ਹੈ। ਤੁਸੀਂ ਮਾਂ ਕਾਮਾਖਿਆ ਜੀ ਦੇ ਮੰਦਰ ਦੀ ਗੱਲ ਕੀਤੀ ਹੈ,

0: ਨਾਲ ਹੀ ਮੈਨੂੰ ਯਾਦ ਆਇਆ ਕਿ ਸ਼ਾਇਦ 25 ਨੂੰ ਅੰਬੂਬਾਚੀ ਮੇਲਾ ਵੀ ਹੈ ਔਰ ਇਹ ਬਹੁਤ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੇਲਾ ਹੈ, ਸਮਾਗਮ ਹੈ ਔਰ ਇਸਦੀ ਬਹੁਤ ਇੰਤਜ਼ਾਰ ਰਹਿੰਦਾ ਸ਼ਰਧਾਲੂਆਂ ਨੂੰ। ਉਮੀਦ ਕਰਦੀ ਹਾਂ ਕਿਸੇ ਨਾ ਕਿਸੇ ਟਾਈਮ 'ਤੇ, ਕਿਸੇ ਸਾਲ, ਕਿਸੇ ਦਿਨ ਤਰੀਕ 'ਤੇ ਮੇਰਾ ਵੀ ਮਹੂਰਤ ਨਿਕਲੂਗਾ ਉੱਥੇ ਵਿਜ਼ਿਟ ਕਰਨ ਦਾ ਔਰ ਫਿਰ ਮੈਂ ਵੀ ਤੁਹਾਡੇ ਅੱਗੇ ਆ ਕੇ ਦੱਸੂੰਗੀ ਕਿ ਮੇਰੀ ਵਿਜ਼ਿਟ ਕਿੱਦਾਂ ਦੀ ਰਹੀ। ਬਿਲਕੁਲ ਸਹੀ ਪਕੜੇ ਹੈ ਜੀ। ਕਈ ਲੋਕ ਗੈਸ ਕਰ ਜਾਂਦੇ ਹੁੰਦੇ ਨੇ ਕਿ ਮੈਂ ਕਿੱਥੇ ਜਾਣ ਦਾ ਚਾਹ ਰਹੀ ਹਾਂ। ਬਿਲਕੁਲ, ਪਰਮਾਤਮਾ ਦੇ ਦਰ 'ਤੇ ਜਾ ਕੇ ਪੋਜ਼ਿਟਿਵਿਟੀ ਮਿਲਦੀ ਹੈ ਅਤੇ ਉੱਥੇ ਜਾ ਕੇ ਜਿਹੜੀ ਐਨਰਜੀ ਮਿਲਦੀ ਹੈ ਅਸੀਂ ਰੀਚਾਰਜ ਫੀਲ ਕਰਦੇ ਹਾਂ। ਇਹੀ ਕਾਰਨ ਹੈ ਕਿ ਜਦੋਂ ਲੋਅ ਫੀਲ ਕਰੋ ਉਦੋਂ ਇੱਦਾਂ ਦੀ ਕਿਸੇ ਥਾਂ 'ਤੇ ਜ਼ਰੂਰ ਵਿਜ਼ਿਟ ਕਰੋ ਜਿੱਥੇ ਤੁਸੀਂ ਦਿਲ ਤੋਂ, ਆਤਮਾ ਤੋਂ, ਰੂਹ ਤੋਂ ਕਨੈਕਟ ਕਰਦੇ ਹੋ ਐਂਡ ਤੁਸੀਂ ਡਿਫਰੈਂਸ ਫੀਲ ਕਰੋਗੇ ਕਿ ਇੱਕਦਮ ਤੁਸੀਂ ਪੋਜ਼ਿਟਿਵਿਟੀ ਦੇ ਨਾਲ ਅਤੇ ਨਵੀਂ ਊਰਜਾ ਦੇ ਨਾਲ ਭਰ ਗਏ ਹੋ। ਤੀਜੀ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਔਰ ਅੱਗੇ ਮੈਸੇਜ ਬਹੁਤ ਸਾਰੇ ਆਉਂਦੇ ਨੇ। ਕਈਆਂ ਨੇ ਸਾਡਾ ਥੈਂਕ ਯੂ ਕੀਤਾ ਹੈ, ਉਹਨਾਂ ਦੇ ਪ੍ਰੋਗਰਾਮ 'ਚ ਸ਼ਾਮਿਲ ਕਰ ਲਏ ਨੇ ਜਿਨ੍ਹਾਂ ਦੇ ਮੈਸੇਜ ਔਰ ਸਾਨੂੰ ਸੁਸ਼ੀਲ ਕੁਮਾਰ ਪਿੰਡ ਬਾਕਰਪੁਰ ਤੋਂ ਲਿਖ ਰਹੇ ਨੇ ਕਿ ਬਾਤੋਂ ਮੇਂ ਉਨਕੀ ਜਾਦੂ ਹੈ ਔਰ ਲਫ਼ਜ਼ੋਂ ਮੇਂ ਹੈ ਮੁਸਕਾਨ, FM ਰੇਨਬੋ ਪਰ ਪੂਜਾ ਟੋਹਾਨੀ ਕੀ ਆਵਾਜ਼ ਹੈ ਸਬਕੀ ਜਾਨ, ਸ਼ਬਦੋਂ ਕੋ ਪਿਰੋ ਕਰ ਐਸੇ ਸਜਾਤੀ ਹੈ ਵੋ ਆਪਣੀ ਮਹਿਫਿਲ ਕਿ ਰੇਡੀਓ ਕੀ ਹਰ ਧੜਕਨ ਬਨ ਜਾਤਾ ਹੈ ਉਨਕਾ ਦਿਲ। ਸੁਸ਼ੀਲ ਕੁਮਾਰ ਹੋਰਾਂ ਨੇ ਬਹੁਤ ਹੀ ਦਿਲ ਨੂੰ ਮੇਰੇ ਛੂਹਣ ਵਾਲਾ ਸ਼ੇਅਰ ਲਿਖ ਕੇ ਭੇਜਿਆ। ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ। ਅਗਲਾ ਵੋਇਸ ਮੈਸੇਜ ਆਇਆ ਹੈ, ਸੁਣ ਲੈਂਦੇ ਹਾਂ ਜੀ ਕਿੱਥੋਂ।
1: ਇਕਬਾਲ ਸਿੰਘ, ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ। 1980 ਦੌਰਾਨ ਸਕੂਲਾਂ ਦੀਆਂ ਛੁੱਟੀਆਂ ਦਾ ਚਾਹ, ਜਦੋਂ ਸਾਨੂੰ ਜੂਨ ਵਿੱਚ ਹੁੰਦੀਆਂ ਸੀ ਛੁੱਟੀਆਂ, ਚੜ੍ਹਦਾ ਸੀ ਚਾਹ, ਛਾਲਾਂ ਮਾਰਦੇ ਸੀ ਪੁੱਟੀਆਂ, ਰੱਖ ਦਿੰਦੇ ਝੋਲਾ ਮਹੀਨੇ ਲਈ ਸਾਂਭ ਕੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਸਾਰਾ ਕੰਮ ਮਿਲਿਆ ਸਕੂਲੋਂ ਜੋ ਨਿਬੇੜਦੇ, ਆਣੀਆਂ ਦੇ ਨਾਲ ਗਲੀਆਂ 'ਚ ਖੇਡਦੇ, ਕਾਗਜ਼ਾਂ ਦੀ ਕਿਸ਼ਤੀ ਬਣਾ ਕੇ ਤਾਰਦੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਦੇਖਦੇ ਹੁੰਦੇ ਸੀ ਮੋਰ ਦਿਨ ਅਤੇ ਸ਼ਾਮ ਨੂੰ, ਵਿਹੜੇ ਵਿੱਚ ਮੰਜੇ ਡਾਉਂਦੇ ਹੁੰਦੇ ਰਾਤ ਨੂੰ, ਸੌਣ ਵਾਸਤੇ ਡਾਹ ਲੈਂਦੇ ਸੀ ਮੰਜੇ ਪਾਣ ਦੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਸਵੇਰੇ ਉੱਠ ਦਾਤਣ ਕੁਰਲਾ ਕਰ ਸੈਰ ਨੂੰ ਸੀ ਜਾਈਦਾ, ਨਾ ਤੋ ਦਹੀਂ ਪਰੌਂਠਾ ਖਾ ਲਾਇਬ੍ਰੇਰੀ ਜਾਈਦਾ, ਲਾਇਬ੍ਰੇਰੀ ਪਿੰਡ ਵਿੱਚ ਵੰਡ ਦੀ ਗਿਆਨ ਸੀ, ਇਸੇ ਲਈ ਤਾਂ ਭੂਆ ਦਾ ਪਿੰਡ ਸੱਚੀਓ ਮਹਾਨ ਸੀ।
0: ਵਾਹ ਵਾਹ ਵਾਹ।
1: ਕੈਂਥ ਪਿੰਡ ਨਾਰੰਗਵਾਲ ਹੈ ਕੋਲ ਸ਼ਹਿਰ ਦੇ, ਮੱਝਾਂ ਚਾਰਦੇ ਸੀ ਨੇੜੇ ਲੰਘਦੀ ਨਹਿਰ ਦੇ, ਅੱਜ ਬਹੁਤੇ ਜਾਂਦੇ ਠੰਡਿਆਂ ਪਹਾੜਾਂ ਨੂੰ, ਭੂਆ ਦਾ ਸਹੁਰਾ ਪਿੰਡ ਸ਼ਿਮਲਾ ਸੀ ਯਾਰਾਂ ਨੂੰ, ਭੂਆ ਬਿਨਾ ਭੂਆ ਦਾ ਪਿੰਡ ਅਧੂਰਾ ਹੋ ਗਿਆ, ਦਿਸਦੀ ਨੀ ਭੂਆ ਅਦਾਸ ਨੇ ਭਤੀਜੇ ਭਾਣਜੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਛੁੱਟੀਆਂ ਕੱਟਣ ਹਠੂਰੀਆ ਜਾਂਦਾ ਸੀ ਭੂਆ ਕੋਲ ਜਾਂ ਨਾਨਕੇ।
0: ਇੱਕ
1: ਵਾਰ ਤੋਂ ਫੇਰ ਧੀ ਰਾਣੀ ਪੂਜਾ ਟਹਾਣੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੀ ਤੁਸੀਂ ਯਾਦ ਸਾਡੇ ਨਾਲ ਸਾਂਝੀ ਕੀਤੀ। ਚਲੋ ਜੀ, ਕੀ ਕਹਿ ਸਕਦੇ ਹਾਂ, ਜ਼ਿੰਦਗੀ ਦੇ ਵਿੱਚ ਬੜਾ ਕੁਝ ਹੋ ਜਾਂਦਾ ਅਚਾਨਕ ਹੀ, ਮੇਰੇ ਨਾਲ ਤਾਂ ਉੱਦਾਂ ਹੀ ਵੈਸੇ ਬੜਾ ਕੁਝ ਅਚਾਨਕ ਅਚਾਨਕ ਹੀ ਹੁੰਦਾ। ਖੈਰ ਕੋਈ ਗੱਲ ਨਹੀਂ, ਦਿਲਬਾਗ ਸਿੰਘ ਬਾਜਵਾ ਹੋਰਾਂ ਨੇ ਸਾਨੂੰ ਦੁਬਈ ਤੋਂ ਮੈਸੇਜ ਭੇਜਿਆ ਹੈ ਅਤੇ ਨਾਲ ਆਪਣੇ ਫਰੈਂਡਸ ਦੇ ਇਹ ਪ੍ਰੋਗਰਾਮ ਸੁਣ ਰਹੇ ਨੇ, ਲਿਖ ਰਹੇ ਨੇ, ਗੁੱਡ ਮਾਰਨਿੰਗ ਮੈਡਮ ਜੀ, FM ਰੇਨਬੋ ਵੈਰੀ ਨਾਈਸ, ਵੈਰੀ ਗੁੱਡ, ਥੈਂਕਸ, ਔਰ ਆਈ ਐਮ ਡਰਾਈਵਿੰਗ ਟਰਾਲਾ ਸ਼ਾਰਜਾ ਟੂ ਅਬੂ ਧਾਬੀ, ਯਾਨੀ ਕਿ ਇਹ ਟਰਾਲਾ ਚਲਾਉਂਦੇ ਨੇ ਦੁਬਈ ਦੇ ਵਿੱਚ, ਸ਼ਾਰਜਾ ਤੋਂ ਅਬੂ ਧਾਬੀ ਤੱਕ ਇਹ ਟਰਾਲਾ ਚਲਾਉਂਦੇ ਨੇ ਔਰ ਆਪਣੇ ਦੋਸਤਾਂ ਦੇ ਨਾਲ ਹਰ ਰੋਜ਼ ਸੁਣਦੇ ਨੇ ਪ੍ਰੋਗਰਾਮ, ਚੰਗਾ ਲੱਗਦਾ ਜੀ ਇਹਨਾਂ ਨੂੰ। ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਦੋਸਤਾਂ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਬਾਕੀ ਬਹੁਤ ਸਾਰੇ ਦੋਸਤ ਜਿਨ੍ਹਾਂ ਦੇ ਆਪਾਂ ਮੈਸੇਜ ਸ਼ਾਮਿਲ ਕਰ ਲਏ ਅਤੇ ਬਾਕੀਆਂ ਦੇ ਸ਼ਾਮਿਲ ਕਰ ਰਹੇ ਹਾਂ, ਅਗਲਾ ਵੀ ਮੈਸੇਜ ਆ ਗਿਆ ਉਹ ਵੀ ਸ਼ਾਮਿਲ ਕਰ ਲੈਂਦੇ ਹਾਂ।
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਨਮਸਕਾਰ,
2: ਸਤਿ ਸ੍ਰੀ ਅਕਾਲ ਬੇਟੀ ਪੂਜਾ ਟਵਾਨੀ
0: ਜੀ, ਜੀ ਜੀ ਜੀ, ਗੁੱਡ ਮਾਰਨਿੰਗ, ਨਮਸਕਾਰ,
2: ਠੀਕ ਠਾਕ
0: ਬੇਟੀ ਜੀ, ਜੀ ਜੀ
2: ਜੀ, ਅੱਜ ਤਾਂ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ
0: ਜੀ, ਬਿਲਕੁਲ,
2: ਲੱਗਦਾ ਵੀ ਸ਼ਾਮ ਤੱਕ ਬਾਰਿਸ਼ ਵੀ ਆਊਗੀ, ਇਸ ਵੇਲੇ ਸੂਰਜ ਦੇਵਤਾ ਤੇ ਬੱਦਲ
0: ਲੁਕਣ ਵਿੱਚ ਹੀ ਖੇਡ ਰਹੇ ਨੇ,
2: ਕਿਤੇ ਧੁੱਪ ਨਿਕਲ ਆਉਂਦੀ ਕਿਤੇ ਬੱਦਲ ਹੋ ਜਾਂਦੇ ਆ,
0: ਪਰ
2: ਮੌਸਮ ਦੇ ਵਿੱਚ ਨਵੀਂ ਪੂਰੀ ਇਸ ਵਕਤ
0: ਜੀ,
2: ਲੱਗਦਾ ਵੀ ਸ਼ਾਮ ਤੱਕ ਇੰਦਰ ਦੇਵਤਾ ਮਿਹਰਬਾਨ ਹੋ ਜਾਣਗੇ ਜੀ,
0: ਜੀ
2: ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਬੇਟੀ, ਇਹ ਜਿਹੜੀ ਗਰਮੀ ਪੈ ਰਹੀ ਹੈ ਇਹ ਆਪਾਂ ਦਰਖਤ ਤਾਂ ਲਾਉਂਦੇ ਨੀਗੇ, ਪੱਟੀ ਜ਼ਰੂਰ

0: ਬਿਲਕੁਲ
1: ਦਰਖਤ ਇੱਕ ਲੱਗਦਾ ਅਤੇ ਏਸੀ 100 ਲੱਗਦਾ ਹੈਗਾ। ਜਿਹੜੀ ਏਸੀਆਂ ਦੀ ਗਰਮਾਹਟ ਹੈ ਉਹ ਇਸ ਵਕਤ ਵਾਤਾਵਰਨ ਨੂੰ ਬਹੁਤ ਹੀ ਗਲਤ ਕਰੀ ਜਾਂਦੀ ਹੈ। ਸਾਡੀ ਬੇਨਤੀ ਹੈ ਵੀ ਵੱਧ ਤੋਂ ਵੱਧ ਦਰਖਤ ਲਾਏ ਜਾਣ ਅਤੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਵੇ। ਬੇਟੀ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਸ਼੍ਰੀ ਇਕਬਾਲ ਸਿੰਘ ਰਾਠੌਰ ਜੀ ਨੂੰ ਕਿ ਉਹ ਵੀ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਆ ਕਰਨ ਅਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਅਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਬੇਨਤੀ ਹੈ ਵੀ ਲਹਿੰਦੇ ਪੰਜਾਬ ਵਾਲਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਵੀ ਜ਼ਰੂਰ ਹਾਜ਼ਰੀ ਲਵਾਇਆ ਕਰੋ, ਕਿਉਂਕਿ ਬਾਗਾਂ ਦੇ ਵਿੱਚ ਜਦੋਂ ਇੱਕ ਫੁੱਲ ਵੀ ਘੱਟ ਜੇ ਤਾਂ ਮਹਿਕ ਅਧੂਰੀ ਰਹਿ ਜਾਂਦੀ ਹੈ। ਇਸ ਕਰਕੇ ਵੀ ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਹਾਜ਼ਰੀ ਲਵਾਓ, ਕਿਉਂਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਹੈ ਉਹ ਆਪਣਾ ਸਾਰਿਆਂ ਦੇ ਪ੍ਰੋਗਰਾਮ ਸਾਂਝਾ ਪ੍ਰੋਗਰਾਮ ਹੈ ਜਿਹਦੇ ਵਿੱਚ ਭੈਣਾਂ ਵੀ ਸ਼ਿਰਕਤ ਕਰਦੀਆਂ, ਭੈਣ ਕਿਰਨ ਨਰੂਲਾ ਜੀ ਅਤੇ ਬੁੱਧੀਜੀਵੀ ਉਦੇ ਚੰਦਰ ਜੀ ਵੀ ਬਹੁਤ ਵਧੀਆ ਗੱਲਬਾਤ ਕਰਕੇ ਜਾਂਦੇ ਹੈ ਅਤੇ ਜਸਵੀਰ ਸਿੰਘ ਜੀ ਅਰੋੜਾ ਸਫੀਦੋ ਮੰਡੀ ਵਾਲੇ ਉਹ ਵੀ ਬਹੁਤ ਸੋਹਣੇ ਆਪਣੇ ਵਿਚਾਰ ਪੇਸ਼ ਕਰਦੇ ਹੈ। ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਕਾਸ਼ਵਾਣੀ ਆਪਣੇ ਰੇਨੂਆ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਾਇਆ ਕਰੋ।
0: ਜੀ ਇਹ ਟਾਈਮ ਟੂ ਟਾਈਮ ਲਗਵਾਉਂਦੇ ਨੇ ਔਰ ਲੈਂਦੇ ਪੰਜਾਬ ਵਾਲੇ ਵੀ ਬਿਲਕੁਲ ਲਗਾਤਾਰ ਬਰਾਬਰ ਹਾਜ਼ਰੀ ਲਗਵਾਉਂਦੇ ਨੇ, ਉਹਨਾਂ ਦੇ ਮੈਸੇਜ ਸਾਡੇ ਕੋਲ ਆਉਂਦੇ ਹੀ ਨੇ। ਸੋ ਇੱਕ ਵਾਰੀ ਫਿਰ ਤੋਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਹੀ। ਅੱਜ ਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਹੋ ਗਿਆ ਹੈ। ਫਿਰ ਕਿਸੇ ਹੋਰ ਦਿਨ ਤੁਹਾਡੇ ਸਾਰਿਆਂ ਨਾਲ ਹੀ ਜਲਦੀ ਹੀ ਹੋਏਗੀ ਮੁਲਾਕਾਤ। ਇਸੇ ਆਸ ਔਰ ਉਮੀਦ ਦੇ ਨਾਲ ਮੈਨੂੰ ਪੂਜਾ ਤੁਹਾਨੂੰ ਦਿਓ ਇਜਾਜ਼ਤ। ਆਪਣਾ ਰੱਖੋ ਢੇਰ ਸਾਰਾ ਖਿਆਲ, ਟ੍ਰੈਫਿਕ ਰੂਲਸ ਨੂੰ ਕਰਦੇ ਰਹੋ ਫੋਲੋ, ਪੇੜ ਲਗਾਓ, ਮੇਰਾ ਨਾਮ ਰੱਖ ਦਿਓ ਔਰ ਉੱਤੇ ਅੱਛੇ ਅੱਛੇ ਪਿਆਰੇ ਪਿਆਰੇ ਜਦੋਂ ਫਲਾਵਰਸ ਆਉਣਗੇ ਉਹਨਾਂ ਨੂੰ ਯਾਦ ਕਰ ਲਓ, ਮਤਲਬ ਮੇਰੇ ਨਾਲ ਜੋੜ ਕੇ। ਖੈਰ ਇਹ ਤਾਂ ਹੋ ਗਿਆ ਬਹੁਤ ਸਾਰੀਆਂ ਗੱਲਾਂ। ਗਰਮੀ ਹੈ, ਆਪਣਾ ਖਿਆਲ ਰੱਖੋ, ਡੀਹਾਈਡਰੇਟ ਬਿਲਕੁਲ ਨਹੀਂ ਹੋਣਾ, ਪਾਣੀ ਪੀਂਦੇ ਰਹੋ ਔਰ ਡਾਂਸ ਕਰਦੇ ਰਹੋ FM ਰੇਨਬੋ 'ਤੇ। ਸਟੇ ਟਿਊਨ ਓਨਲੀ ਔਨ FM ਰੇਨਬੋ। ਅਗਲੇ RJ ਰਿਚਾ ਉੱਪਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਇੰਨੇ ਕੁ ਬੇਤਾਬ ਨੇ ਕਿ ਮੈਂ ਹੁਣ ਕੀ ਦੱਸਾਂ, ਅਗਲੀਆਂ ਗੱਲਾਂ ਉਹਨਾਂ ਦੇ ਨਾਲ ਹੀ ਹੋਣਗੀਆਂ। ਸੋ ਬਾਏ, ਟੇਕ ਕੇਅਰ, ਲਵ ਯੂ ਆਲ, ਹੈਵ ਅ ਗ੍ਰੇਟ ਡੇ ਅਹੈਡ ਐਂਡ ਸਟੇ ਟਿਊਨ ਓਨਲੀ ਔਨ FM ਰੇਨਬੋ।

ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਤੇ ਲੱਦਾਖ ਦੇ ਕੁਝ ਹਿੱਸਿਆਂ ਵਿਚ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੁਰਸ਼ ਹਾਕੀ ਵਿਚ ਭਾਰਤ ਨੇ ਐਫ ਆਈ ਐਚ ਪ੍ਰੋ ਲੀਗ ਰੋਟਰਡਮ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ ਵਿਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ ਤੇ ਬੀ ਸੀ ਸੀ ਆਈ ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਤੋਂ ਜ਼ਰੂਰੀ ਨਹੀਂ ਕਿ ਹਰ ਇੱਕ ਸੌਂਗ ਨੂੰ ਸਿਰਫ ਸੁਣਿਆ ਹੀ ਜਾਏ ਜੀ, ਇਹ ਜ਼ਰੂਰੀ ਨਹੀਂ ਹੈ, ਬਿਲਕੁਲ ਜ਼ਰੂਰੀ ਨਹੀਂ ਹੈ। ਤੁਸੀਂ ਉਹਦੇ 'ਤੇ ਡਾਂਸ ਵੀ ਕਰ ਸਕਦੇ ਹੋ ਔਰ ਕਿਸੇ ਫੇਵਰੇਟ ਪਰਸਨ ਜਿਹਨੂੰ ਤੁਹਾਡੇ ਆਲੇ ਦੁਆਲੇ ਬੈਠੇ ਉਹਨੂੰ ਡੈਡੀਕੇਟ ਵੀ ਕਰ ਸਕਦੇ ਹੋ, ਹੈ ਨਾ ਜੀ। ਸੋ ਹਮੇਸ਼ਾ ਮਿਊਜ਼ਿਕ ਨੂੰ ਇੰਜੋਏ ਕਰਨਾ ਹੀ ਚਾਹੀਦਾ ਔਰ ਮਿਊਜ਼ਿਕ ਸਾਡੇ ਨਾਲ ਜੋ ਦੇਖੋ ਕੁਝ ਵੀ ਸਿਚੁਏਸ਼ਨ ਚੱਲ ਰਹੀ ਹੈ ਲਾਈਫ ਦੇ ਵਿੱਚ, ਹੈ ਨਾ, ਹਰ ਇੱਕ ਸਿਚੁਏਸ਼ਨ ਜਾਂ ਕੰਡੀਸ਼ਨ ਦੇ ਨਾਲ ਉਹ ਮਿਊਜ਼ਿਕ ਜਿਹੜਾ ਹੈ ਆਪਣੇ ਆਪ ਨੂੰ ਅਟੈਚ ਕਰ ਹੀ ਲੈ। ਸੋ ਇਸ ਟਾਈਮ ਦੇਖੋ ਮੋਰਨਿੰਗ ਟਾਈਮ ਹੈ ਔਰ ਮੈਨੂੰ ਪਤਾ ਬਹੁਤ ਜ਼ਿਆਦਾ ਇੱਕ ਦੋ ਆਲਸ ਵਾਲੇ ਦਿਨ ਚੱਲ ਰਹੇ, ਛੁੱਟੀਆਂ ਵਾਲੇ ਦਿਨ ਚੱਲ ਰਹੇ ਕਈ ਲੋਕਾਂ ਦੇ ਲਈ ਤਾਂ ਖਾਸ ਕਰ, ਔਰ ਇੰਜੋਏ ਕਰਿਓ ਤੁਸੀਂ ਫਿਲਹਾਲ ਇਹ ਪ੍ਰੋਗਰਾਮ ਔਰ ਹੌਲੀ ਹੌਲੀ ਹੌਲੀ ਹੌਲੀ ਜਿਹੜੀ ਇੱਕ ਬੀਟ ਹੈ ਨਾ ਬੋਡੀ ਦੇ ਵਿੱਚ ਆ ਰਹੀ ਹੈ, ਵਾਈਬ ਜਿਹੜੀ ਹੈ ਸਟੂਡੀਓ ਦੇ ਵਿੱਚ ਦੇਖੋ ਸੈੱਟ ਹੋ ਰਿਹਾ ਪੂਰਾ ਮਾਹੌਲ ਔਰ ਅਸੀਂ ਚੱਲ ਰਹੇ ਹਾਂ ਅਗਲੇ ਗਾਣੇ ਵੱਲ। ਇਹ ਗਾਣਾ ਮੇਰੇ ਖਿਆਲ ਨਾਲ ਅੱਜ ਦੇ ਟਾਈਮ 'ਚ ਬਹੁਤ ਸਾਰੇ ਲੋਕਾਂ ਦਾ ਵਨ ਆਫ ਦਾ ਫੇਵਰੇਟ ਸੌਂਗ ਬਣ ਜੂਗਾ। ਸੋ ਇੰਜੋਏ ਕਰਦੇ ਹਾਂ ਜੀ ਨੈਕਸਟ ਟ੍ਰੈਕ, ਸਟੇ ਟਿਊਨਡ ਵਿਦ ਐਫ ਐਮ ਰੇਨਬੋ। ਪ੍ਰੋਗਰਾਮ ਦਾ ਨਾਮ ਹੈ ਜੀ ਗੀਤ ਬਹਾਰ ਦਿਲ ਸੇ ਦਿਲ ਤੱਕ।

फिलहाल आई एम फ्रॉम रेनबो द रिचा आईजी और टाइम ਤੁਹਾਨੂੰ ਦੱਸਦਾ 10:33 ਤੇ 2 ਸੈਕਿੰਡ ਹੋ ਚੁੱਕੇ ਨੇ ਪ੍ਰੋਗਰਾਮ ਗੀਤ ਬਹਾਰ ਤੁਸੀਂ ਅੱਜ ਮੇਰੇ ਨਾਲ ਇੰਜੋਏ ਕਰ ਰਹੇ ਹੋ ਔਰ ਜਾਗ ਚੁੱਕੇ ਹੋ ਹੁਣ ਤੱਕ ਬਹੁਤ ਸਾਰੇ ਦੇਖੋ ਆਪਣੇ ਕੰਮ ਤੁਸੀਂ ਨਿਪਟਾ ਲਏ ਹੈ ਮੈਨੂੰ ਪਤਾ ਹੈ ਔਰ ਪੈਂਟਿੰਗ ਵੀ ਹੈ ਅਜੇ ਹੈ ਨਾ ਕਿ ਇਹ ਕਰਨਾ ਹੈ ਉਹ ਕਰਨਾ ਹੈ ਕਿਉਂਕਿ ਮੰਡੇ ਜਦੋਂ ਆ ਜਾਂਦਾ ਨਾ ਤਾਂ ਵਾਕਈ ਇੱਕ ਜਿਹੜੀ ਲਿਸਟ ਹੁੰਦੀ ਹੈ ਨਾ ਸਾਡੀ ਬਹੁਤ ਵੱਡੀ ਹੋ ਜਾਂਦੀ ਹੈ ਕਿ ਮੰਡੇ ਹੈ ਤਾਂ ਫਿਰ ਓਬਵੀਅਸਲੀ ਕੰਮ ਕਰਨੇ ਆ ਇੰਨੇ ਸਾਰੇ ਜਿਹੜੇ ਪੈਂਡਿੰਗ ਸੀਗੇ ਕਿਉਂਕਿ ਵੀਕਐਂਡ 'ਤੇ ਸਾਰਿਆਂ ਨੂੰ ਪਤਾ ਇੰਜੋਏ ਕਰਨਾ ਹੁੰਦਾ ਆਪਣੇ ਆਪਣੇ ਪਲਾਨਸ ਹੁੰਦੇ ਨੇ ਲੇਕਿਨ ਵਧੀਆ ਤਾਂ ਨਹੀਂ ਲੱਗਦਾ ਕਿਉਂਕਿ ਵੀਕਐਂਡ ਤੋਂ ਬਾਅਦ ਦਿਲ ਨਹੀਂ ਕਰਦਾ ਹੈ ਨਾ ਕਿ ਉੱਠੀਏ ਕੰਮ 'ਤੇ ਜਾਈਏ ਲੇਕਿਨ ਜਾਣਾ ਤਾਂ ਪਏਗਾ ਜਾਗਣਾ ਤਾਂ ਪਏਗਾ ਔਰ ਜੱਗ ਕੇ ਜਿੰਨੇ ਵੀ ਕੰਮ ਨੇ ਭਾਵੇਂ ਆਪਣੇ ਹੋਂ ਆਫਿਸ ਦੇ ਹੋਂ ਹੈ ਨਾ ਕਿਸੇ ਦੇ ਵੀ ਹੋਂ ਕਰਨੇ ਤਾਂ ਪੈਣੇ ਹੀ ਹੈ ਕਰਾਂਗੇ ਤਾਂ ਹੀ ਤਾਂ ਲਾਈਫ ਦੇ ਵਿੱਚ ਅੱਗੇ ਥੋੜ੍ਹਾ ਜਿਹਾ ਵਧਾਂਗੇ ਹੈ ਨਾ ਜੀ ਫਿਲਹਾਲ ਅੱਗੇ ਮੈਂ ਵੀ ਵਧ ਰਹੀ ਹਾਂ ਪ੍ਰੋਗਰਾਮ ਗੀਤ ਬਾਹਰ ਚੱਲ ਰਿਹਾ ਔਰ ਤੁਹਾਨੂੰ ਵੀ ਕਹਿ ਰਹੀ ਹਾਂ ਅੱਗੇ ਨਾ ਵਧੋ ਹੌਲੀ ਹੌਲੀ ਆਪਣੀ ਕਮਰ ਨੂੰ ਥੋੜ੍ਹਾ ਜਿਹਾ ਸ਼ੇਕ ਐਟ ਕਰਨਾ ਹੈ ਕਿਉਂਕਿ ਗਾਣਾ ਹੀ ਕੁਛ ਇਸ ਤਰੀਕੇ ਦਾ ਹੈ ਸਟੇ ਟਿਊਨਡ

ਕਿਚਨ ਦੇ ਵਿੱਚ ਜੇਕਰ ਤੁਸੀਂ ਕੁਝ ਇਸ ਟਾਈਮ ਬਣਾ ਰਹੇ ਹੋ ਹੈ ਨਾ, ਔਰ ਰੇਡੀਓ ਤੁਸੀਂ ਨਾਲ ਨਾਲ ਲਗਾ ਰੱਖਿਆ, ਤਾਂ ਮੈਨੂੰ ਪਤਾ ਇੱਕ ਆਧਾ ਟੁਮਕਾ ਤਾਂ ਤੁਸੀਂ ਹੈ ਨਾ ਬਿਨਾਂ ਕਿਸੇ ਨੂੰ ਦੇਖੇ ਲਗਾ ਹੀ ਲਿੱਤਾ ਹੋਣਾ, ਕਿਉਂਕਿ ਦੇਖੋ ਕੰਮ ਕਰਦੇ ਹੋਏ ਨਾ ਆਪਣੇ ਆਪ ਔਰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਨੂੰ। ਹੁਣ ਦੇਖੋ ਅਸੀਂ ਭਾਵੇਂ ਕਿਚਨ 'ਚ ਖਾਣਾ ਬਣਾ ਰਹੇ ਹਾਂ, ਜਾਂ ਫਿਰ ਹੋ ਸਕਦਾ ਤੁਸੀਂ ਇਸ ਟਾਈਮ ਟਰੈਵਲ ਕਰ ਰਹੇ ਹੋ ਹੈ ਨਾ, ਔਰ ਟਰੈਵਲ ਕਰਦੇ ਕਰਦੇ ਗੱਡੀ ਦੇ ਵਿੱਚ ਲਗਾ ਰੱਖਿਆ ਜੀ ਐਫ ਐਮ ਰੇਨਬੋ 'ਤੇ, ਮੇਰੀ ਆਵਾਜ਼ ਨੂੰ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ ਪ੍ਰੋਗਰਾਮ, ਔਰ ਉਸ ਟਾਈਮ ਕੋਈ ਫੇਵਰੇਟ ਵਾਲਾ ਗੀਤ ਆ ਜਾਏ ਜਾਂ ਕੋਈ ਇੱਦਾਂ ਦਾ ਗੀਤ ਆ ਜਾਏ ਜੋ ਬਹੁਤ ਵਧੀਆ ਲੱਗਦਾ ਹੈ, ਜਾਂ ਫਿਰ ਅਸੀਂ ਪਹਿਲੀ ਵਾਰੀ ਸੁਣ ਰਹੇ ਹਾਂ ਅਤੇ ਸਾਨੂੰ ਨਾ ਉਹ ਗੀਤ ਯਾਦ ਰਹੇਗਾ ਕਿ ਅੱਛਾ ਇਹ ਨਾ ਮੈਂ ਰੇਡੀਓ 'ਤੇ ਸੁਣਿਆ ਸੀ, ਅਤੇ ਪੂਰਾ ਦਿਨ ਯਕੀਨ ਬਣਨਾ ਮੇਰੀ ਗੱਲ ਆ, ਪੂਰਾ ਦਿਨ ਉਹ ਜਿਹੜੀ ਇੱਕ ਟਿਊਨ ਹੈ ਨਾ, ਉਹ ਜਿਹੜਾ ਮਿਊਜ਼ਿਕ ਹੈ ਨਾ, ਸਾਡੇ ਦਿਲ ਅਤੇ ਦਿਮਾਗ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ। ਸੋ ਹੋ ਸਕਦਾ ਹੈ ਕਿ ਅਗਲਾ ਜਿਹੜਾ ਗੀਤ ਹੈ ਨਾ, ਉਹਦੀ ਜਿਹੜੀ ਟਿਊਨਿੰਗ ਕਹਿ ਲਓ ਕਿ ਥੋੜ੍ਹੀ ਜਿਹੀ ਆਵਾਜ਼ ਕਹਿ ਲਓ ਜਾਂ ਫਿਰ ਲਿਰਿਕਸ ਕਹਿ ਲਓ, ਤੁਹਾਡੇ ਮਾਇੰਡ ਦੇ ਵਿੱਚ ਚੱਲਦੇ ਹੀ ਰਹਿਣਗੇ ਆਲ ਓਵਰ ਦਾ ਡੇ। ਫਿਲਹਾਲ ਇੰਜੋਏ ਕਰੋ ਜੀ, ਨੈਕਸਟ ਟ੍ਰਾਈ ਕਰੀ ਜੀਤ ਸਿੰਘ ਦੀ ਆਵਾਜ਼ ਦੇ ਵਿੱਚ, ਸਟੇ ਟਿਊਨਡ।

ਉਹ ਦੂਰ ਹੁੰਦਾ ਹੈ ਅਤੇ ਜਿਹੜੀ ਇੱਕ ਪੋਜ਼ਿਟਿਵਿਟੀ ਹੈ ਨਾ, ਖੁਸ਼ੀ ਹੈ ਨਾ, ਉਹ ਆਟੋਮੈਟਿਕਲੀ ਆ ਜਾਂਦੇ ਹੈ। ਤੋ ਜਦੋਂ ਬੱਚਿਆਂ ਨੂੰ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਨਾ ਆਪਣੀ ਡੇਲੀ ਲਾਈਫ ਦੇ ਵਿੱਚ ਨਾ ਹਰ ਇੱਕ ਚੀਜ਼ ਨਾ ਬੜੀ ਕਹਿ ਲਓ ਕਿ ਇੱਕ ਸ਼ੌਕਿੰਗ ਨਜ਼ਰੀਏ ਨਾਲ ਦੇਖਦੇ ਆ ਕਿ ਮਤਲਬ ਜੋ ਕੁਝ ਵੀ ਲਾਈਫ ਦੇ ਵਿੱਚ ਔਰ ਉਹਨਾਂ ਦੇ ਦਿਨ, ਮਤਲਬ ਮੈਂ ਕਹਿ ਲਾਂ ਕਿ ਦਿਨ ਦੀ ਸ਼ੁਰੂਆਤ ਆਪਾਂ ਕਰ ਰਹੇ ਹਾਂ, ਔਰ ਚਾਹ ਹੀ ਕਿਉਂ ਨਾ ਰੱਖੀ ਹੈ। ਉਸ ਬੱਚੇ ਨੇ ਕਿਹਾ ਕਿ ਜਦੋਂ ਦੇਖੋ ਚਾਹ ਬਣਦੀ ਹੈ ਨਾ ਯਾਰ, ਬੋਇਲ ਵੀ ਹੋ ਰਹੀ ਹੈ ਨਾ, ਤਾਂ ਉਹ ਜਿਹੜੀ ਚੀਜ਼ ਹੈ ਨਾ ਕਿ ਬੋਇਲ ਹੋ ਰਹੀ ਹੈ, ਉਹ ਜਿਹੜਾ ਕਲਰ ਆ ਰਿਹਾ ਹੈ ਨਾ, ਜੋ ਕੁਝ ਵੀ ਮਤਲਬ ਉਹ ਦੇਖ ਰਿਹਾ ਉਸ ਟਾਈਮ, ਉਸ ਚੀਜ਼ ਨੂੰ ਦੇਖ ਕੇ ਇੰਜੋਏ ਕਰ ਰਿਹਾ, 10-15 ਸੈਕਿੰਡ ਸਿਰਫ ਉਸ ਚੀਜ਼ ਨੂੰ ਨਿਹਾਰ ਰਿਹਾ, ਔਰ ਬੜੀ ਇੱਕ ਕਹਿ ਲਓ ਕਿ ਸ਼ੌਕਿੰਗ, ਮਤਲਬ ਕਹਿ ਲਓ ਕਿ ਬਹੁਤ ਸਰਪ੍ਰਾਈਜ਼ ਉਸ ਚੀਜ਼ ਨੂੰ ਦੇਖ ਕੇ। ਔਰ ਜੋ ਕੁਝ ਵੀ ਦਿਨ 'ਚ ਹੋ ਰਿਹਾ, ਭਾਵੇਂ ਰੋਡ 'ਤੇ ਉਹ ਜਾ ਰਿਹਾ ਹੈ, ਕਿਸੇ ਟ੍ਰੀ ਨੂੰ ਦੇਖ ਰਿਹਾ ਜਾਂ ਕਿਸੇ ਮਤਲਬ ਫਲਾਵਰਸ ਨੂੰ ਦੇਖ ਰਿਹਾ, ਜੋ ਵੀ ਚੀਜ਼ ਹੈ, ਬੜੀ ਇੱਕ ਨਾ ਸਰਪ੍ਰਾਈਜ਼ਿੰਗ ਤਰੀਕੇ ਦੇ ਨਾਲ, ਅੱਛਾ ਇਹਨਾਂ ਦੇ ਰੰਗ ਇੱਦਾਂ ਕਿਉਂ ਹੈ, ਹੈ ਨਾ ਜੀ, ਜਾਂ ਫਿਰ ਇਹ ਚੀਜ਼ ਇੱਦਾਂ ਕਿਉਂ ਹੈ। ਸੋ ਜਦੋਂ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਸ਼ਾਇਦ ਕਹਿ ਲਓ ਕਿ ਨੋਰਮਲ ਚੀਜ਼ਾਂ ਤੋਂ ਹਟ ਕੇ ਕਿਸੇ ਚੀਜ਼ ਵੱਲ ਧਿਆਨ ਦੇਵਾਂਗੇ ਨਾ, ਐਟਲੀਸਟ 10-15 ਸੈਕਿੰਡ ਲਈ ਉਸ ਚੀਜ਼ ਨੂੰ ਸਿਰਫ ਦੇਖਾਂਗੇ, ਇੰਜੋਏ ਕਰਾਂਗੇ ਸਿਰਫ ਉਹਨਾਂ ਮੂਮੈਂਟਸ ਦੇ ਵਿੱਚ, ਤਾਂ ਹੋ ਸਕਦਾ ਕਿ ਸਾਨੂੰ ਵੀ ਨਾ ਸਟ੍ਰੈਸ ਤੋਂ ਦੂਰ ਹੋਣ ਦਾ ਮੌਕਾ ਮਿਲੇਗਾ, ਔਰ ਪੋਜ਼ਿਟਿਵਿਟੀ ਜਿਹੜੀ ਹੈ, ਕਹਿ ਲਓ ਕਿ ਖੁਸ਼ੀ ਜਿਹੜੀ ਹੈ, ਉਹ ਸਾਡੇ ਫੇਸ 'ਤੇ ਆ ਜਾਏਗੀ। ਸੋ ਕਰਕੇ ਦੇਖਣਾ ਚਾਹੀਦਾ, ਅਗਲੇ ਗਾਣੇ ਦੇ ਵਿੱਚ ਵੀ ਸ਼ਾਇਦ ਇਹ ਕਿਹਾ ਜਾ ਰਿਹਾ ਕਿ ਯੂੰ ਕਰਕੇ ਕਿਆ ਕਰਕੇ, ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਰਿਚਾ ਦੇ ਨਾਲ। ਤੁਸੀਂ ਇੰਜੋਏ ਕਰੋ ਜੀ ਆਜੀ ਜਰਨੀ, ਸਟੇ ਟਿਊਨਡ ਦਿਲ ਸੇ ਦਿਲ ਤੱਕ।

व्हाट वेट वेट वेट वेट एक सेकंड ਨਾਲ ਪਤਾ ਇੱਕ ਰਿਸਰਚ ਹੋਈ ਹੈ ਔਰ ਰਿਸਰਚ ਦੇ ਵਿੱਚ ਰਿਸਰਚ ਕਿਤੇ ਹੋਈ ਹੈ ਕੈਨੇਡਾ ਦੇ ਵਿੱਚ ਨਾ ਇੱਕ ਯੂਨੀਵਰਸਿਟੀ ਨੇ ਆਪਣੇ ਬੱਚਿਆਂ ਤੇ ਰਿਸਰਚ ਕੀਤੀ ਐਂਡ ਉਹਨਾਂ ਨੇ ਨਾ ਇਹ ਚੀਜ਼ ਦੇਖੀ ਕਿ ਜਿਹੜੇ ਬੱਚੇ ਸਟ੍ਰੈਸ ਤੋਂ ਦੂਰ ਸੀਗੇ ਠੀਕ ਹੈ ਤਣਾਅ ਨਹੀਂ ਸੀਗਾ ਉਹ ਖੁਸ਼ ਸੀ ਖੁਸ਼ ਕਿਉਂ ਸੀ ਕਿਉਂਕਿ ਨਾ ਉਹ ਕੁਝ ਇੱਦਾਂ ਦੇ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਅੱਛਾ ਇਸ ਚੀਜ਼ ਦੇ ਨਾਲ ਵੀ ਸਟ੍ਰੈਸ ਜਿਹੜਾ ਹੈ

0: ਕੁਛ ਚੀਜ਼ਾਂ ਹਟ ਕੇ ਕਰ ਲੈਣੀਆਂ ਚਾਹੀਦੀਆਂ ਨੇ, ਹੋ ਸਕਦਾ ਉਹਨਾਂ ਦਾ ਰਿਜ਼ਲਟ ਵੀ ਜਿਹੜਾ ਨਾ ਬਹੁਤ ਹਟ ਕੇ ਸਾਨੂੰ ਮਿਲੇ, ਕਿਉਂਕਿ ਡੇਲੀ ਲਾਈਫ ਦੇ ਵਿੱਚ ਉਹੀ ਸੇਮ ਕੰਮ ਜੇਕਰ ਅਸੀਂ ਕਰੇ ਜਾ ਰਹੇ ਹਾਂ ਤਾਂ ਯੂੰ ਕਰਕੇ ਮੇਰਾ ਮਤਲਬ ਹੈ ਜੀ ਕੁਝ ਨਵਾਂ ਤਰੀਕਾ ਟਰਾਈ ਕਰ ਲੈਣਾ ਚਾਹੀਦਾ। ਹੁਣ ਦੇਖੋ ਰੋਜ਼ 9 ਵਜੇ ਉੱਠਦੇ ਹਾਂ ਜਾਂ 8 ਵਜੇ ਉੱਠਦੇ ਹਾਂ ਤਾਂ ਇੱਕ ਦਿਨ ਟਰਾਈ ਕਰਕੇ ਦੇਖੀਏ, ਚਲੋ 10-15 ਮਿੰਟ ਪਹਿਲਾਂ ਉੱਠੀ, ਹੈ ਨਾ, ਹੋ ਸਕਦਾ ਹੈ ਕਿ ਸਾਡੀ ਜਿਹੜੀ ਰੂਟੀਨ ਹੈ ਉਹ ਵਧੀਆ ਹੋ ਜਾਏ ਔਰ ਜਲਦੀ ਆਪਾਂ ਜਾਗਣਾ ਸ਼ੁਰੂ ਕਰ ਦਿਆਂਗੇ ਤਾਂ ਫਿਰ ਸਾਡੀ ਮੰਮੀ ਵੀ ਖੁਸ਼ ਹੋ ਜਾਏਗੀ, ਹਾਏ ਮੇਰਾ ਪੁੱਤ ਕਿੰਨਾ ਸੋਹਣਾ, ਜਲਦੀ ਉੱਠਣਾ ਉਹਨੇ ਸ਼ੁਰੂ ਕਰ ਦਿੱਤਾ, ਹੈ ਨਾ। ਸੋ ਜਦੋਂ ਕੁਝ ਵਧੀਆ ਆਪਾਂ ਕਰਾਂਗੇ ਜਾਂ ਕੁਛ ਚੇਂਜ ਲਿਆਵਾਂਗੇ ਲਾਈਫ ਦੇ ਵਿੱਚ ਤਾਂ ਹੀ ਤਾਂ ਜੋ ਚੇਂਜ ਆਪਾਂ ਚਾਹ ਰਹੇ ਹਾਂ ਕਿ ਰਿਜ਼ਲਟ ਸਾਨੂੰ ਮਿਲੇ ਉਹ ਉਦੋਂ ਹੀ ਮਿਲਣਾ ਜਦੋਂ ਆਪਾਂ ਆਪਣੇ ਵੱਲੋਂ ਸ਼ੁਰੂਆਤ ਕਰਾਂਗੇ। ਫਿਲਹਾਲ ਸ਼ੁਰੂਆਤ ਤਾਂ ਹੋ ਚੁੱਕੀ ਹੈ ਜੀ ਇਸ ਜਰਨੀ ਦੀ, ਮੇਰੇ ਨਾਲ ਇੰਜੋਏ ਕਰ ਰਹੇ ਹੋ ਰਿਚਾ ਹੈ ਅੱਜ ਸਾਈਡ, ਲੇਕਿਨ ਖਤਮ ਕਰਾਂਗੀ ਇਹਨੂੰ 2 ਵਜੇ। ਫਿਲਹਾਲ ਚੱਲ ਰਿਹਾ ਗੀਤ ਬਹਾਰ ਪ੍ਰੋਗਰਾਮ 10:48 ਦਿਲ ਸੇ ਦਿਲ ਤੱਕ।
1: Poo bhai poo, fugadi poo, you like me and I like you too. Poo bhai poo, fugadi poo, you like me and I like you too. Poo bhai poo, fugadi poo.

0: ਪਾਪਾ ਨੇ ਮੈਨ ਮਜਾਦੀ
1: ਪਾਪਾ ਦੇ ਤਾਂ ਪਤਾ ਨਹੀਂ, ਪਰ ਹਾਂ ਸਵੇਰੇ ਸਵੇਰੇ ਜਦੋਂ ਆਪਾਂ ਕੰਮ ਤੋਂ ਲੇਟ ਹੋ ਜਾਈਏ ਨਾ ਤਾਂ ਫਿਰ ਆਫਿਸ ਦੇ ਵਿੱਚ ਜਾ ਕੇ ਇਹ ਬਹੁਤ ਕੁਝ ਬਚ ਜਾਂਦਾ ਹੈ। ਸੋ ਇੰਜੋਏ ਕਰੋ ਤੁਸੀਂ ਪ੍ਰੋਗਰਾਮ ਗੀਤ ਬਹਾਰ, ਔਰ 10:50 ਅਤੇ 37 ਸੈਕਿੰਡ ਹੋ ਚੁੱਕੇ ਨੇ। ਔਰ ਜੇਕਰ ਇਸ ਟਾਈਮ ਟਰੈਵਲ ਕਰ ਰਹੇ ਹੋ ਜਾਂ ਫਿਰ ਗੱਡੀ ਦੇ ਵਿੱਚ ਬੈਠੇ ਹੋਏ, ਜਨਾਬ ਥੋੜ੍ਹਾ ਜਿਹਾ ਦੇਖ ਵੀ ਲਿਓ ਸਾਹਮਣੇ। ਬਹੁਤ ਸਾਰੇ ਲੋਕਾਂ ਨੂੰ ਦੇਖੋ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਆਪਣੇ ਵੱਲੋਂ ਥੋੜ੍ਹੀ ਜਿਹੀ ਅਵੇਅਰਨੈਸ ਲੈ ਆਈਏ ਨਾ, ਛੋਟੀਆਂ ਛੋਟੀਆਂ ਚੀਜ਼ਾਂ ਫੋਲੋ ਕਰੀਏ। ਔਰ ਜਦੋਂ ਰੋਡ ਦੀ ਨਹੀਂ ਗੱਲ ਰਹੀਆਂ ਤਾਂ ਰੋਡ ਦੇ ਜਿਹੜੇ ਇਹ ਬਣਾਏ ਗਏ ਨੇ ਨਾ ਰੂਲਸ, ਇਹ ਸਾਡੇ ਆਪਣੇ ਲਈ ਬਣਾਏ ਗਏ ਨੇ। ਔਰ ਖਾਸ ਕਰ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੂੰਗੀ ਕਿ ਅੱਜ ਕੱਲ੍ਹ ਬਹੁਤ ਸਾਰੇ ਕੇਸਿਸ ਦੇਖ ਰਹੇ ਹਾਂ, ਗੱਡੀ ਸਾਈਡ 'ਤੇ ਰੋਕ ਕੇ ਨਾ ਅਚਾਨਕ ਹੀ ਰੋਂਗ ਸਾਈਡ 'ਤੇ ਆਪਾਂ ਕੀ ਕਰਦੇ ਹਾਂ, ਦਰਵਾਜ਼ਾ ਜਿਹੜਾ ਨਾ ਉਹ ਓਪਨ ਕਰ ਲੈਂਦੇ ਹਾਂ, ਦੇਖਦੇ ਨਹੀਂ ਕਿ ਪਿੱਛੇ ਕੋਈ ਆ ਰਿਹਾ। ਔਰ ਮੈਂ ਰੀਸੈਂਟਲੀ ਬਹੁਤ ਸਾਰੇ ਇੰਸੀਡੈਂਟ ਦੇਖੇ ਹੈ ਕਿ ਜਿਹਦੇ ਵਿੱਚ ਨੁਕਸਾਨ ਪਹੁੰਚਿਆ ਲੋਕਾਂ ਨੂੰ। ਇਸ ਕਰਕੇ ਜਦੋਂ ਵੀ ਆਪਾਂ ਡਰਾਈਵ ਕਰ ਰਹੇ ਹਾਂ ਔਰ ਸਪੈਸ਼ਲੀ ਸਾਨੂੰ ਗੱਡੀ ਰੋਕਣੀ ਪੈ ਰਹੀ ਹੈ ਸਾਈਡ 'ਤੇ, ਤਾਂ ਫਸਟ ਆਫ ਆਲ ਤਾਂ ਇੰਡੀਕੇਟਰ ਜ਼ਰੂਰ ਦਈਏ, ਹੈ ਨਾ ਜੀ, ਬਹੁਤ ਜ਼ਰੂਰੀ ਹੈ ਪਿੱਛੇ ਵਾਲੇ ਨੂੰ ਪਤਾ ਲੱਗ ਜਾਏ ਕਿ ਹਾਂ ਰੋਕ ਕੇ ਅਸੀਂ ਕੁਝ ਕੰਮ ਕਰਨਾ ਜਾਂ ਗੱਡੀ ਸਾਈਡ ਕਰਕੇ ਰੋਕ ਰਹੇ ਹਾਂ, ਇੱਦਾਂ ਇਹ ਮੁੰਡਾ ਬਾਏ ਮੁੰਡਾ, ਇਹ ਤੁਹਾਡੇ 'ਤੇ ਡਿਪੈਂਡ ਕਰਦਾ, ਲੇਕਿਨ ਜ਼ਰੂਰ ਸਾਈਨ ਦਈਏ। ਔਰ ਦੂਜਾ, ਜਦੋਂ ਵੀ ਆਪਾਂ ਆਪਣਾ ਦਰਵਾਜ਼ਾ ਰੋਂਗ ਸਾਈਡ ਪਹਿਲਾਂ ਤਾਂ ਨਹੀਂ ਖੋਲੀਏ, ਬਹੁਤ ਜ਼ਰੂਰੀ ਹੈ। ਔਰ ਜੇਕਰ ਖੋਲ੍ਹਣਾ ਪੈ ਵੀ ਰਿਹਾ ਤਾਂ ਫਿਰ ਦੇਖ ਕੇ ਅੱਗੇ ਪਿੱਛੇ ਉਸ ਚੀਜ਼ ਦਾ ਖਾਸ ਖਿਆਲ ਰੱਖੀਏ। ਖਿਆਲ ਹੈ ਮੈਨੂੰ ਤੁਹਾਡਾ ਜੀ, ਕਿਉਂਕਿ ਅਗਲਾ ਗੀਤ ਇੰਜੋਏ ਕਰਾਂਗੇ ਆਪਾਂ ਅਰਿਜੀਤ ਸਿੰਘ ਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

ਸਾਥ ਮੇਰਾ ਮਿਲ ਰਿਹਾ ਜੀ ਤੁਹਾਨੂੰ ਅੱਜ ਐਫ ਐਮ ਰੇਨਬੋ ਦੇ 102.7 ਐਫ ਐਮ ਰੇਨਬੋ 'ਤੇ ਰਿਚਾ ਜੁੜੀ ਹੋਈ ਹੈ ਤੁਹਾਡੇ ਨਾਲ ਅਤੇ ਮਿਲੀ ਹਾਂ ਜੀ ਅੱਜ ਮੋਰਨਿੰਗ ਦੇ ਵਿੱਚ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਮੇਰੇ ਨਾਲ ਤੁਸੀਂ ਇੰਜੋਏ ਕਰੋਗੇ ਅੱਜ ਦਾ ਇਹ ਸਫ਼ਰ। ਸੋ ਅੱਜ ਗੀਤ ਬਹਾਰ ਪ੍ਰੋਗਰਾਮ ਨੂੰ ਫਿਲਹਾਲ ਆਪਾਂ ਇੱਥੇ ਹੀ ਟਾਟਾ ਬਾਏ ਬਾਏ ਕਰ ਰਹੇ ਹਾਂ, ਲੇਕਿਨ ਰਿਚਾ ਕਿਤੇ ਵੀ ਨਹੀਂ ਜਾ ਰਹੀ ਹੈ ਅਤੇ ਅਗਲਾ ਪ੍ਰੋਗਰਾਮ 11 ਵਜੇ ਲੈ ਕੇ ਹਾਜ਼ਰ ਹੋਊਂਗੀ। ਪਹਿਲਾਂ ਸੁਣਾਂਗੀ ਨਿਊਜ਼ ਹੈਡਲਾਈਨਸ ਅਤੇ ਉਸ ਤੋਂ ਬਾਅਦ ਪੰਜਾਬੀ ਤੜਕਾ ਦਾ ਸਮਾਂ ਹੋ ਜਾਏਗਾ ਅਤੇ ਮੇਰੇ ਨਾਲ 11 ਤੋਂ 12 ਉਹ ਪ੍ਰੋਗਰਾਮ ਤੁਸੀਂ ਕਰੋਗੇ ਇੰਜੋਏ। ਸਟੇ ਟਿਊਨਡ, ਦਿਲ ਸੇ ਦਿਲ ਤੱਕ।

FM-band 102.7 MHz ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਚੁੱਕੇ ਨੇ। ਪੇਸ਼ ਨੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਤੇ ਰਣਨੀਤਿਕ ਸ਼ਕਤੀ ਵਿਚ ਸਮੁੰਦਰੀ ਸਮਰਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡੈਮ ਪੜਾਉ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਅਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ 1 ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

0: ਸੋ ਆਦਾ ਤਾਂ ਮੇਰਾ ਮੇਰੇ ਆਪਣੇ ਨਾਲ ਵੀ ਸੀ ਕਿ ਦੇਖੋ ਜ਼ਿੰਦਗੀ ਦੇ ਵਿੱਚ ਨਾ ਮੈਂ ਇਹ ਚੀਜ਼ ਵੀ ਜ਼ਰੂਰ ਕਰਾਂਗੀ, ਹੈ ਨਾ। ਸੋ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਔਰ ਅਸੀਂ ਕਦੇ ਕਦੇ ਸੋਚਦੇ ਹਾਂ ਕਿ ਆਏ ਹਾਏ ਕਾਸ਼ ਮੈਂ ਇੱਕ ਇਮਾਰਤ ਹੁੰਦੀ ਤਾਂ ਇੰਨੀ ਵੱਡੀ ਇਮਾਰਤ ਹੋ ਕੇ ਦੇਖਦੀ ਕਿ ਇੰਨੀ ਉੱਪਰੋਂ ਦੁਨੀਆ ਦਿਖਦੀ ਕਿਵੇਂ, ਹੈ ਨਾ। ਜਾਂ ਫਿਰ ਕਾਸ਼ ਮੈਂ ਇੱਕ ਪੰਛੀ, ਪੰਛੀ ਵੀ ਹੋ ਸਕਦੀ ਸੀ, ਕੋਈ ਚਿੜੀਆ ਹੁੰਦੀ ਜੋ ਚੀ ਚੀ ਕਰਕੇ ਉੱਡਦੀ ਹੋਈ, ਹੈ ਨਾ, ਜੰਗਲਾਂ ਦੇ ਉੱਤੇ ਜਾਂ ਫਿਰ ਪਹਾੜਾਂ ਦੇ ਉੱਤੇ ਉਹਦੀ ਖੂਬਸੂਰਤੀ ਨੂੰ ਨਿਹਾਰ ਸਕਦੀ। ਸੋ ਕਾਸ਼, ਇਹ ਜਿਹੜੇ ਕਾਸ਼ ਹੁੰਦੇ ਆ ਨਾ ਸਾਡੇ ਹਰ ਇੱਕ ਦੀ ਲਾਈਫ 'ਚ ਕਾਸ਼ ਨਾ ਹੁੰਦਾ ਹੀ ਹੁੰਦਾ ਹੈ। ਸੋ ਜੇਕਰ ਤੁਹਾਨੂੰ ਵੀ ਮੌਕਾ ਮਿਲੇ ਆਪਣੀ ਜ਼ਿੰਦਗੀ ਨੂੰ ਕਿਸੇ ਚੀਜ਼ ਨਾਲ ਰਿਪਲੇਸ ਕਰਨ ਦਾ, ਕੋਈ ਵੀ ਚੀਜ਼ ਹੋ ਸਕਦੀ ਹੈ, ਤਾਂ ਤੁਸੀਂ ਕੀ ਹੋ ਸਕਦੇ ਸੀ? ਚਲੋ ਫਿਰ ਅੱਜ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਪਾਲੀ ਬੋਲਦਾ ਮੈਂ, ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ।
0: ਹਾਂਜੀ ਪਾਲੀ ਜੀ, ਕੀ ਹਾਲ ਚਾਲ ਹੈ?
1: ਮੈਂ ਬਹੁਤ ਵਧੀਆ ਜੀ, ਤੁਸੀਂ ਦੱਸੋ?
0: ਬਹੁਤ ਵਧੀਆ ਪਾਲੀ ਜੀ। ਚਲੋ ਮੈਨੂੰ ਅੱਜ ਦੱਸੋ ਕਿ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਜੇਕਰ ਰਿਪਲੇਸ ਕਰਨ ਦਾ ਮੌਕਾ ਮਿਲਦਾ, ਹੈ ਨਾ, ਕਿਸੇ ਵੀ ਚੀਜ਼ ਨਾਲ, ਤਾਂ ਤੁਸੀਂ ਕੀ ਹੋ ਸਕਦੇ ਸੀ? ਦੱਸੋ।
1: ਤੋਤਾ ਮੈਂ, ਤੋਤਾ।
0: ਓਏ ਹੋਏ ਹੋਏ, ਤੋਤਾ ਕਿਉਂ, ਰੀਜ਼ਨ ਵੀ ਦੱਸੋ।
1: ਮੈਂ ਉਹ ਜਦੋਂ ਬੋਲਦਾ ਗੱਲਾਂ ਬਾਤਾਂ ਕਰਦਾ ਨਾ, ਬਹੁਤ ਵਧੀਆ ਲੱਗਦਾ ਉਹ।
0: ਅੱਛਾ, ਚਲੋ ਬੋਲ ਕੇ ਦਿਖਾਓ ਫਿਰ ਸਾਨੂੰ। ਹੁਣ ਤੁਸੀਂ ਕਹੋਗੇ ਰਿਚਾ ਮੈਮ ਤੁਸੀਂ ਤਾਂ ਫਸਾ ਰਹੇ ਹੋ, ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਤੁਸੀਂ ਹੁੰਦੇ, ਹੈ ਨਾ। ਹੁਣ ਤੁਸੀਂ ਕਹਿ ਰਹੇ ਬਣ ਕੇ ਦਿਖਾਓ।

0: ठीक है ठीक है ठीक है। देखो ऑडियंस बैठी हुई है साडे स्टूडियो च, वो भी हंस रही है तुहाडी मम्मी मम्मी ते। ठीक है ठीक है, चलो है ना, ये भी हुंदा है हर एक दा। आपां सोचदे आ कदे कदे कि यार हो सकदा है मैं कुछ है ना नहीं इंसान हुंदा, कोई जानवर हुंदा तां किहड़ा जानवर हुंदा, या फिर कोई बस हो सकदा सी, या मैं कोई ट्रेन हो सकदा सी, कुछ भी हो सकदा सी है ना। ते वधिया लगदा है, इदां ही सोचना चाहीदा, हसना चाहीदा, बहुत जरूरी है। चलो गीत किहड़ा सुनना पाली जी?
1: ਫਲਕਾਰੀ ਲਾ ਦਿਓ ਮੈਮ, ਬਲਕਾਰ ਸਿੱਧੂ ਦਾ।
0: ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਇਸੇ ਤਰ੍ਹਾਂ ਦੇਖੋ ਪ੍ਰੋਗਰਾਮ ਇੰਜੋਏ ਕਰਨਾ ਤੁਸੀਂ ਅੱਜ ਪੰਜਾਬੀ ਤੜਕਾ, ਔਰ ਉਹਦੇ ਵਿੱਚ ਤੜਕਾ ਤਾਂ ਲੱਗੇਗਾ ਤੁਹਾਡੀਆਂ ਫਰਮਾਇਸ਼ਾਂ ਦਾ, ਨਾਲ ਹੀ ਨਾਲ ਅੱਜ ਤੁਹਾਡੇ ਜਿਹੜੇ ਕਾਸ਼ ਹੈ ਨਾ, ਕਾਸ਼ ਕਿ ਮੈਂ ਇਹ ਚੀਜ਼ ਹੁੰਦਾ, ਅਤੇ ਅੱਜ ਆ ਜਾਓ ਜੀ ਪ੍ਰੋਗਰਾਮ 'ਚ ਮੇਰੇ ਨਾਲ, ਇੰਤਜ਼ਾਰ ਕਰ ਰਹੀ ਹਾਂ ਤੁਹਾਡਾ। ਅਤੇ ਫਿਲਹਾਲ ਬਲਕਾਰ ਸਿੱਧੂ ਨੂੰ ਲੈ ਕੇ ਆ ਰਹੀ ਹਾਂ ਸਟੂਡੀਓ 'ਤੇ, ਆਏ ਮੇਰਾ ਮਤਲਬ ਹੈ ਰੇਡੀਓ 'ਤੇ। ਇੰਜੋਏ ਕਰੋ ਜੀ ਅਗਲਾ ਗੀਤ, ਦਿਲ ਸੇ ਦਿਲ ਤੱਕ।

0: ਤੇ ਤੁਸੀਂ ਕੀ ਕਰਦੇ ਹੋ? ਤੁਸੀਂ ਕਰਦੇ ਹੋ ਜੀ ਸਾਨੂੰ ਕਾਲ 081-2143-174 ਨੰਬਰ ਨੂੰ ਡਾਇਲ ਕਰਕੇ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਡਮ ਜੀ ਮੈਂ ਪੌਲ ਬੋਲਦਾ ਸਰਾਪਾ ਨਗਰ ਜੋ।
0: ਜੀ ਪੌਲ ਜੀ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਧੰਨਵਾਦ ਜੀ।
0: ਤੁਹਾਡੀ ਆਵਾਜ਼ ਥੋੜੀ ਸਾਫ ਨਹੀਂ ਆ ਰਹੀ ਅੱਜ।
1: ਪਤਾ ਨਹੀਂ ਕੀ ਗੱਲ ਆ, ਪਿੱਛੇ ਕੋਈ ਪ੍ਰੋਬਲਮ ਹੋਈ ਆ।
0: ਹੁਣ ਸਾਫ ਹੋ ਗਈ, ਦੇਖੋ ਕੀ ਕੀਤਾ
1: ਜੀ। ਮੈਂ ਤਾਂ ਕੁਛ ਨਹੀਂ ਕੀਤਾ, ਪਤਾ ਨਹੀਂ ਤੁਸੀਂ ਕੁਛ ਇਧਰੋਂ ਕੀਤਾ।
0: ਅੱਛਾ ਅੱਛਾ ਅੱਛਾ, ਠੀਕ ਹੈ, ਮੇਰਾ ਡਾਇਲੋਗ ਮੈਨੂੰ ਹੀ ਮਾਰ ਰਹੇ ਹੋ। ਹੈ
1: ਹਾਂਜੀ ਹਾਂਜੀ,
0: ਠੀਕ ਹੈ ਠੀਕ। ਅੱਛਾ ਇਦਾਂ ਹੀ ਹੁੰਦਾ,
1: ਇਹਦੇ ਤੇ ਪਹਿਲਾ ਹੀ ਕਿ ਆਉਂਦਾ ਹੁੰਦਾ ਨਾ।
0: ਅੱਛਾ ਦੇਖੋ ਮੈਂ ਕੁਝ ਨਹੀਂ ਕਰ ਰਹੀ ਆ, ਹਾਂ ਆਪਣੇ ਆਪ ਹੋਈ ਜਾ ਰਹੀ ਆ ਉਹ। ਚਲੋ ਪੌਲ ਜੀ, ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਵੀ ਹੈਗਾ ਸੀ ਕੋਈ ਕਾਸ਼ ਕਿ ਮੈਂ ਇਹ ਚੀਜ਼ ਹੁੰਦਾ ਹੈ ਨਾ ਰਿਪਲੇਸ ਕਰਨ ਦਾ, ਜੇਕਰ ਤੁਹਾਨੂੰ ਮੌਕਾ ਮਿਲੇ ਆਪਣੀ ਜ਼ਿੰਦਗੀ ਨੂੰ, ਲਾਈਫ ਨੂੰ, ਤਾਂ ਕਿਸ ਚੀਜ਼ ਨਾਲ ਰਿਪਲੇਸ ਕਰਦੇ?
1: ਦੇਖੋ ਜੀ, ਮੈਂ ਜੇ ਕੁਛ ਹੋਰ ਵੀ ਨਾ ਹੁੰਦਾ ਤਾਂ ਮੈਂ ਸਿਰਫ ਇਨਸਾਨ ਹੀ ਹੁੰਦਾ।
0: ਮੈਨੂੰ ਇੰਨਾ ਸਮਝ ਤਾਂ ਆ ਗਿਆ ਇਨਸਾਨ ਹੁੰਦੇ, ਬਟ ਆਵਾਜ਼ ਤੁਹਾਡੀ ਫਿਰ ਥੋੜੀ ਜਿਹੀ ਡਗਮਗਾ ਰਹੀ ਹੈ।
1: ਪਤਾ ਨਹੀਂ ਕਿਉਂ ਡਗਮਗਾਉਂਦੀ ਆ, ਹੁਣ ਕੋਈ ਗੱਲਬਾਤ ਹੋਊਗੀ।
0: ਐ ਲੱਗ ਰਿਹਾ ਜਿਵੇਂ ਉਹ ਪਹਿਲਾਂ ਕੈਸਟ ਚਲਦੀ ਸੀ ਨਾ, ਚਲਦੇ ਚਲਦੇ ਦੇਖੋ ਜੀ ਪਹਿਲਾਂ ਤੇ ਉਹ ਵੇੜ ਕੇ।
1: ਇਦਾਂ ਮੈਨੂੰ ਵੀ ਇਦਾਂ ਸੁਣਦੀ ਆ, ਮੈਨੂੰ ਵੀ ਇਹ, ਪਰ ਕਿਸੇ ਕਿਸੇ ਵੇਲੇ ਇਦਾਂ ਹੁੰਦੀ ਆ, ਪਤਾ ਨਹੀਂ ਕਿਉਂ ਹੁੰਦੀ ਆ।
0: ਹੋ ਜਾਂਦਾ ਹੋ ਜਾਂਦਾ, ਮੈਨੂੰ ਇਹ ਫੀਲਿੰਗ ਆ ਗਈ ਇੱਕਦਮ ਪੁਰਾਣੇ ਜ਼ਮਾਨੇ ਵਾਲੀ।
1: ਹਾਂਜੀ ਹਾਂਜੀ ਹਾਂਜੀ।
0: ਚਲੋ ਹਾਂ, ਤੁਸੀਂ ਕੀ ਕਹਿ ਰਹੇ ਸੀ ਕਿ ਕਿਸ ਚੀਜ਼ ਨਾਲ ਰਿਪਲੇਸ ਕਰਦੇ?
1: ਮੈਂ ਕਿਹਾ ਜੀ ਮੈਂ ਜੇ ਕੁਝ ਹੋਰ ਨਾ ਵੀ ਹੁੰਦਾ ਤਾਂ ਮੈਂ ਸਿਰਫ ਇਨਸਾਨ ਹੀ ਹੁੰਦਾ।
0: ਅੱਛਾ ਇਨਸਾਨ ਹੀ ਹੁੰਦੇ?
1: ਹਾਂ, ਕਿਉਂਕਿ ਪਤਾ ਨਹੀਂ ਕਿੰਨੀਆਂ ਜੂਨਾਂ ਵਿੱਚ ਪਹਿਲੇ ਭਟਕ ਭਟਕ ਕੇ ਅਸੀਂ ਇਨਸਾਨ ਬਣੇ।
0: ਠੀਕ ਹੈ,
1: ਹੁਣ ਮੁੜ ਕੇ ਅਸੀਂ ਉਹਨਾਂ ਚੀਜ਼ਾਂ ਦੀ ਤਾਂਘ ਰੱਖਾਂਗੇ, ਅਸੀਂ ਬਿੱਲੀ ਬਣ ਜਾਈਏ, ਅਸੀਂ ਚਿੜੀ ਬਣ ਜਾਈਏ, ਅਸੀਂ ਕਾਂ ਬਣ ਜਾਈਏ, ਅਸੀਂ ਕਬੂਤਰ ਬਣ ਜਾਈਏ, ਤੇ ਉਹਨਾਂ ਜਾਨਵਰਾਂ ਨੂੰ ਤਾਂ ਪਹਿਲੇ ਮੁਕਾਇਆ ਚਾਹੀਦਾ ਵੀ ਅਸੀਂ ਪਰਮਾਤਮਾ ਦੀ ਬੰਦਗੀ ਕਰੀਏ ਤੇ ਪਰਮਾਤਮਾ ਵਰਗੇ ਹੋ ਜਾਈਏ।
0: ਚਲੋ ਪੌਲ ਜੀ, ਮੈਨੂੰ ਤੁਹਾਡਾ
1: ਇਨਸਾਨੀ ਜਨਮ ਵਿੱਚ, ਕਿਉਂਕਿ ਮਾਨਸ ਜਨਮ ਦੁਰਲੰਭ ਹੈ, ਹੋਤਨਾ ਬਾਰੰਬਾਰ ਜਿਉਂ ਫਲ ਪਾ ਕੇ ਬੋਇ ਗਰੇ ਤੇ ਬੋਰ ਨਾ ਲਾ ਕੇ ਡਾਰ।
0: ਚਲੋ ਜੀ, ਬਹੁਤ ਵਧੀਆ ਹੈ ਨਾ,
1: ਸਭ ਤੋਂ ਉੱਤਮ ਜਾਮਾ ਆ, ਤੇ ਇਨਸਾਨ ਦੇ ਜਾਮੇ ਤੋਂ ਬਾਅਦ ਫਿਰ ਪਰਮਾਤਮਾ ਦਾ, ਪਰਮਾਤਮਾ ਦੇ ਨਾਲ ਮਿਲਾਪ ਇਨਸਾਨੀ ਜਾਮੇ ਵਿੱਚ ਹੀ ਹੋ ਸਕਦਾ ਹੈ।
0: ਇਨਸਾਨੀ ਜਨਮ ਦੇ ਵਿੱਚ ਹੀ ਪਹੁੰਚ ਕੇ ਸਟੂਡੀਓ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਲਗਵਾ ਸਕਦੇ ਹੋ। ਦੇਖੋ ਦੇਖੋ, ਸਹੀ ਕਹਿ ਰਹੀ ਨਾ, ਕਿਹੜਾ ਗੀਤ ਸੁਣਨਾ ਫਿਰ ਦੱਸੋ।
1: ਬਾਕੀ ਤੋਤੇ ਜਿਹੜੀਆਂ ਨਹੀਂ ਲਵਾ ਸਕਦੇ ਨਾ ਪਰਮਾਤਮਾ ਦੀ ਬੰਦਗੀ ਕਰਦੇ, ਸਿਰਫ ਇਨਸਾਨ ਹੀ ਪਰਮਾਤਮਾ ਦੀ ਬੰਦਗੀ ਕਰ ਸਕਦਾ ਤੇ ਬੰਦਗੀ ਕਰਕੇ ਪਰਮਾਤਮਾ ਵਰਗਾ ਬਣ ਸਕਦਾ।
0: ਬਹੁਤ ਵਧੀਆ ਲੱਗ ਰਿਹਾ, ਔਰ ਬਹੁਤ ਗਿਆਨ ਦੀਆਂ ਗੱਲਾਂ, ਐ ਲੱਗ ਰਿਹਾ ਜਿਵੇਂ ਆਪਾਂ ਬਹੁਤ ਹੈ ਨਾ ਸੋਹਣਾ ਜਿਹਾ ਇੱਕ ਜਗ੍ਹਾ ਤੇ ਬੈਠੇ ਹੋਏ ਆ ਤੇ ਬਹੁਤ ਸੋਹਣੀਆਂ ਗੱਲਾਂ ਸੁਣ ਰਹੇ ਆ।
1: ਇਦਾਂ ਹੋਣੀ ਵੀ ਜਿਹੀ ਚਾਹੀਦੀ ਆ, ਕਿਉਂਕਿ ਵਿੱਚ ਵਿੱਚ ਕੋਈ ਗੱਲਾਂ ਧਾਰਮਿਕ ਵੀ ਹੋਣੀਆਂ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਜ਼ਰੂਰੀ ਇਨਸਾਨੀ ਜਮਾ ਮਿਲੇ ਇਸੇ ਕਰਕੇ ਆ।
0: ਗੀਤ ਕਿਹੜਾ ਸੁਣਨਾ ਫਿਰ ਅੱਜ ਪੌਲ ਜੀ ਤੁਸੀਂ?
1: ਗੀਤ ਮੈਂ ਉਮਰ ਗਰੇਵਾਲ ਦਾ ਲਾ ਟਿਕਟ ਆਪਣੇ ਮਸਤ ਬਣਾ ਦੇਣਗੇ ਵੀ ਬਾਹ ਵੀ ਪਰਮਾਤਮਾ ਨਾਲ ਜੁੜਿਆ ਹੀ ਆ।
0: ਜੀ ਜੀ ਜੀ, ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਆਪਾਂ ਤਾਂ ਹੁਣ ਸੁਣਾਂਗੇ ਕਨਵਰ ਗਰੇਵਾਲ ਦੀ ਆਵਾਜ਼ ਨੂੰ, ਔਰ ਉਸ ਤੋਂ ਬਾਅਦ ਤੁਹਾਡੀ ਵੀ ਫਰਮਾਇਸ਼ ਹੈ, ਤੁਸੀਂ ਵੀ ਮੇਰੇ ਨਾਲ ਯਾਨੀ ਰਿਚਾ ਦੇ ਨਾਲ ਜੁੜਨਾ ਹੈ ਐਫ ਐਮ ਰੇਨਬੋ ਤੇ 102.7 ਐਫ ਐਮ ਰੇਨਬੋ 01812342174 ਨੰਬਰ ਨੂੰ ਡਾਇਲ ਕਰਕੇ ਆ ਜਾਓ ਜੀ ਪ੍ਰੋਗਰਾਮ 'ਚ ਹਾਜ਼ਰੀ ਲਗਵਾਉਣ ਔਰ ਮੇਰੇ ਨਾਲ ਗੱਲਾਂ ਬਾਤਾਂ ਕਰਨ। ਸਟੇ ਟਿਊਨਡ।

0: ਸੋ ਕਨਵਰ ਗਰੇਵਾਲ ਦੀ ਆਵਾਜ਼ ਤੋਂ ਬਾਅਦ ਆ ਗਈ ਹੈ ਜੀ ਮੇਰੀ ਆਵਾਜ਼, ਤੇ ਮੇਰੀ ਆਵਾਜ਼ ਦੇ ਨਾਲ ਨਾਲ ਇੱਕ ਹੋਰ ਆਵਾਜ਼ ਪ੍ਰੋਗਰਾਮ 'ਚ ਸ਼ਾਮਲ ਹੋ ਰਹੀ ਹੈ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਈ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਜੀ।
0: ਨਾਮ ਤਾਂ ਦੱਸ ਦਿਓ ਆਪਣਾ।
1: ਮੈਡਮ ਸਨੀ ਭਗਤ ਬੋਲ ਰਿਹਾ ਜੀ, ਭਾਰ ਕੈਂਪ ਜਲੰਧਰ ਤੋਂ।
0: ਓਕੇ ਸਨੀ ਜੀ, ਸਵਾਗਤ ਹੈ। ਦਿਨ ਇਜ਼ ਸਨੀ ਔਰ ਨਾਟ ਸਨੀ? ਬਾਹਰ ਮੌਸਮ ਕਿਵੇਂ ਹੈ ਦੱਸੋ।
1: ਮੈਡਮ ਜੀ ਬਾਹਰ ਧੁੱਪ ਨਿਕਲ ਆਉਂਦੀ, ਕਦੀ ਬੱਦਲ ਹੋ ਜਾਂਦਾ ਜੀ।
0: ਠੀਕ ਹੈ ਠੀਕ ਹੈ ਠੀਕ ਹੈ, ਚਲੋ
1: ਕਾਰਨ ਥੋੜਾ ਜ਼ਿਆਦਾ ਫਰਕ ਹੈ, ਗੱਲ ਤੇ ਬਹੁਤ ਗਰਮੀ।
0: ਮੌਸਮ ਥੋੜਾ ਹੁਣ ਇੱਦਾਂ ਹੀ ਰਹੇਗਾ ਮੇਰੇ ਖਿਆਲ, ਹੈ ਨਾ? 22 ਤੋਂ 24 ਜੂਨ ਕਹਿ ਰਹੇ ਆ, ਠੰਡੀਆਂ ਹਵਾਵਾਂ ਚੱਲਣਗੀਆਂ। ਠੀਕ ਹੈ ਠੀਕ ਹੈ, ਚਲੋ ਸਨੀ ਦੱਸੋ, ਹੁਣ ਤੁਹਾਨੂੰ ਮੌਕਾ ਮਿਲ ਰਿਹਾ ਇੱਕ ਮਿੰਟ ਲਈ ਕਿ ਤੁਹਾਨੂੰ ਆਪਣੀ ਜ਼ਿੰਦਗੀ ਕਿਸੇ ਚੀਜ਼ ਨਾਲ ਰਿਪਲੇਸ ਕਰਨੀ ਹੈ, ਤਾਂ ਉਹ ਚੀਜ਼ ਕੀ ਹੋਗੀ? ਜਲਦੀ ਜਲਦੀ ਦੱਸੋ। ਹੈਲੋ ਹੈਲੋ ਸਨੀ, ਹਵਾ ਦਾ ਝੋਂਕਾ ਕਿੱਧਰ ਗਿਆ? ਹੈਲੋ, ਲੱਗਦਾ ਹੈ ਸਨੀ ਜੀ ਨਾਲ ਸਾਡੀ ਗੱਲ ਨਹੀਂ ਹੋ ਰਹੀ ਆ। ਮੈਨੂੰ ਲੱਗਦਾ ਹਵਾਵਾਂ ਦੇ ਨਾਲ ਨਾਲ ਉਹ ਕਿਤੇ ਉੱਪਰ ਜਾ ਕੇ, ਹੈ ਨਾ, ਕਹਿ ਰਹੇ ਕਿ ਚਲੋ ਮੈਂ ਦਰਸ਼ਨ ਦੇ ਕੇ ਆਉਣਾ, ਮਤਲਬ ਕਿ ਸਨ ਤਾਂ ਨਹੀਂ ਬਣ ਗਿਆ। ਚਲੋ ਠੀਕ ਹੈ, ਕੋਈ ਟੈਨਸ਼ਨ ਨਹੀਂ ਆ ਜੀ। ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਚਲਦੇ ਚਲਦੇ ਰਹਿ ਗਈ ਹੈ। ਹੋ ਸਕਦਾ ਹੈ ਨੈਟਵਰਕ ਕਨੈਕਸ਼ਨ ਕਈ ਵਾਰੀ ਨਹੀਂ ਜੋੜ ਪਾਉਂਦੇ, ਤਾਰ ਜਿਹੜੇ ਹੁੰਦੇ ਨੇ ਦੋਸਤਾਂ ਦੇ ਸਾਡੇ ਨਾਲ। ਸੋ ਕੋਸ਼ਿਸ਼ ਕਰਾਂਗੇ ਆਪਾਂ ਕਿ ਜਲਦ ਹੀ ਇੱਕ ਦੋਸਤ ਨੂੰ ਸ਼ਾਮਿਲ ਕਰੀਏ ਆਪਾਂ ਪ੍ਰੋਗਰਾਮ 'ਚ। ਉਦੋਂ ਤੱਕ ਇਹ ਗੀਤ ਜਿਹੜਾ ਹੈ ਨਾ ਪੰਜਾਬੀ ਤੜਕਾ 'ਚ ਮੈਂ ਸ਼ਾਮਿਲ ਕਰ ਰਹੀ ਹਾਂ ਜੀ, ਕੁਲਦੀਪ ਮਾਨਕ ਦੀ ਆਵਾਜ਼ ਵਿੱਚ। ਸਟੇ ਟਿਊਨਡ।

0: ਸੋ 11:31 ਤੇ 25 ਸੈਕਿੰਡ ਔਰ ਇੱਕ ਦੋਸਤ ਸਾਡੇ ਨਾਲ ਹੁਣ ਇਸ ਟਾਈਮ ਜੁੜ ਚੁੱਕੇ ਨੇ ਜੀ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ,
1: ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ, ਜਲੰਧਰ
0: ਜੀ। ਸਤੀਸ਼ ਜੀ, ਕੀ ਹਾਲ ਚਾਲ ਹੈ? ਵਧੀਆ
1: ਜਵਾਬ
0: ਨੀ ਦੋਗੇ ਕਿ ਜੇਕਰ ਤੁਹਾਨੂੰ ਮੌਕਾ ਮਿਲਦਾ ਆਪਣੀ ਜ਼ਿੰਦਗੀ ਨੂੰ ਰਿਪਲੇਸ ਕਰਨ ਦਾ ਕਿਸੇ ਚੀਜ਼ ਨਾਲ, ਤਾਂ ਉਹ ਚੀਜ਼ ਕੀ ਹੁੰਦੀ?
1: ਮੈਂ ਮੈਡਮ ਜੀ ਇਨਸਾਨ ਤੋਂ ਬਾਅਦ ਮੋਰ ਬਣਨਾ ਚਾਹਾਂਗਾ।
0: ਅੱਛਾ, ਮੋਰ? ਉਹ ਕਿਉਂ?
1: ਹਾਂਜੀ, ਕਿਉਂਕਿ ਮੈਡਮ ਮੋਰ ਜਿਹੜਾ ਬੜਾ ਸ਼ਾਂਤ, ਇੱਕ ਅਲੱਗ ਜਗ੍ਹਾ ਤੇ ਰਹਿੰਦਾ ਜੀ। ਉਹ ਪਰਮਾਤਮਾ ਨੂੰ ਬਹੁਤ ਪਸੰਦ ਹੈ ਜੀ ਮੋਰ। ਸਾਡੇ ਕ੍ਰਿਸ਼ਨ ਭਗਵਾਨ ਜੀ ਨੂੰ, ਸਾਡੀ ਮਾਤਾ ਜੀ ਨੂੰ, ਮਈਆ ਜੀ ਨੂੰ, ਇਹਨਾਂ ਨੂੰ ਮੋਰ ਬਹੁਤ ਅੱਛਾ ਲੱਗਦਾ ਜੀ।
0: ਮੋਰ ਸ਼ਾਂਤ ਤਾਂ ਰਹਿੰਦਾ, ਲੇਕਿਨ ਮੋਰ ਨੱਚਦਾ ਹੈ ਜਦੋਂ, ਬਹੁਤ ਸੋਹਣਾ ਨੱਚਦਾ ਹੈ ਨਾ?
1: ਮੈਂ ਨੱਚ ਕੇ ਦਿਖਾ ਰਿਹਾ ਲੱਗਾ ਸੀ।
0: ਅੱਛਾ, ਠੀਕ ਹੈ ਠੀਕ ਹੈ। ਹੁਣ ਮੈਂ ਤੁਹਾਨੂੰ ਨੱਚਦਾ ਹੋਇਆ ਨੀ ਦੇਖ ਸਕਦੀ, ਪਰ ਮੋਰ ਵਾਂਗੂ ਤੁਸੀਂ ਬੋਲ ਸਕਦੇ ਹੋ।
1: ਹਾਂਜੀ ਹਾਂਜੀ,
0: ਕਿਵੇਂ ਬੋਲਦਾ ਹੈ ਮੋਰ ਦੱਸੋ ਫਿਰ?
1: ਮੋਰ ਕਿੱਦਾਂ ਬੋਲਦਾ?
0: ਹਾਂ, ਇਹ ਮੈਨੂੰ ਕੀ ਪਤਾ, ਤੁਸੀਂ ਦੱਸੋ, ਤੁਸੀਂ ਬਣਨਾ ਹੈ ਮੋਰ?
1: ਚਲੋ ਮੈਡਮ, ਮੋਰ ਨਹੀਂ ਬੋਲਦਾ ਜੀ, ਮੋਰ ਤੇ ਸ਼ਾਂਤ ਰਹਿੰਦਾ।
0: ਅੱਛਾ, ਸ਼ਾਂਤ ਰਹਿੰਦਾ, ਠੀਕ ਹੈ।
1: ਹਾਂਜੀ, ਕੁੱਤਾ ਕੁੱਤਾ ਭੌਂਕਦਾ।
0: ਅੱਛਾ ਠੀਕ ਹੈ, ਹੁਣ ਦੇਖ ਲਓ ਫਿਰ ਤੁਸੀਂ ਕੀ ਬਣਨਾ, ਡਿਸਾਈਡ ਕਰ ਲਓ। ਵੈਸੇ ਮੈਨੂੰ ਮੋਰ ਤੋਂ ਨਾ ਗੀਤ ਲੱਭ ਗਿਆ ਕੋਈ, ਹੁਣ ਤੁਹਾਡੇ ਲਈ ਮੈਂ ਗੀਤ ਚਲਾ ਰਹੀ ਹਾਂ।
1: ਹਾਂਜੀ ਹਾਂਜੀ,
0: ਠੀਕ ਹੈ ਸਤੀਸ਼ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਸ਼ੁਕਰੀਆ,
0: ਓਕੇ। ਸੋ ਵੈਸੇ ਮੋਰ ਤੋਂ ਨਹੀਂ, ਪਰ ਮੈਨੂੰ ਹਾਂ ਇਹ ਵਾਲਾ ਗੀਤ ਬਹੁਤ ਪਸੰਦ ਹੈ। ਹੁਣ ਜਿਹਨਾਂ ਨੇ ਵੀ ਮੋਰ ਜਾਂ ਮੋਰ ਨਹੀਂ ਬਣਨਾ, ਇਸ ਗੀਤ ਦੇ ਉੱਤੇ ਨੱਚ ਕੇ ਇੰਜੋਏ ਕਰ ਸਕਦੇ ਨੇ ਜੀ। ਸਟੇ ਟਿਊਨਡ।

0: So 102.7 FM Rainbow aur enjoy karo tujhe ਪ੍ਰੋਗਰਾਮ ਤੁਸੀਂ ਪੰਜਾਬੀ ਤੜਕਾ 11:36 ਤੇ 25 ਸੈਕਿੰਡ ਔਰ ਰਿਚਾ ਅੱਜ ਤੁਹਾਡੇ ਨਾਲ ਜੁੜੀ ਹੋਈ ਹੈ ਮੇਰੇ ਨਾਲ ਦੁਪਹਿਰ ਤੇ 2 ਵਜੇ ਤੱਕ ਇਹ ਜਿਹੜੀ ਜਰਨੀ ਹੈ ਤੁਸੀਂ ਇੰਜੋਏ ਕਰਨੀ ਹੈ ਤੇ ਇੱਕ ਦੋਸਤ ਫਿਲਹਾਲ ਇਸ ਪ੍ਰੋਗਰਾਮ 'ਚ ਮੇਰੇ ਨਾਲ ਜੁੜੇ ਨੇ ਹੈਲੋ
1: ਹੈਲੋ ਮੈਮ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਜਗਸੀਰ ਸਿੰਘ ਗਿੱਲ ਪਿੰਡ ਜਗਤਪੁਰ ਜੱਟਾ ਸਰਾਂ ਤੋਂ ਬੋਲ ਰਹੇ ਹਾਂ
0: ਜੀ ਜਗਸੀਰ ਜੀ ਕੀ ਹਾਲ ਚਾਲ ਹੈ ਵਧੀਆ
1: ਬਹੁਤ ਵਧੀਆ ਮੈਮ ਬਹੁਤ ਵਧੀਆ
0: ਅੱਛਾ ਆਵਾਜ਼ ਸੁਣ ਕੇ ਲੱਗ ਹੀ ਰਿਹਾ ਤੁਹਾਡੀ ਬਹੁਤ ਵਧੀਆ ਹੈ ਨਾ
1: ਹਾਂਜੀ ਮੈਮ ਬਹੁਤ ਵਧੀਆ ਮੌਸਮ ਵੀ ਥੋੜਾ ਜਿਹਾ ਫਰਕ ਪਿਆ ਰਾਤ ਦਾ ਹਾਂਜੀ
0: ਮੌਸਮ ਤਾਂ ਦੇਖੋ ਹੁਣ ਬਦਲਣਾ ਹੀ ਹੈ ਹੁਣ ਅੱਗੇ ਬਸ ਮੌਨਸੂਨ ਦੀ ਜਦੋਂ ਐਂਟਰੀ ਹੋ ਜਾਂਦੀ ਹੈ ਤਾਂ ਫਿਰ ਮੌਸਮ ਉਦੋਂ ਵਧੀਆ ਹੀ ਲੱਗਦਾ ਹੈ ਨਾ ਠੰਡੀ ਠੰਡੀ ਹਵਾਵਾਂ ਚੱਲਦੀਆਂ ਨੇ ਔਰ ਸੋਹਣਾ ਹੋ ਜਾਂਦਾ ਸਾਰੇ ਪਾਸੇ
1: ਮੈਮ ਦੇਖੋ ਇੱਕ ਮੌਸਮ ਠੰਡਾ ਠੰਡਾ ਹੋ ਜਾਂਦਾ ਇੱਕ ਸਾਡੇ ਆਰਜੀ ਵਧੀਆ ਵਧੀਆ ਆ ਜਾਂਦੇ ਆ
0: ਅੱਛਾ
1: ਪ੍ਰੋਗਰਾਮ ਵਧੀਆ ਕਰਦੇ ਆ ਉਹਨਾਂ ਨਾਲ ਗੱਲਬਾਤ ਹੁੰਦੀ ਆ ਤੇ ਬਹੁਤ ਵਧੀਆ ਆ ਜਾਂਦਾ
0: ਠੀਕ ਹੈ ਨਾਈਸ ਮੈਂ ਦੇਖੋ ਪਹਿਲੇ ਅੰਦਾਜ਼ਾ ਲਗਾ ਨਾ ਹੀ ਕਹਿ ਰਹੇ ਹੋ ਤੁਸੀਂ ਬਹੁਤ ਵਧੀਆ ਤੁਹਾਡੀ ਕਾਲ ਲੱਗ ਗਈ ਅੱਜ ਹੈ ਨਾ ਦਿਲ ਖੁਸ਼ ਹੋ ਜਾਂਦਾ ਜਦੋਂ ਰੇਡੀਓ ਤੇ ਕਾਲ ਲੱਗ ਕੇ ਫਰਮਾਇਸ਼ ਪੂਰੀ ਹੁੰਦੀ ਹੈ
1: ਹਾਂਜੀ ਹਾਂਜੀ
0: ਸੋ ਜਗਸੀਰ ਜੀ ਤੁਹਾਨੂੰ ਮੌਕਾ ਮਿਲਦਾ ਜੇ ਕਿਸੇ ਚੀਜ਼ ਨਾਲ ਦੇਖੋ ਮੈਂ ਇਹ ਨਹੀਂ ਕਹਿ ਰਹੀ ਕਿ ਆਪਾਂ ਜਾਨਵਰ ਹੀ ਬਣਨਾ ਹੋ ਸਕਦਾ ਹੈ ਕਿ ਦੇਖੋ ਮੈਂ ਕੋਈ ਟ੍ਰੇਨ ਬਣ ਜਾਂਦੀ ਮੈਂ ਤਾਂ ਕਦੇ ਕਦੇ ਇਹ ਸੋਚਦੀ ਹਾਂ ਨਾ ਕਿ ਮੈਂ ਕੋਈ ਟੈਲੀਫੋਨ ਬਣ ਜਾਂਦੀ ਤਾਂ ਸਟੂਡੀਓ ਦੇ ਵਿੱਚ ਟ੍ਰਿੰਨ ਟ੍ਰਿੰਨ ਕਰ ਰਹੀ ਹੁੰਦੀ ਤੇ ਤੁਸੀਂ ਕੀ ਬਣਦੇ ਤੁਸੀਂ ਕਦੇ ਸੋਚਿਆ
1: ਮੈਮ ਜੇ ਟ੍ਰੇਨ ਬਣ ਜਾਂਦੇ ਤਾਂ ਸਵਾਰੀਆਂ ਨੇ ਲੋਡ ਬਹੁਤ ਪਾਉਣਾ ਹੀ ਜਾਣ ਕਰਦੇ
0: ਕਰਨੀ ਇਹ ਤਾਂ ਬਣ ਕੇ ਹੀ ਪਤਾ ਲੱਗਦਾ ਠੀਕ ਹੈ ਨਾ ਸੋ
1: ਵੈਸੇ ਵੀ ਠੀਕ ਹੈ ਮੈਮ
0: ਤੁਸੀਂ ਟ੍ਰੇਨ ਹੀ ਬਣਨਾ ਸੀਗਾ
1: ਨਹੀਂ ਟ੍ਰੇਨ ਨਹੀਂ ਬਣਨਾ ਸੀ ਮੈਮ ਉਹ ਤਾਂ ਧੂਆਂ ਕਰਦੇ ਕਰਨਾ ਸੀ ਲੋਕਾਂ ਨੇ
0: ਅੱਛਾ ਤੇ ਫਿਰ ਹੋਰ ਕੀ ਬਣ ਸਕਦੇ ਸੀ
1: ਆ ਗਈ ਉੱਥੇ ਮੋਬਾਈਲ ਠੀਕ ਹੈ
0: ਮੋਬਾਈਲ ਹਾਂ ਮੋਬਾਈਲ ਵੀ ਠੀਕ ਹੈ ਸਾਰਾ ਦਿਨ ਟਕ ਟਕ ਟਕ ਟਕ ਵੈਸੇ ਸਿਰ ਦੁੱਖਣ ਲੱਗ ਜਾਂਦਾ ਜਿੰਨਾ ਅਸੀਂ ਮੋਬਾਈਲ ਚਲਾਉਂਦੇ ਨਾ ਮੋਬਾਈਲ ਵੀ ਸਾਨੂੰ ਕਹਿੰਦਾ ਹੋਏਗਾ ਬਖਸ਼ ਦਿਓ
1: ਨਾਲੇ ਮੈਨੂੰ ਮੋਬਾਈਲ ਦੀ ਦੇਖਭਾਲ ਜ਼ਿਆਦਾ ਹੁੰਦੀ ਹੈ
0: ਹਾਂ ਇਹ ਪੁਆਇੰਟ ਤੁਸੀਂ ਬਿਲਕੁਲ ਠੀਕ ਕਿਹਾ
1: ਹਾਂਜੀ
0: ਅੱਜ ਦੇ ਟਾਈਮ 'ਚ ਦੇਖ ਲਓ ਸਭ ਤੋਂ ਪਹਿਲਾਂ ਸਾਨੂੰ ਉੱਠਦੇ ਸਾਰ ਕੁਝ ਹੋਰ ਮਿਲੇ ਨਾ ਪਹਿਲਾਂ ਪਹਿਲਾਂ ਫੋਨ ਦੇਖਦੇ ਆਪਾਂ ਹਾਏ ਕਿੱਥੇ ਪਿਆ
1: ਹਾਂਜੀ ਹਾਏ ਕਿੱਥੇ ਪਿਆ
0: ਹੈ ਨਾ ਤੇ ਮਾੜੀ ਜਿਹੀ

0: ਸਾਨੂੰ ਰੇਡੀਓ ਨਾਲ ਮਿਲਾਉਂਦਾ ਇਹ
1: ਰੇਡੀਓ ਨਾਲ ਇਹ ਤਾਂ ਬਿਲਕੁਲ ਠੀਕ ਗਈ ਵੈਸੇ ਠੀਕ ਹੈ ਮੋਬਾਈਲ ਬਣਨਾ ਵੀ ਹੈ ਨਾ ਰੇਡੀਓ ਨਾਲ ਜੁੜ ਕੇ ਜਦੋਂ ਤਾਰ ਦੇ ਨਾਲ ਤਾਰ ਜੁੜਦੇ ਆਪਾਂ ਗੱਲਬਾਤ ਕਰਦੇ ਮੋਬਾਈਲ ਕੀ ਸੋਚਦਾ ਹੋਏਗਾ ਕਦੇ ਕਦੇ ਤਾਂ ਮੋਬਾਈਲ ਬਣ ਕੇ ਪਤਾ ਲੱਗਣਾ ਹੈ ਨਾ ਜੀ ਚਲੋ ਦੇਖਦੇ ਹਾਂ ਜੀ ਆਪਾਂ ਕੀ ਬਣਨਾ ਫਿਲਹਾਲ ਅਗਲਾ ਗੀਤ ਕਿਹੜਾ ਸੁਣਨਾ ਹੈ ਤੁਸੀਂ ਦੱਸੋਗੇ ਜਗਸੀਰ ਜੀ ਕਿਹੜਾ ਗੀਤ ਸੁਣਨਾ ਠੀਕ ਹੈ ਜੀ ਠੀਕ ਹੈ ਕਾਲ ਕਰਨ ਦੇ ਲਈ ਸ਼ੁਕਰੀਆ ਔਰ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਇੰਜੋਏ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਲੈ ਕੇ ਆ ਰਹੀ ਹਾਂ ਜੀ ਸ਼ਾਮਿਲ ਕਰ ਰਹੀ ਹਾਂ ਸਟੇ ਟਿਊਨਡ

0: ਆਪਣੇ ਹਰਭਜਨ ਮਾਨ ਦੀ ਆਵਾਜ਼ ਚ?
1: ਹਾਂਜੀ ਹਾਂਜੀ,
0: ਠੀਕ ਹੈ ਜੀ, ਠੀਕ ਹੈ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਇਹਨਾਂ ਦਾ ਜਿਹੜਾ ਗੀਤ ਹੈ ਫਰਮਾਇਸ਼ੀ ਗੀਤ, ਆਪਾਂ ਜ਼ਰੂਰ ਸੁਣਾਂਗੇ। ਹੁਣ ਦੇਖੋ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਔਰ ਬਹੁਤ ਸਾਰੇ ਦੋਸਤ ਇਸ ਟਾਈਮ ਟਰਾਈ ਕਰ ਰਹੇ ਨੇ ਕਿ ਚਲੋ ਰਿਚਾ ਦੇ ਨਾਲ ਅੱਜ ਗੱਲਬਾਤ ਵੀ ਕਰੀਏ। ਔਰ ਵਾਕਈ ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਮੇਰੀ ਮੁਲਾਕਾਤ ਹੋ ਰਹੀ ਹੈ। ਸੋ ਮੇਰਾ ਯਾਨੀ ਰਿਚਾ ਤਾਂ ਤੁਹਾਡੇ ਨਾਲ ਜਿਹੜਾ ਸਾਥ ਹੈ ਉਹ ਦੁਪਹਿਰ ਦੇ 2 ਵਜੇ ਤੱਕ ਹੈ, ਲੇਕਿਨ ਫਿਲਹਾਲ ਇਸ ਪ੍ਰੋਗਰਾਮ 'ਚ 12 ਵਜੇ ਤੱਕ ਹੀ ਤੁਸੀਂ ਆਪਣੀ ਹਾਜ਼ਰੀ ਜਿਹੜੀ ਹੈ ਲਗਵਾ ਸਕਦੇ ਹੋ। ਸੋ 0181234217 ਇਸ ਨੰਬਰ ਨੂੰ ਡਾਇਲ ਕਰਕੇ ਆ ਜਾਓ ਪ੍ਰੋਗਰਾਮ 'ਚ ਹਾਜ਼ਰੀ ਲਗਵਾਉਣ 'ਚ। ਸਟੇ ਟਿਊਨਡ।

0: ਪਰ ਫਿਲਹਾਲ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ, ਇੱਥੇ ਤਾਂ ਤੁਹਾਨੂੰ ਇੱਕ ਜਿਹੜੀ ਇੱਕ ਨੰਬਰ ਹੈ ਨਾ, ਉਹ ਖਿੱਚ ਕੇ ਲਿਆਂਦਾ ਜੀ ਸਾਡੇ ਦੋਸਤਾਂ ਨੂੰ। ਹੈਲੋ
1: ਹੈਲੋ
0: ਹੈਲੋ
1: ਰਿਤੇ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਕੌਣ ਦੋਸਤ?
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਲਾਧੀਆਂ ਖੁਰ ਜ਼ਿਲ੍ਹਾ ਲੁਧਿਆਣਾ ਮੈਮ।
0: ਓਹੋ, ਲੁਧਿਆਣੇ ਤੋਂ ਕੌਲ ਆ ਗਈ। ਕੁਲਦੀਪ ਜੀ, ਕੀ ਹਾਲ ਚਾਲ ਹੈ?
1: ਵਧੀਆ ਮੈਮ, ਤੁਸੀਂ ਸੁਣਾਓ?
0: ਬਹੁਤ ਵਧੀਆ, ਬਹੁਤ ਵਧੀਆ। ਕੀ ਕਰ ਰਹੇ ਹੋ ਉਸ ਟਾਈਮ? ਗਾਣਾ ਲੱਗ ਰਿਹਾ ਜੀ ਤੁਹਾਡੀ ਫਰਮਾਇਸ਼ ਤੇ ਕਾਲ ਕਰਨ ਦੇ ਲਈ। ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਅਗਲਾ ਗੀਤ ਜਿਹੜਾ ਆ ਰਿਹਾ ਇਹਨਾਂ ਦੀ ਫਰਮਾਇਸ਼ ਤੇ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ, ਔਰ 11:52:40 ਟਾਈਮ ਹੈ ਤੁਹਾਨੂੰ ਦੱਸ ਦਿੱਤਾ। ਕੋਸ਼ਿਸ਼ ਕਰ ਰਿਹਾ ਕਿ ਇੱਕ ਦੋਸਤ ਹੋਰ ਸ਼ਾਮਿਲ ਕਰ ਲਈਏ। ਚਲੋ ਦੇਖਦੇ ਹਾਂ ਜੀ, ਸਟੇ ਟਿਊਨਡ।

ਇਹ ਤਾਂ ਮੈਨੂੰ ਪਤਾ ਨਹੀਂ ਉਹਨਾਂ ਨੇ ਕਿੰਨਾ ਚਿਰ ਲਾਉਣਾ, ਫਿਲਹਾਲ ਮੈਨੂੰ ਬਹੁਤ ਥੋੜ੍ਹਾ ਟਾਈਮ ਲੱਗ ਰਿਹਾ। ਮੇਰਾ ਮਤਲਬ ਹੈ ਜੀ, ਇਹ ਜਿਹੜਾ ਪ੍ਰੋਗਰਾਮ ਹੈ ਇਸ ਗੀਤ ਦੇ ਨਾਲ ਹੀ ਆਪਾਂ ਟਾਟਾ ਬਾਏ ਬਾਏ ਕਰ ਰਹੇ ਹਾਂ, ਓਕੇ, ਔਰ ਉਸ ਤੋਂ ਬਾਅਦ ਮਿਲ ਰਹੀ ਹਾਂ ਤੁਹਾਨੂੰ, ਬਸ ਕੁਝ ਹੀ ਪਲਾਂ 'ਚ ਰਹਿਣਾ ਤੁਸੀਂ ਟਿਊਨ ਇਨ ਮੇਰੇ ਯਾਨੀ ਰਿਚਾ ਦੇ ਨਾਲ, ਦਿਲ ਸੇ ਦਿਲ ਤੱਕ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 12 ਵੱਜ ਚੁੱਕੇ ਨੇ। ਪੇਸ਼ ਨੇ FM ਨਿਊਜ਼ ਹੈਡਲਾਈਨਸ। प्रधानमंत्री नरेंद्र मोदी ने कहा है कि किसी देश की आर्थिक ते रणनीतिक शक्ति विच समुद्री समर्था महत्वपूर्ण भूमिका निभाउंदी है ते भारत इसनू मजबूत करन वल तेजी नाल अग्गे वध रहा है। प्रधानमंत्री नरेंद्र मोदी ने अंतरराष्ट्रीय योग दिवस 2026 नू एक विश्वव्यापी उत्सव बनाउण लई दुनिया भर के लोगों का धन्यवाद किया है। राष्ट्रपति द्रौपदी मुर्मू ने मध्य प्रदेश के कुनू नैशनल पार्क का दौरा किया। उन्होंने चीता पुनर्वास प्रोजैक्ट की प्रगति का जायजा भी लिया। भारत अज तो नवी दिल्ली विच ब्रिक्स देशों के राष्ट्रीय सुरक्षा सलाहकारा की दो रोज़ा मीटिंग की मेज़बानी करेगा। नैशनल टैसटिंग एजेंसी NTA अज तो UGC नैट जून 2026 की प्रीख्या शुरू करेगी। पंजाब सरकार वालों वित्तीय साल 2025-26 दौरान बुजुर्गों लिए चलाई गई वख वख भलाई गतिविधियों में बुजुर्गों की कुल हिस्सेदारी का आंकड़ा 111,000 तो वध रिकॉर्ड किया गया। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡ੍ਰਮ ਪੜਾਵ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਅਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

म्यूजिकली और आकाशवाणी एफएम रेनबो 102.7 एफएम रेनबो और 12:02:50 हो चुके हैं जी। ये वाला रेनबो, खुशियां वाला रेनबो और रंग बिरंगे जिहड़े रंग होंदे ने ਉਹ ਵਾਲਾ ਰੇਨਬੋ, ਜਾਂ ਫਿਰ ਮੈਂ ਕਹਿ ਲਵਾਂ ਕਿ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨਮੈਂਟ ਵਾਲਾ ਰੇਨਬੋ। ਹੋ ਜਨਾਬ, ਕਿੰਨੇ ਹੀ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਦੇਖੋ ਆਪਾਂ ਇਹ ਜਿਹੜਾ ਰੇਨਬੋ ਹੈ ਨਾ ਸਾਡਾ ਮਿਲ ਕੇ ਬਣਦਾ ਹੈ। ਔਰ 102.7 ਐਫ ਐਮ ਰੇਨਬੋ ਇਸ ਟਾਈਮ ਟਿਊਨਿੰਗ ਕਰਕੇ ਬਹੁਤ ਸਾਰੇ ਦੋਸਤ ਜਿਨ੍ਹਾਂ ਨੇ ਇਨਫੋਰਮੇਸ਼ਨ ਲੈਣੀ ਹੈ, ਜਿਹੜੇ ਕਿ ਪੈੱਨ ਅਤੇ ਕਾਪੀ ਲੈ ਕੇ ਬਹਿ ਗਏ ਨੇ, ਉਹਨਾਂ ਨੂੰ ਪਤਾ ਹੈ ਕਿ 12:00 ਜਿਹੜਾ ਪ੍ਰੋਗਰਾਮ ਹੈ ਹੋਮ ਸਵੀਟ ਹੋਮ, ਉਹ ਸ਼ੁਰੂ ਹੋ ਜਾਂਦਾ ਜੀ ਰੇਨਬੋ 'ਤੇ। ਔਰ ਜਿਹੜੇ ਕਿ ਇਨਫੋਰਮੇਸ਼ਨ ਦਾ ਪਿਟਾਰਾ ਲੈ ਕੇ ਅਸੀਂ ਹਰ ਰੋਜ਼ ਹਾਜ਼ਰ ਹੋ ਜਾਂਦੇ ਹਾਂ।

ਸੋ ਵਾਂਸ ਅਗੇਨ ਵੈਲਕਮ ਬੈਕ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਮੇਰੇ ਅੰਦਰ ਰਿਚਾ ਦੇ ਨਾਲ ਤੁਸੀਂ ਕਰ ਰਹੇ ਹੋ ਜੀ ਇੰਜੋਏ ਰਿਚਾ ਅੱਜ ਤੁਹਾਡੇ ਨਾਲ ਹੈ ਅਤੇ ਮੇਰੇ ਨਾਲ ਕਾਊਂਟ ਕਰ ਰਹੀ ਹਾਂ ਮੈਂ ਹੋਰ ਵੀ ਬਹੁਤ ਸਾਰੇ ਦੋਸਤ ਨੇ ਔਰ ਜੱਚਿਆ ਜਿਹੜਾ ਗੀਤ ਹੈ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕੀਤਾ ਵੈਸੇ ਜੱਚਦੀਆਂ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਦੋਂ ਆਪਾਂ ਘਰ ਦੇ ਵਿੱਚ ਜਾਂਦੇ ਹਾਂ ਲੇਕਿਨ ਇੱਕ ਜਿਹੜੀ ਚੀਜ਼ ਹੈ ਉਹ ਨਹੀਂ ਜੱਚਦੀ ਔਰ ਖਾਸ ਕਰ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਸਾਨੂੰ ਮੂਵਮੈਂਟ ਜਿਹੜੀ ਆ ਉਹ ਫੇਸ ਕਰਨੀ ਪੈ ਜਾਂਦੀ ਹੈ ਕੀੜੀਆਂ ਜਿਹੜੀ ਨਿੱਕੀ ਨਿੱਕੀ ਕੀੜੀਆਂ ਬਾਹਰ ਆ ਜਾਂਦੀਆਂ ਨੇ ਔਰ ਕਹਿੰਦੀਆਂ ਇਕੱਲੇ ਇਕੱਲੇ ਪਾਰਟੀ ਕਰ ਰਹੇ ਹੋ ਸਾਨੂੰ ਵੀ ਬੁਲਾ ਲਓ ਅਸੀਂ ਵੀ ਆ ਗਏ ਹਾਂ ਸੋ ਜਿਹੜੀ ਬਿਨ ਬੁਲਾਈ ਬਿਨਾਂ ਇਨਵੀਟੇਸ਼ਨ ਦੇ ਬੁਲਾਈ ਗਈ ਜਿਹੜੀਆਂ ਕੀੜੀਆਂ ਦੀ ਪਾਰਟੀ ਹੈ ਨਾ ਖਾਸ ਕਰ ਨਿੱਕੀ ਨਿੱਕੀ ਕੀੜੀ ਜਦੋਂ ਆ ਜਾਂਦੀ ਹੈ ਨਾ ਦੇਖੋ ਪਤਾ ਵੀ ਨਹੀਂ ਲੱਗਦਾ ਔਰ ਲਾਲ ਰੰਗ ਦੀ ਜਿਹੜੀ ਕੀੜੀ ਹੁੰਦੀ ਨਾ ਹਾਏ ਬੜੀ ਤੇਜ਼ ਲੜਦੀ ਆ ਸੋ ਆਪਾਂ ਵੀ ਪਰੇਸ਼ਾਨ ਹੋ ਜਾਂਦੇ ਹਾਂ ਸੋ ਐਕਚੁਲੀ ਥੋੜ੍ਹਾ ਜਿਹਾ ਕੀ ਹੈ ਜਦੋਂ ਆਪਾਂ ਕੁਛ ਮਿੱਠਾ ਖਾ ਰਹੇ ਹਾਂ ਹੈ ਨਾ ਘਰ ਦੇ ਵਿੱਚ ਔਰ ਇਸ ਟਾਈਮ ਹੁਣ ਪਤਾ ਹੀ ਹੈ ਜੂਨ ਦੀ ਛੁੱਟੀਆਂ ਨੇ ਔਰ ਬੱਚੇ ਆਹਾ ਜਨਾਬ ਬੱਚਿਆਂ ਨੂੰ ਕੌਣ ਰੋਕੇ ਇੱਧਰ ਉੱਧਰ ਖਾ ਕੇ ਉਹਨਾਂ ਨੇ ਪਤਾ ਨਹੀਂ ਕੀ ਕੁਝ ਕਰਨਾ ਹੁੰਦਾ ਸੋ ਖਾਸ ਕਰ ਜਿਹੜਾ ਮਿੱਠਾ ਹੈ ਨਾ ਇੱਧਰ ਉੱਧਰ ਡੁੱਲ ਰਿਹਾ ਅਤੇ ਉੱਥੇ ਲਾਲ ਕੀੜੀ ਦੀ ਜਿਹੜੀ ਪ੍ਰੋਬਲਮ ਹੈ ਆਪਾਂ ਫੇਸ ਕਰ ਰਹੇ ਹਾਂ ਤਾਂ ਆਪਾਂ ਕੀ ਕਰ ਸਕਦੇ ਹਾਂ ਉਹਨਾਂ ਕੀੜੀਆਂ ਨੂੰ ਦੂਰ ਕਰਨ ਲਈ ਕੁਝ ਇੱਕ ਦੋ ਤਰੀਕੇ ਨੇ ਕਹਿ ਲਓ ਕਿ ਨੁਸਖੇ ਕਹਿ ਲਓ ਹੈ ਨਾ ਅਪਲਾਈ ਕਰ ਸਕਦੇ ਹਾਂ ਸੋ ਉਸ ਚੀਜ਼ ਦੇ ਨਾਲ ਨਾ ਉਹ ਦੂਰ ਚਲੀ ਜਾਣਗੀਆਂ ਕਿਉਂਕਿ ਕੀੜੀਆਂ ਨੂੰ ਨਾ ਉਹ ਚੀਜ਼ ਪਸੰਦ ਨਹੀਂ ਹੁੰਦੀ ਹੈ ਔਰ ਉਹਦੇ ਵਿੱਚ ਇੱਕ ਹੈ ਜੀ ਪਹਿਲੇ ਨੰਬਰ 'ਤੇ ਨਿੰਬੂ ਤੁਹਾਨੂੰ ਪਤਾ ਐਕਸਪਰਟ ਇਹ ਕਹਿੰਦੇ ਨੇ ਕਿ ਜੇਕਰ ਆਪਾਂ ਨਿੰਬੂ ਦਾ ਥੋੜ੍ਹਾ ਜਿਹਾ ਰਸ ਉਸ ਥਾਂ 'ਤੇ ਜਿੱਥੇ ਲਾਲ ਕੀੜੀਆਂ ਆ ਰਹੀਆਂ ਨੇ ਜਾਂ ਫਿਰ ਨਿੰਬੂ ਕੱਟ ਕੇ ਹੈ ਨਾ ਉਹਦੇ ਜਿਹੜੇ ਛਿੱਲੜ ਹੈਗੇ ਤਾਂ ਉਹ ਕੱਟ ਕੇ ਆਪਾਂ ਉੱਥੇ ਰੱਖ ਦਈਏ ਨਾ ਤਾਂ ਫਿਰ ਉਹ ਜਿਹੜੀ ਕੀੜੀਆਂ ਨੇ ਨਾ ਦੂਰ ਚਲੀ ਜਾਣਗੀਆਂ ਨਾਰਾਜ਼ ਹੋ ਜਾਣਗੀਆਂ ਕਿਉਂਕਿ ਜਾ ਰਹੇ ਹਾਂ ਅਸੀਂ ਨਹੀਂ ਆਉਣਾ ਇੱਥੇ ਸੋ ਇਹ ਤਰੀਕਾ ਆਪਾਂ ਅਪਲਾਈ ਕਰ ਸਕਦੇ ਹਾਂ ਜੇਕਰ ਆਪਾਂ ਮਤਲਬ ਉਸ ਜਗ੍ਹਾ ਨੂੰ ਕੀੜੀਆਂ ਤੋਂ ਦੂਰ ਰੱਖਣਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਦੋ ਤਰੀਕੇ ਹੋਰ ਨਹੀਂ ਦੱਸਾਂਗੀ ਤੁਹਾਨੂੰ ਲੇਕਿਨ ਇਸ ਗੀਤ ਤੋਂ ਬਾਅਦ ਮੇਰੇ ਨਾਲ ਜੁੜੇ ਰਹਿਣਾ ਕਿਉਂਕਿ ਐਕਸਪ੍ਰੈਸ ਚੱਲ ਰਹੀ ਹੈ ਜੀ ਅੱਜ ਰੇਨਬੋ ਦੇ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨਮੈਂਟ ਦੀ

ਸਾਰੇ ਕੋ ਹੌਲੀ ਹੌਲੀ ਚਲਾਂਗੇ ਆਪਾਂ ਤਾਂ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਮੈਂ ਕਿਵੇਂ ਦੇਵਾਂਗੀ ਹੈ ਨਾ ਸੋ ਆਈ ਹੋਪ ਹੁਣ ਤੱਕ ਤੁਸੀਂ ਪੈਨ ਦੇ ਨੋਟਬੁੱਕ ਲੈ ਕੇ ਜਿਹੜਾ ਉਹ ਲਾਲ ਕੀੜੀਆਂ ਵੱਲੋਂ ਪਾਏ ਸੀਗਾ ਉਹ ਤੁਸੀਂ ਲਿਖ ਹੀ ਚੁੱਕੇ ਹੋ ਨਾ ਔਰ ਇੱਕ ਹੋਰ ਤਰੀਕਾ ਹੈ ਜਿਹਦਾ ਦੇ ਨਾਲ ਨਾ ਆਪਾਂ ਇਹ ਜਿਹੜੀਆਂ ਕੀੜੀਆਂ ਨੇ ਨਾ ਸਾਨੂੰ ਤੰਗ ਕਰ ਰਹੀਆਂ ਨੇ ਤਾਂ ਥੋੜ੍ਹਾ ਜਿਹਾ ਉਹਨਾਂ ਨੂੰ ਦੂਰ ਰੱਖ ਸਕਦੇ ਹਾਂ ਖਾਸ ਕਰ ਮਿੱਠੇ ਵਾਲੀ ਥਾਂ 'ਤੇ ਗਰਮੀਆਂ ਦੇ ਵਿੱਚ ਹੈ ਨਾ ਪਹੁੰਚ ਹੀ ਜਾਂਦੀਆਂ ਨੇ ਇਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਸਾਨੂੰ ਤਾਂ ਨਹੀਂ ਪਤਾ ਲੱਗਦਾ ਕਿ ਮੰਮੀ ਨੇ ਕਿਤੇ ਮਿਠਾਈ 'ਚ ਪਾ ਕੇ ਰੱਖੀ ਹੈ ਲੇਕਿਨ ਕੀੜੀਆਂ ਨੂੰ ਪਤਾ ਲੱਗ ਜਾਂਦਾ ਹੈ ਨਾ ਸੋ ਦੇਖੋ ਇਹ ਅਗਲਾ ਜਿਹੜਾ ਹੈ ਨਾ ਉਪਰਾਲਾ ਆਪਾਂ ਕੀ ਕਰ ਸਕਦੇ ਹਾਂ ਇਹ ਦੇਖੋ ਅਜ਼ਮਾਇਆ ਹੋਇਆ ਹੈ ਵਾਕਈ ਬਹੁਤ ਹੀ ਕਾਰਗਰ ਤਰੀਕਾ ਹੈ ਸਪਰੇਅ ਕਰਨਾ ਹੈ ਆਪਾਂ ਕਿਸ ਚੀਜ਼ ਦਾ ਵਾਈਟ ਵਿਨੇਗਰ ਯਾਨੀ ਸਿਰਕੇ ਦਾ ਅਤੇ ਪਾਣੀ ਦਾ ਹੁਣ ਬਰਾਬਰ ਮਾਤਰਾ ਦੇ ਵਿੱਚ ਆਪਾਂ ਦੇਖੋ ਜਿੰਨਾ ਆਪਾਂ ਸਿਰਕਾ ਲੈ ਰਹੇ ਹਾਂ ਨਾ ਵਾਈਟ ਵਿਨੇਗਰ ਦੀ ਗੱਲ ਕਰ ਰਹੀ ਹਾਂ ਮੈਂ ਉਨਾ ਹੀ ਪਾਣੀ ਲੈ ਕੇ ਇੱਕ ਸਪਰੇਅ ਬੋਟਲ ਦੇ ਵਿੱਚ ਨਾ ਬਣਾ ਲੈਣਾ ਮਤਲਬ ਇੱਕ ਸਪਰੇਅ ਰੈਡੀ ਕਰ ਲੈਣਾ ਔਰ ਜਿੱਥੇ ਸਾਨੂੰ ਲੱਗ ਰਿਹਾ ਕਿ ਕੀੜੀਆਂ ਆ ਰਹੀਆਂ ਨੇ ਉੱਥੇ ਉਹ ਹਲਕਾ ਜਿਹਾ ਸਪਰੇਅ ਕਰ ਦੇਣਾ ਹੈ ਸੋ ਉਹ ਜਿਹੜੀ ਕੀੜੀਆਂ ਨੇ ਨਾ ਉਹਨਾਂ ਨੂੰ ਬਿਲਕੁਲ ਨਹੀਂ ਪਸੰਦ ਹੈ ਕਿ ਉਹਨਾਂ ਦੇ ਉੱਤੇ ਕੋਈ ਪਾਣੀ ਮਾਰ ਕੇ ਉਹਨਾਂ ਨੂੰ ਨਹਾਉਣ ਦੀ ਕੋਸ਼ਿਸ਼ ਕਰ ਰਿਹਾ ਨਹੀਂ ਨਹੀਂ ਰੇ ਨਹੀਂ ਉਹ ਚਲੀ ਜਾਣਗੀਆਂ ਦੂਰ ਹੋ ਕੇ ਨਾਰਾਜ਼ ਹੋ ਕੇ ਅਗੈਨ ਇਸ ਚੀਜ਼ ਤੋਂ ਸੋ ਇਹ ਇੱਕ ਇਹ ਵੀ ਤਰੀਕਾ ਹੈ ਬਾਕੀ ਤੁਸੀਂ ਕੀ ਕੁਛ ਤਰੀਕਾ ਮਤਲਬ ਯੂਜ਼ ਕਰਦੇ ਹੋ ਜੇਕਰ ਤੁਹਾਨੂੰ ਵੀ ਪਰੇਸ਼ਾਨ ਕਰਦੀਆਂ ਨੇ ਨਿੱਕੀ ਨਿੱਕੀ ਕੀੜੀਆਂ ਸੋ ਉਹਨਾਂ ਨੂੰ ਦੂਰ ਕਰਨ ਲਈ ਤੁਸੀਂ ਕੀ ਕਰਦੇ ਹੋ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਹਾਂ ਹਾਂ ਆਪਣੇ ਕੋਈ ਆਈਡੀਆਜ਼ ਹੁੰਦੇ ਨੇ ਆਪਣੇ ਕੋਈ ਨੁਸਖੇ ਹੁੰਦੇ ਨੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਤਾਂ ਤੁਸੀਂ ਵੀ ਇਸ ਪ੍ਰੋਗਰਾਮ 'ਚ ਵਟਸਐਪ ਦੇ ਜ਼ਰੀਏ ਜੀ ਸਾਨੂੰ ਭੇਜ ਸਕਦੇ ਹੋ 9855-10-10-23 ਇਸ ਨੰਬਰ 'ਤੇ ਵਟਸਐਪ ਕਰਕੇ ਜਿਹੜੀ ਜਾਣਕਾਰੀ ਹੈ ਮੇਰੇ ਤੱਕ ਪਹੁੰਚਾ ਸਕਦੇ ਹੋ ਫਿਲਹਾਲ ਮੈਂ ਪਹੁੰਚਾ ਰਹੀ ਹਾਂ ਤੁਹਾਡੇ ਤੱਕ ਅਗਲਾ ਗੀਤ ਸਟੇ ਟਿਊਨਡ

ਮੈਂ ਵੀ ਤਾਂ ਇਹ ਕਹਿ ਰਿਹਾ ਕਿ ਮੈਂ ਵੀ ਤੁਹਾਨੂੰ ਹੀ ਕਹਿਣਾ ਹੈ, ਆ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਇਹਦੇ ਵਿੱਚ ਜਿਹੜਾ ਤਰੀਕਾ ਆਪਾਂ ਕਰ ਰਹੇ ਸੀ ਮਨੀ ਪਲਾਂਟ ਨੂੰ ਗਰੋ ਕਰਨ ਦੇ ਲਈ, ਸਪੈਸ਼ਲੀ ਜਦੋਂ ਮੈਂ ਪਲਾਂਟਸ ਦੀ ਗੱਲ ਕਰਾਂ ਤਾਂ ਉਹਦੇ ਲਈ ਆਪਾਂ ਕੀ ਕਰਦੇ ਹਾਂ ਕਿ ਇੱਕ ਹੋਰ ਤਰੀਕਾ ਹੈ ਜੋ ਬਹੁਤ ਜ਼ਰੂਰੀ ਹੁੰਦਾ ਹੈ ਮਿੱਟੀ ਦੇ ਲਈ, ਹੈ ਨਾ, ਔਰ ਉਹ ਚੀਜ਼ ਹੈ ਜੀ ਕੇਲੇ। ਕੇਲੇ ਦੇ ਜਿਹੜੇ ਛਿਲਕੇ ਆ ਆਪਾਂ ਕੀ ਕਰਦੇ ਹਾਂ, ਕਈ ਵਾਰੀ ਦੋਸਤ ਕੀ ਕਰਦੇ ਨੇ ਕਿ ਕੇਲੇ ਦੇ ਛਿਲਕੇ ਐਂ ਆਪਣੇ ਪਲਾਂਟਸ ਦੇ ਵਿੱਚ ਪਾ ਦਿੰਦੇ ਹਾਂ, ਬਟ ਦੈਟ ਇਜ਼ ਐਕਚੁਅਲੀ ਰੋਂਗ, ਇੱਦਾਂ ਨਹੀਂ ਕਰਨਾ ਚਾਹੀਦਾ। ਕਰਨਾ ਕੀ ਹੈ, ਜਿਹੜੇ ਵੀ ਕੇਲੇ ਖਾ ਕੇ ਉਹਦੇ ਛਿਲਕੇ ਹੈ ਨਾ, ਉਹਨਾਂ ਨੂੰ ਆਪਾਂ ਡਰਾਈ ਕਰ ਲੈਣਾ, ਸੁਕਾ ਲੈਣਾ, ਕਿਉਂਕਿ ਉਹਦੇ ਵਿੱਚ ਨਾ ਦੇਖੋ ਪੋਟੇਸ਼ੀਅਮ ਔਰ ਫਾਸਫੋਰਸ ਬਹੁਤ ਜ਼ਿਆਦਾ ਹੁੰਦਾ, ਜੋ ਕਿ ਬਹੁਤ ਜ਼ਰੂਰੀ ਹੈ ਮਿੱਟੀ ਦੇ ਲਈ, ਪਲਾਂਟ ਦੀ ਮਿੱਟੀ ਦੇ ਲਈ ਬਹੁਤ ਵਧੀਆ ਰੱਖਦਾ ਉਸਨੂੰ। ਸੋ ਜਿਹੜੇ ਛਿਲਕੇ ਆਪਾਂ ਸੁਕਾਏ ਨਾ, ਡਰਾਈ ਕੀਤੇ ਆ, ਇਹਨੂੰ ਸੁਕਾ ਕੇ ਡਰਾਈ ਕਰਕੇ ਇਹਨਾਂ ਦਾ ਆਪਾਂ ਪਾਊਡਰ ਬਣਾ ਲੈਣਾ, ਬਿਲਕੁਲ, ਹੈ ਨਾ ਜੀ, ਇੱਕ ਪਾਊਡਰ ਬਣਾ ਕੇ ਉਹ ਪਾਊਡਰ ਆਪਾਂ 1-2 ਚਮਚਾ ਡਰਾਈ ਪਾਊਡਰ ਜਿਹੜਾ ਆਪਾਂ ਬਣਾਇਆ ਹੈ ਨਾ ਕੇਲੇ ਦੇ ਛਿਲਕਿਆਂ ਨਾਲ, ਇਹ ਆਪਾਂ ਮਿੱਟੀ ਦੇ ਵਿੱਚ ਪਾ ਸਕਦੇ ਹਾਂ ਪਲਾਂਟਸ ਦੀ, ਔਰ ਖਾਸ ਕਰ ਮੈਂ ਮਨੀ ਪਲਾਂਟ ਦੀ ਅੱਜ ਗੱਲ ਕਰੀ ਸੀ, ਜਾਂ ਫਿਰ ਇਸ ਪਾਊਡਰ ਬਣਾ ਕੇ ਇਹਨੂੰ ਆਪਾਂ ਪਾਣੀ ਦੇ ਵਿੱਚ ਵੀ ਪਾ ਸਕਦੇ ਹਾਂ, ਠੀਕ ਹੈ, ਔਰ ਪਾਣੀ ਦੇ ਵਿੱਚ ਪੈ ਕੇ ਜਿਹੜਾ ਉਹ ਮਤਲਬ ਇੱਕ ਸਪਰੇਅ ਕਰ ਸਕਦੇ ਹਾਂ, ਤਾਂ ਉਹ ਵੀ ਬਹੁਤ ਵਧੀਆ ਹੁੰਦਾ ਹੈ ਪਲਾਂਟਸ ਦੇ ਲਈ, ਕਿਉਂਕਿ ਜੜ ਜਿਹੜੀ ਉਹਦੀ ਮਜ਼ਬੂਤ ਰੱਖਦਾ ਹੈ ਅਤੇ ਗਰੋ ਕਰਦਾ ਜਿਹੜਾ ਸਾਡਾ ਪੌਦਾ ਹੁੰਦਾ। ਸੋ ਵਧੀਆ ਚੀਜ਼ ਹੈ ਨਾ, ਕਰਨੀ ਚਾਹੀਦੀ ਨਵੀਂ ਨਵੀਂ ਚੀਜ਼ਾਂ ਅਪਲਾਈ, ਹੋ ਸਕਦਾ ਕਿਸੇ ਚੀਜ਼ ਨਾਲ ਤਾਂ ਫਾਇਦਾ ਸਾਡੇ ਪਲਾਂਟਸ ਨੂੰ ਮਿਲੇਗਾ, ਜਿਵੇਂ ਸਾਨੂੰ ਮਿਲਦਾ ਜਦੋਂ ਆਪਾਂ ਆਪਣੇ ਲਈ ਕੁਝ ਨਵਾਂ ਨਵਾਂ ਟਰਾਈ ਕਰਦੇ ਹਾਂ। ਫਿਲਹਾਲ ਟਰਾਈ ਕਰ ਰਹੀ ਹਾਂ ਜੀ ਅਗਲਾ ਗੀਤ, ਟਰਾਈ ਨਹੀਂ ਐਕਚੁਅਲੀ ਪਲੇ ਕਰ ਰਹੀ ਹਾਂ ਤੁਹਾਡੇ ਲਈ, ਸਟੇ ਟਿਊਨਡ।

ਦੇ ਟਾਈਮ 'ਚ ਹੋਰ ਕੁਝ ਮਿਲੇ ਜਾਂ ਨਾ ਮਿਲੇ, ਲੇਕਿਨ ਵਾਈਬ ਜਿਹੜੀ ਹੈ ਨਾ ਜ਼ਰੂਰ ਮਿਲਣੀ ਚਾਹੀਦੀ ਹੈ. ਜਦੋਂ ਆਪਣੀ ਜਿਹੜੀ ਇੱਕ ਵਾਈਬ ਹੈ ਨਾ ਉਹ ਕਿਸੇ ਸ਼ਖਸ ਨਾਲ ਮੈਚ ਹੋ ਜਾਂਦੀ ਹੈ, ਕਿਸੇ ਮਿਊਜ਼ਿਕ ਨਾਲ ਮੈਚ ਹੋ ਜਾਂਦੀ ਹੈ ਨਾ, ਜਿਸ ਮਾਹੌਲ ਨਾਲ ਮੈਚ ਹੋ ਜਾਂਦੀ ਹੈ, ਤਾਂ ਉਹ ਵਾਈਬ ਹੀ ਆ ਜਿਹਦੇ ਨਾਲ ਖੁਸ਼ ਵੀ ਹੋ ਜਾਂਦਾ ਮਨ ਜਾਣਾ, ਔਰ ਬਾਕੀ ਤਾਂ ਸਾਰਾ ਕੁਝ ਖੁਸ਼ਮ ਖੁਸ਼ੀ ਆ, ਔਰ ਖੁਸ਼ੀਆਂ ਦਾ ਖਜ਼ਾਨਾ ਬਣਦਾ. ਲਾਈਵ ਰੇਡੀਓ ਸਟੇਸ਼ਨ 102.0 ਇੰਜੋਏ ਕਰਿਓ ਜੀ ਤੁਸੀਂ ਪ੍ਰੋਗਰਾਮ ਹੋਮ ਸਵੀਟ ਹੋਮ, ਮੇਰੀ ਯਾਨੀ ਰਿਚਾ ਦੇ ਨਾਲ. ਔਰ ਦੇਖੋ ਕੁਝ ਗਲਤੀਆਂ ਹੁੰਦੀਆਂ ਨੇ ਜਦੋਂ ਆਪਾਂ ਖਾਣਾ ਬਣਾ ਰਹੇ ਹਾਂ. ਐਕਚੁਲੀ ਮੈਂ ਤੁਹਾਡੇ ਲਈ ਇੱਕ ਰੈਸਪੀ ਬੜੀ ਸੋਹਣੀ ਅੱਜ ਲੈ ਕੇ ਆਈ ਸੀ. ਮੈਂ ਕਿਹਾ ਚਲੋ ਰੈਸਪੀ ਦੱਸਣ ਤੋਂ ਪਹਿਲਾਂ ਦੋਸਤਾਂ ਨਾਲ ਕੁਝ ਗੱਲ ਕਰੀਏ, ਅੱਜ ਕੁਝ ਗਲਤੀਆਂ ਦੀ ਗੱਲ ਕਰੀਏ, ਜੋ ਗਲਤੀਆਂ ਆਪਾਂ ਕਰ ਬੈਂਦੇ ਹਾਂ ਜਦੋਂ ਆਪਾਂ ਕਿਚਨ 'ਚ ਕੁਛ ਕੁੱਕ ਕਰ ਰਹੇ ਹਾਂ, ਪਕਾ ਰਹੇ ਹਾਂ, ਬਣਾ ਰਹੇ ਹਾਂ. ਹੋ ਸਕਦਾ ਆਪਾਂ ਨਵੇਂ ਹੋ, ਹੋ ਸਕਦਾ ਹੈ ਐਕਸਪੀਰੀਅੰਸ ਹੈ ਸਾਨੂੰ, ਬਟ ਫਿਰ ਵੀ ਕੁਝ ਗਲਤੀਆਂ ਆਪਾਂ ਕਰ ਜਾਂਦੇ ਹਾਂ, ਹੈ ਨਾ. ਔਰ ਇਹ ਮੈਂ ਨਹੀਂ ਕਹਿ ਰਹੀ, ਐਕਸਪਰਟਸ ਇਹੀ ਕਹਿੰਦੇ ਨੇ ਕਿ ਛੋਟੀਆਂ ਛੋਟੀਆਂ ਚੀਜ਼ਾਂ ਦਾ ਨਾ ਧਿਆਨ ਰੱਖਣਾ ਚਾਹੀਦਾ. ਜਿਵੇਂ ਕਿ ਨੰਬਰ 1 ਤਾਂ ਇਹ ਹੈ ਕਿ ਜਦੋਂ ਆਪਣੇ ਘਰ ਦੇ ਵਿੱਚ ਆਪਾਂ ਰਾਇਤਾ ਖਾ ਰਹੇ ਹਾਂ, ਉਸ ਰਾਇਤੇ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਨਮਕ ਮਿਰਚ ਜਿਹੜਾ ਨਾ ਪਹਿਲੀ ਮਿਲਾ ਕੇ ਰੱਖ ਲੈਂਦੇ ਹਾਂ. ਟਾਈਮ ਕਹਿੰਦੇ ਕਿ ਟਾਈਮ ਸੇਵ ਹੋ ਰਿਹਾ ਹੈ, ਗੈਸਟ ਆ ਗਏ ਹੈ ਔਰ ਬਾਅਦ 'ਚ ਟਾਈਮ ਨਹੀਂ ਮਿਲਣਾ. ਗੈਸਟ ਕਹੇਗਾ ਇਹਨਾਂ ਦੇ ਨਾਏ 'ਤੇ ਨਮਕ ਨਹੀਂ ਸੀ, ਹੈ ਕਿਵੇਂ ਦਾ ਰਾਇਤਾ ਖਿਲਾਇਆ. ਸੋ ਇਹ ਜਿਹੜੀ ਗਲਤੀਆਂ ਨਾ ਆਪਾਂ ਕਰ ਜਾਂਦੇ ਹਾਂ. ਸੋ ਕਰਨਾ ਕੀ ਹੈ ਕਿ ਐਕਸਪਰਟਸ ਕੋਲ ਨਮਕ ਮਿਲਾਉਣ ਨਾਲ ਹੋ ਕੀ ਰਿਹਾ, ਜਿਹੜਾ ਪਾਣੀ ਹੈ ਨਾ ਦਹੀਂ ਪਾਣੀ ਛੱਡ ਜਾਂਦਾ ਔਰ ਉਹਦਾ ਸਵਾਦ ਜਿਹੜਾ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੈ. ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਦੋਂ ਆਪਾਂ ਰਾਇਤਾ ਬਣਾਇਆ ਹੈ ਕਿਸੇ ਵੀ ਚੀਜ਼ ਦਾ ਰਾਇਤਾ, ਹੈ ਨਾ, ਜਿਹੜਾ ਲੂਣ ਹੈ ਨਾ ਉਹ ਉਸ ਟਾਈਮ ਨਹੀਂ ਪਾਉਣਾ. ਇੰਤਜ਼ਾਰ ਕਰਨਾ ਜਦੋਂ ਸਰਵ ਕਰਨਾ ਨਾ, ਤਾਂ ਬਸ ਉਦੋਂ ਹੀ ਨਮਕ ਮਿਰਚ ਜਿਹੜਾ ਹੈ ਨਾ ਉਹ ਪਾਉਣਾ ਹੈ. ਇਹ ਛੋਟੀ ਜਿਹੀ ਗਲਤੀ ਆ, ਆਪਾਂ ਸਾਰੇ ਕਰ ਜਾਂਦੇ ਹਾਂ, ਬਸ ਧਿਆਨ ਰੱਖਣਾ ਇਸ ਚੀਜ਼ ਦਾ. ਹੋਰ ਇੱਕ ਦੋ ਗਲਤੀਆਂ ਨੇ ਜੋ ਖਾਣਾ ਬਣਾਉਂਦੇ ਟਾਈਮ ਜਾਂ ਸਰਵ ਕਰਦੇ ਟਾਈਮ ਆਪਾਂ ਕਰਦੇ ਹਾਂ. ਸੋ ਕਰਾਂਗੇ ਤੁਹਾਡੇ ਨਾਲ ਗੱਲਬਾਤ, ਮੇਰੇ ਨਾਲ ਰਹੋ ਜੀ ਟਿਊਨ ਇਨ 102.7 FM ਰੇਨਬੋ ਦੇ ਦਿਲ ਸੇ ਦਿਲ ਤੱਕ.

ਜੁਗਨੀ ਲੰਡਨ ਦੇ ਵਿੱਚ ਰਹੇ ਜਾਂ ਫਿਰ ਲੁਧਿਆਣੇ ਦੇ ਵਿੱਚ ਰਹੇ, ਮੈਂ ਕਿਹਾ ਜਨਾਬ ਜੁਗਨੀ ਇੱਕ ਗਲਤੀ ਕਰ ਜਾਂਦੀ ਹੈ ਜਦੋਂ ਖਾਣਾ ਬਣਾ ਰਹੀ ਹੁੰਦੀ ਹੈ। ਔਰ ਜੁਗਨੀ ਕਿਉਂ, ਜਿੰਨੇ ਵੀ ਜੁਗਨੂ ਆ ਰਹਾ ਹੈ ਕੋਈ ਵੀ ਹੋ ਐਕਸ ਵਾਈ ਜ਼ੀ ਕਿਸੇ ਦੀ ਵੀ ਗੱਲ ਕਰ ਰਹੀ ਹਾਂ ਮੈਂ, ਕੁਕਿੰਗ ਕਰਦੇ ਟਾਈਮ ਦੇਖੋ ਆਪਾਂ ਕੀ ਕਰਦੇ ਹਾਂ, ਜਿਹੜਾ ਤੇਲ ਹੈ ਨਾ ਤੇਲ ਗਰਮ ਕੀਤਾ ਹੈ ਨਾ ਕੜਾਹੀ ਦੇ ਵਿੱਚ, ਇੰਨਾ ਕੁ ਗਰਮ ਕਰ ਲਿਆ ਮਤਲਬ ਪਾਰਾ ਸਾਡਾ ਹੁੰਦਾ ਚੜਿਆ ਹੋਇਆ ਔਰ ਗਰਮ ਅਸੀਂ ਤੇਲ ਕਰ ਰਹੇ ਹਾਂ ਔਰ ਇੰਨਾ ਕੁ ਗਰਮ ਕਰ ਲੈਂਦੇ ਹਾਂ ਕਿ ਉਹ ਧੂੰਆਂ ਜਿਹੜਾ ਨਾ ਛੱਡਣਾ ਸ਼ੁਰੂ ਕਰ ਦਿੰਦਾ। ਸੋ ਐਕਸਪਰਟ ਇਹੀ ਕਹਿ ਰਹੇ ਹਾਂ ਕਿ ਜਦੋਂ ਆਪਾਂ ਕੁਕਿੰਗ ਕਰਨ ਲਈ ਤੇਲ ਦਾ ਇਸਤੇਮਾਲ ਕਰ ਰਹੇ ਹਾਂ, ਖਾਸ ਕਰ ਸਰੋਂ ਦੇ ਤੇਲ ਦੀ ਮੈਂ ਗੱਲ ਕਰ ਰਹੀ ਹਾਂ, ਅਤੇ ਉਹ ਜਿਹੜਾ ਉਹਨਾਂ ਨਾ ਧੂੰਆਂ ਛੱਡਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਦੋਂ ਆਪਾਂ ਮਸਾਲੇ ਪਾਉਣੇ ਸਟਾਰਟ ਕਰਦੇ ਹਾਂ। ਸੋ ਇਹੀ ਗਲਤੀ ਆਪਾਂ ਕਰਦੇ ਹਾਂ ਬਣਾਉਂਦੇ ਸਾ ਜਿਹੜਾ ਖਾਣਾ ਬਣਾ ਰਹੇ ਹਾਂ ਆਪਾਂ। ਸੋ ਕਰਨਾ ਕੀ ਹੈ, ਤੇਲ ਜਦੋਂ ਗਰਮ ਹੋ ਗਿਆ ਨਾ, ਐਕਸਪਰਟਸ ਕਹਿ ਰਹੇ ਕਿ ਬਸ ਥੋੜ੍ਹਾ ਜਿਹਾ ਗਰਮ ਹੋਇਆ ਉਸੀ ਟਾਈਮ ਅਸੀਂ ਜਿਹੜੇ ਮਸਾਲੇ ਆ ਨਾ ਉਹਦੇ ਵਿੱਚ ਪਾਉਣਾ ਸ਼ੁਰੂ ਕਰ ਦਈਏ, ਖਾਸ ਕਰ ਜਿਹੜੇ ਜੋ ਵੀ ਮਸਾਲੇ ਆਪਾਂ ਸ਼ੁਰੂ ਦੇ ਵਿੱਚ ਪਾਉਣੇ ਆ, ਇਹ ਇੰਤਜ਼ਾਰ ਨਹੀਂ ਕਰਨਾ ਕਿ ਤੇਲ ਨੇ ਧੂੰਆਂ ਧੂੰਆਂ, ਸਮਝ ਰਹੇ ਹੋ ਨਾ, ਬਸ ਸਾੜਨਾ ਨਹੀਂ ਹੈ ਉਹਨੂੰ, ਬਸ ਜਦੋਂ ਗਰਮ ਹੋ ਜਾਏ ਉਹਦੇ ਵਿੱਚ ਮਸਾਲੇ ਜਿਹੜੇ ਆ ਪਾਉਣੇ ਸ਼ੁਰੂ ਕਰ ਦੇਣੇ ਆ। ਇਹ ਛੋਟੀ ਜਿਹੀ ਗਲਤੀ ਤੋਂ ਸਾਨੂੰ ਬਚਣਾ ਚਾਹੀਦਾ। ਅਗਲੇ ਗਾਣੇ ਤੋਂ ਕੋਈ ਨਹੀਂ ਬਚ ਸਕਦਾ, ਇੰਜੋਏ ਕਰਾਂਗੇ ਜੀ ਸਿਮਰ ਕੌਰ ਦੀ ਆਵਾਜ਼ 'ਚ ਪ੍ਰੋਗਰਾਮ ਦਾ ਅਗਲਾ ਗੀਤ, ਹੋਮ ਸਵੀਟ ਹੋਮ ਪ੍ਰੋਗਰਾਮ ਦਾ ਨਾਮ ਹੈ ਜੀ, ਔਰ ਰਿਚਾ ਅੱਜ ਤੁਹਾਡੇ ਨਾਲ ਜੁੜੀ ਹੋਈ ਹੈ ਦਿਲ ਸੇ ਦਿਲ ਤੱਕ।

ਸੋ 12:33 ਅਤੇ 4 ਸੈਕਿੰਡ ਔਰ ਜਿਹੜੀ ਗਲਤੀਆਂ ਆਪਾਂ ਕਰ ਰਹੇ ਸੀ ਖਾਣਾ ਬਣਾਉਂਦੇ ਟਾਈਮ, ਹੈ ਨਾ ਜੀ, ਉਹਨਾਂ ਤੋਂ ਬਾਅਦ ਹੁਣ ਆ ਗਈ ਹੈ ਜੀ ਵਾਰੀ ਕੀ ਬਣਾਈਏ ਅੱਜ, ਕੀ ਕੁਝ ਖਾਸ, ਕਿਉਂਕਿ ਤਾਂ ਕੁਝ ਛੁੱਟੀਆਂ ਵੀ ਚੱਲ ਰਹੀਆਂ ਬੱਚਿਆਂ ਦੀ ਔਰ ਨਾਨਕੇ ਗਏ ਹੋਏ ਨੇ ਬੱਚੇ ਭੂਆ ਦੇ ਘਰ, ਮਾਸੀ ਦੇ ਘਰ, ਹੈ ਨਾ, ਔਰ ਹੋ ਸਕਦਾ ਤੁਹਾਡੇ ਵੱਲ ਵੀ ਆਏ ਹੋਏ, ਔਰ ਉਹਨਾਂ ਨੂੰ ਕੁਝ ਨਾ ਬੱਚਿਆਂ ਨੂੰ ਨਾ ਥੋੜ੍ਹੀ ਥੋੜ੍ਹੀ ਦੇਰ ਬਾਅਦ ਜਿਹੜੀ ਨਿੱਕੀ ਨਿੱਕੀ ਭੁੱਖ ਹੈ ਨਾ ਉਹ ਲੱਗਦੀ ਰਹਿੰਦੀ ਆ, ਔਰ ਲੰਚ ਦੀ ਮੈਂ ਗੱਲ ਕਰਾਂ ਟਾਈਮ ਹੋ ਗਿਆ ਹੈ ਔਰ ਹੁਣ ਤੱਕ ਸਮਝ ਨਹੀਂ ਆ ਰਿਹਾ ਕਿ ਅੱਜ ਬੱਚਿਆਂ ਲਈ ਸਪੈਸ਼ਲ ਕੀ ਕੁਝ ਬਣਾਈਏ। ਚਲੋ ਫਿਰ ਨੋਟਬੁੱਕ ਲਓ, ਪੈੱਨ ਲਓ, ਆਰਾਮ ਨਾਲ ਬੈਠੋ। ਅੱਜ ਮੈਂ ਤੁਹਾਨੂੰ ਵਾਇਰਲ ਜਿਹੜੀ ਇੰਨੀ ਟਰੈਂਡ ਕਰ ਰਹੀ ਹੈ ਨਾ, ਇੱਕ ਜਿਹੜੀ ਚਨਾ ਦਾਲ ਸਬਜ਼ੀ ਹੈ ਔਰ ਰਾਜਸਥਾਨੀ ਸਟਾਈਲ ਦੇ ਵਿੱਚ ਆਪਾਂ ਦੇਖੋ ਅੱਜ ਬਣਾ ਰਹੇ ਹਾਂ, ਹੈ ਨਾ ਜੀ। ਚਨਾ ਦਾਲ ਨੋਰਮਲੀ ਆਪਾਂ ਬਣਾਉਂਦੇ ਹਾਂ ਔਰ ਕਈ ਵਾਰੀ ਬੱਚਿਆਂ ਨੂੰ ਦਾਲ ਨਹੀਂ ਪਸੰਦ ਆਉਂਦੀ, ਮੂੰਹ ਬਣਾ ਲੈਂਦੇ ਨੇ ਦੇਖ ਕੇ, ਹਾਏ ਕੀ ਬਣਾਇਆ, ਦਾਲ, ਫਿਰ ਦਾਲ। ਵੈਸੇ ਤਾਂ ਦਾਲ ਚਾਵਲ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਨੇ ਔਰ ਇਹ ਜਿਹੜੀ ਦਾਲ ਹੈ ਨਾ ਅੱਜ ਆਪਾਂ ਰਾਜਸਥਾਨੀ ਸਟਾਈਲ ਦੇ ਨਾਲ ਬਣਾਉਣੀ ਹੈ ਔਰ ਕੁਝ ਨਹੀਂ ਹੈ, ਬਹੁਤ ਸਿੰਪਲ ਹੈ। ਬਸ ਇੱਕ ਚੀਜ਼ ਦਾ ਇਹਦੇ ਵਿੱਚ ਆਪਾਂ ਤੜਕਾ ਲਗਾਉਣਾ ਹੈ, ਉਹ ਚੀਜ਼ ਕੀ ਹੈ ਦੱਸ ਰਹੀ ਹਾਂ ਤੁਹਾਨੂੰ, ਇਨਗਰੀਡੀਐਂਟਸ ਜਿਹੜੇ ਨੇ, ਕੀ ਕੁਝ ਸਮਾਨ ਸਾਨੂੰ ਚਾਹੀਦਾ ਹੈ ਜੀ ਇਸ ਵਾਇਰਲ ਚਨਾ ਦਾਲ ਸਬਜ਼ੀ ਨੂੰ ਬਣਾਉਣ ਦੇ ਲਈ। ਦੇਖੋ ਓਬਵੀਅਸਲੀ ਚਨਾ ਦਾਲ ਹੈ ਤਾਂ ਚਨਾ ਦਾਲ ਤਾਂ ਚਾਹੀਦੀ ਹੈ ਨਾ, ਔਰ ਆਪਾਂ 200 ਗ੍ਰਾਮ

ਚਨਾ ਦਾਲ ਲੈਣੀ ਹੈ, ਠੀਕ ਹੈ। ਇਸ 200 ਗ੍ਰਾਮ ਦੇ ਅਕੋਰਡਿੰਗ ਹੋ ਸਕਦਾ ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋਏਗਾ ਕਿੰਨੇ ਮਸਾਲੇ ਤੁਸੀਂ ਪਾਉਣੇ ਹੈ। ਮਿਰਚ ਦੀ ਗੱਲ ਕਰ ਰਹੀ ਹਾਂ ਮੈਂ, ਧਨੀਆ ਪਾਊਡਰ ਹੋ ਗਿਆ, ਨਮਕ ਹੋ ਗਿਆ, ਹੈ ਨਾ। ਬਾਕੀ ਤਾਂ ਮੈਂ ਤੁਹਾਨੂੰ ਦੱਸਾਂਗੀ। ਸੋ 200 ਗ੍ਰਾਮ ਚਨਾ ਦਾਲ ਜਿਹੜੀ ਹੈ ਆਪਾਂ ਲੈਣੀ ਹੈ ਔਰ ਪੇ ਕੇ ਰੱਖ ਦੇਣੀ ਹੈ ਬਸ ਥੋੜ੍ਹੀ ਦੇਰ, ਜਿੰਨੀ ਵੀ ਦੇਰ ਅੱਧਾ ਇੱਕ ਘੰਟਾ। ਉਸ ਤੋਂ ਬਾਅਦ ਇਹਦੇ ਨਾਲ ਹੋਰ ਕੀ ਕੁਛ ਚਾਹੀਦਾ ਸਾਨੂੰ? ਹਲਦੀ, ਹੈ ਨਾ, ਪਾਣੀ ਔਰ ਪੇਸਟ ਆਪਾਂ ਕਿਸ ਚੀਜ਼ ਦਾ ਬਣਾਉਣਾ? ਪਿਆਜ਼, ਦੇਖੋ ਥੋੜ੍ਹੇ ਪਿਆਜ਼ ਲੈਣੇ ਆਪਾਂ, 2 ਮੀਡੀਅਮ ਸਾਈਜ਼, 2-3 ਪਿਆਜ਼ ਹੋ ਗਏ, ਟਮਾਟਰ ਹੋ ਗਏ, ਅਦਰਕ, ਲਸਣ, ਹਰੀ ਮਿਰਚ, ਸਾਰੀਆਂ ਉਹੀ ਚੀਜ਼ਾਂ ਨੇ ਜੋ ਆਪਾਂ ਕਿਸੇ ਤੜਕੇ ਦੇ ਲਈ ਸਾਨੂੰ ਚਾਹੀਦੀਆਂ ਹੁੰਦੀਆਂ ਨੇ, ਠੀਕ ਹੈ। ਔਰ ਦੇਸੀ ਘਿਓ ਦੇ ਵਿੱਚ ਲਗਾਉਣਾ ਹੈ, ਤੇਲ ਦੇ ਵਿੱਚ ਲਗਾਉਣਾ ਹੈ, ਇਹ ਅਸੀਂ ਸਾਡੀ ਮਰਜ਼ੀ ਆ। ਜੋ ਚੀਜ਼ ਵੀ ਸਾਡੇ ਕੋਲ ਅਵੇਲੇਬਲ ਹੈ ਅਸੀਂ ਉਹਦੇ ਵਿੱਚ ਤੜਕਾ ਲਗਾ ਸਕਦੇ ਹਾਂ। ਬਾਕੀ ਸਾਰੇ ਮਸਾਲੇ ਸੇਮ ਹੀ ਰਹਿਣਗੇ ਜੀ, ਛੋਟੇ ਛੋਟੇ ਨਿੱਕੇ ਨਿੱਕੇ ਚਮਚੇ, ਜਿਵੇਂ ਕਿ ਜੀਰਾ ਹੋ ਗਿਆ, ਹਿੰਗ ਹੋ ਗਈ, ਹਲਦੀ ਹੋ ਗਈ, ਹੈ ਨਾ ਜੀ, ਲਾਲ ਮਿਰਚ ਪਾਊਡਰ ਹੋ ਗਿਆ। ਬਾਕੀ ਇਹਦੇ ਵਿੱਚ ਇੱਕ ਟਵਿਸਟ ਆਏਗਾ ਦਹੀਂ ਦਾ। ਹੁਣ ਆਪਾਂ ਜਿਹੜੀ ਚਨਾ ਦਾਲ ਸਬਜ਼ੀ ਬਣਾਉਣੀ ਹੈ ਨਾ, ਇਹਦੇ ਵਿੱਚ ਆਪਾਂ ਦਹੀਂ ਦਾ ਤੜਕਾ ਵੀ ਲਗਾਉਣਾ। ਹੁਣ ਦੇਖੋ ਸਮਾਨ ਸਿੰਪਲ ਹੀ ਹੈ, ਦਾਲ ਜਿਵੇਂ ਬਣਾ ਰਿਹਾ ਨੋਰਮਲ ਦਾਲ, ਨੋਰਮਲ ਤੜਕਾ ਲੱਗ ਰਿਹਾ, ਲੇਕਿਨ ਇਹਦੇ ਵਿੱਚ ਇੱਕ ਨਵਾਂ ਜਿਹਾ ਇਨਗਰੀਡੀਅੰਟ ਐਡ ਕਰ ਰਹੇ ਹਾਂ, ਐਂਡ ਦੈਟ ਇਜ਼ ਦਹੀਂ, ਦੈਟ ਇਜ਼ ਕਰਡ। ਔਰ ਇਹ ਸਮਾਨ ਤੁਸੀਂ ਥੋੜ੍ਹਾ ਜਿਹਾ ਇਕੱਠਾ ਕਰੋ, ਲਿਖੋ, ਹੈ ਨਾ, ਸੋਚੋ ਇਹਦੇ ਬਾਰੇ। ਅਗਲਾ ਗੀਤ ਮੈਂ ਪਹਿਲਾਂ ਇੰਜੋਏ ਕਰ ਲਵਾਂ ਤੁਹਾਡੇ ਨਾਲ, ਅਤੇ ਉਸ ਤੋਂ ਬਾਅਦ ਕਿਵੇਂ ਸ਼ੁਰੂਆਤ ਕਰਨੀ ਹੈ ਇਸ ਵਾਇਰਲ ਚਨਾ ਦਾਲ ਸਬਜ਼ੀ ਦੀ ਤੁਹਾਨੂੰ ਦੱਸਾਂਗੀ, ਲੇਕਿਨ ਇਸ ਗੀਤ ਤੋਂ ਬਾਅਦ। ਸਟੇ ਟਿਊਨਡ।

ਸੋਂਗ ਦੇ ਵਿੱਚ ਤਾਂ ਆਪਾਂ ਦੇਖੋ ਦਾਲ ਮੱਖਣੀ ਇੰਜੋਏ ਕਰ ਲਈਏ, ਲੇਕਿਨ ਫਿਲਹਾਲ ਮੈਂ ਕੋਈ ਦਾਲ ਮੱਖਣੀ ਇੱਥੇ ਨਹੀਂ ਬਣਾ ਰਹੀ ਸੀ, ਆਪਾਂ ਬਣਾ ਰਹੇ ਸੀ ਚਨਾ ਦਾਲ ਸਬਜ਼ੀ, ਔਰ ਇਸ ਸਬਜ਼ੀ ਨੂੰ ਸਬਜ਼ੀ ਦੇ ਵਾਂਗੂ ਹੀ ਬਣਾਉਣਾ, ਚਨੇ ਦਾਲ ਨੂੰ ਬਿਲਕੁਲ ਪਤਲੀ ਪਤਲੀ ਨਹੀਂ ਬਣਾਉਣੀ ਹੈ ਜੀ, ਇੱਕ ਵਧੀਆ ਥਿੱਕ ਹੈ ਨਾ ਜੀ, ਇੱਕ ਪੇਸਟ, ਕਿਉਂਕਿ ਆਪਾਂ ਰੈਡੀ ਕੀਤਾ ਹੈ ਟਮਾਟਰ ਪਿਆਜ਼ ਦਾ, ਔਰ ਚਨੇ ਦਾਲ ਵੀ ਸਾਡੀ ਬਿਲਕੁਲ ਰੈਡੀ ਹੈ, ਹੁਣ ਲਗਾਉਣਾ ਹੈ ਐਂਡ ਦਾ ਤੜਕਾ। ਔਰ ਤੜਕੇ ਦੇ ਲਈ ਆਪਾਂ ਜੋ ਵੀ ਆਪਾਂ ਚੀਜ਼ ਲਿੱਤੀ, 2-3 ਚਮਚੇ ਦੇਸੀ ਘਿਓ ਲੈ ਸਕਦੇ ਹਾਂ ਜਾਂ ਫਿਰ ਸਰੋਂ ਦਾ ਤੇਲ, ਜੋ ਵੀ ਆਪਾਂ ਓਇਲ ਇਸਤੇਮਾਲ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਵੀ ਆਪਣਾ ਜੀਰਾ ਹੋ ਗਿਆ, ਹੀਂਗ ਹੋ ਗਈ ਹੈ ਨਾ ਜੀ, ਧਨੀਆ ਪਾਊਡਰ ਹੋ ਗਿਆ, ਲਾਲ ਮਿਰਚ ਪਾਊਡਰ ਹੋ ਗਿਆ, ਇਹ ਸਾਰੇ ਮਸਾਲੇ ਪਹਿਲੇ ਪਾ ਕੇ ਨਾ ਜਿਹੜਾ ਪੇਸਟ ਰੈਡੀ ਕੀਤਾ ਨਾ ਉਹ ਪਾ ਦੇਣਾ, ਤਾਂ ਬਸ ਇਹਨੂੰ ਮਤਲਬ ਇੱਕਦਮ ਵਧੀਆ ਤਰੀਕੇ ਦੇ ਨਾਲ ਤੜਕਾ ਲਗਾਉਣਾ, ਜਦੋਂ ਇੱਕ ਰੰਗ ਇਹਦਾ ਨਾ ਛੱਡਣੇ ਲੱਗ ਜਾਏ, ਉਹ ਸੋਹਣਾ ਜਿਹਾ ਰੰਗ ਉਹਦਾ, ਬਹੁਤ ਸੋਹਣਾ ਜਿਹਾ ਰੰਗ ਬਣ ਜਾਏ, ਆਹ ਸਮਝ ਗਏ ਨਾ, ਬਸ ਉਹ ਤੜਕਾ ਜਦੋਂ ਰੈਡੀ ਹੋ ਜਾਏਗਾ ਨਾ ਫਿਰ ਆਪਾਂ ਕੀ ਕਰਨਾ, ਜੋ ਵੀ ਹੋਰ ਮਸਾਲੇ, ਗਰਮ ਮਸਾਲਾ ਪਾਊਡਰ ਜੇਕਰ ਅਸੀਂ ਪਾਉਣਾ ਜਾਂ ਫਿਰ ਉਹਦੇ ਵਿੱਚ ਧਨੀਆ ਪਾਊਡਰ ਪਾਉਣਾ, ਉਹ ਪਾ ਕੇ ਨਾ ਲਾਸਟ ਵਿੱਚ ਜਦੋਂ ਬਿਲਕੁਲ ਵਧੀਆ ਲੱਗ ਰਿਹਾ ਕਿ ਹਾਂ ਸਾਰਾ ਜਿਹੜਾ ਮਸਾਲਾ ਹੈ ਸਾਡਾ ਉਹ ਬਿਲਕੁਲ ਰੈਡੀ ਆ, ਤਾਂ ਉਹਦੇ ਵਿੱਚ ਆਪਣਾ ਜਿਹੜਾ ਇੱਕ ਦਹੀਂ ਆ ਨਾ, ਜਿਹੜਾ ਆਪਣਾ ਬੜਾ ਹੀ ਅਨੋਖਾ ਇਨਗਰੀਡੀਅੰਟ ਹੈ ਜਿਹੜਾ ਆਪਾਂ ਚਨਾ ਦਾਲ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ, ਉਹ ਜਿਹੜੀ ਦਹੀਂ ਲਿੱਤੀ ਸੀ ਨਾ ਆਪਾਂ, ਹੁਣ ਤੁਹਾਨੂੰ ਦੱਸ ਦੇਵਾਂ ਕਿ ਦਹੀਂ ਆਪਾਂ 50 ਗ੍ਰਾਮ ਹੀ ਲਿੱਤੀ, ਇਸ ਤੋਂ ਵੱਧ ਨਹੀਂ ਲਿੱਤੀ, ਠੀਕ ਹੈ, 200 ਗ੍ਰਾਮ ਚਨਾ ਦਾਲ ਲਈ, ਸੋ 50 ਗ੍ਰਾਮ ਜਿਹੜੀ ਦਹੀਂ ਹੈ ਉਹ ਮਿਲਾ ਦਿੱਤੀ, ਔਰ ਮਿਲਾ ਕੇ ਫਟਾਫਟ ਉਹਨੂੰ ਚਲਾਉਣਾ, ਇਹ ਨਹੀਂ ਕਿ ਬਸ ਉਹਨੂੰ ਪਾ ਦਿੱਤਾ ਅਤੇ ਉਹ ਆਪਣੇ ਆਪ ਹੋ ਜੂਗੀ, ਨਹੀਂ, ਦਹੀਂ ਫਟਣ ਦਾ ਵੀ ਡਰ ਰਹਿੰਦਾ, ਸੋ ਦਹੀਂ ਪਾ ਕੇ ਉਹਨੂੰ ਫਟਾਫਟ ਚਲਾਉਣਾ ਉਸ ਮਸਾਲੇ ਨੂੰ, ਅਤੇ ਬਸ ਜਦੋਂ ਉਹ ਹੋ ਜਾਏ ਨਾ ਤਾਂ ਉਹਦੇ ਵਿੱਚ ਜਿਹੜੀ ਆਪਣੀ ਚਨਾ ਦਾਲ ਆਪਾਂ ਬੋਇਲ ਕਰਕੇ ਰੱਖੀ ਹੈ ਉਹ ਪਾ ਦੇਣੀ ਹੈ, ਬਸ ਜੀ ਆ ਲਓ ਸਬਜ਼ੀ ਆਪਣੀ ਤਿਆਰ ਹੋ ਰਹੀ ਹੈ, ਅਤੇ ਉਸ ਤੋਂ ਬਾਅਦ ਗਾਰਨਿਸ਼ਿੰਗ ਕਰ ਦੇਣੀ ਹੈ, ਹਰਾ ਧਨੀਆ ਪਾ ਦਿਓ ਜਾਂ ਜੋ ਕੁਝ ਵੀ, ਪਿਆਜ਼ ਕੱਟ ਕੇ ਪਾਉਣਾ ਬੱਚਿਆਂ ਲਈ, ਸੋ ਐਕਚੁਅਲੀ ਇਹ ਚਨਾ ਦਾਲ ਸਬਜ਼ੀ ਹੈ, ਤਾਂ ਦਾਲ ਵਾਂਗੂ ਵੀ ਨਹੀਂ ਹੈ ਔਰ ਸਬਜ਼ੀ ਵਾਂਗੂ ਵੀ ਪ੍ਰੋਪਰ ਨਹੀਂ ਹੈ, ਬਟ ਕੁਛ ਫਿਊਜ਼ਨ ਹੈ ਜੀ, ਇਸ ਫਿਊਜ਼ਨ ਨੂੰ ਆਪਾਂ ਮੈਂ ਮਤਲਬ ਅੱਜ ਤੁਹਾਡੇ ਲਈ ਲੈ ਕੇ ਆਈ ਸੀ, ਔਰ ਬੱਚਿਆਂ ਨੂੰ ਹੋ ਸਕਦਾ ਇਹ ਚੀਜ਼ ਵਧੀਆ ਲੱਗੇ, ਵੈਕੇਸ਼ਨਸ ਚੱਲ ਰਹੇ ਨੇ, ਕੁਝ ਨਾ ਕੁਛ ਨਵਾਂ ਖਾਣ ਦਾ ਦਿਲ ਕਰਦਾ ਹੀ ਹੈ, ਤਾਂ ਟਵਿਸਟ ਲਾ ਸਕਦੇ ਹਾਂ ਦਹੀਂ ਦੇ ਨਾਲ ਇਸ ਚਨਾ ਦਾਲ ਦੇ ਵਿੱਚ, ਫਿਲਹਾਲ ਟਵਿਸਟ ਨਹੀਂ, ਅਗਲਾ ਗੀਤ ਆ ਰਿਹਾ ਹੈ ਫੈਮ ਰੇਨਬੋ ਦੇ, ਸਟੇ ਟਿਊਨਡ।

ਵੈਸੇ ਹੋਰ ਕੁਛ ਇਸ ਟਾਈਮ ਲੱਗਿਆ ਕਿ ਨਹੀਂ ਲੱਗਿਆ, ਪਰ ਹਾਂ ਅੱਜ ਕੱਲ੍ਹ ਆਪਾਂ ਇੱਕ ਚੀਜ਼ ਨੂੰ ਦੇਖ ਰਹੇ ਹਾਂ, ਔਰ ਹਾਲ ਹੀ ਦੇ ਵਿੱਚ ਇੱਕ ਮਤਲਬ ਕਹਿ ਲਓ ਕਿ ਆਦੇਸ਼ ਵੀ ਜਾਰੀ ਕੀਤਾ ਗਿਆ। ਵੈਸੇ ਬਹੁਤ ਅਵੇਅਰਨੈਸ ਚਾਹੀਦੀ ਹੈ ਇਸ ਚੀਜ਼ ਲਈ, ਹੈ ਨਾ ਜੀ। ਔਰ ਇਹ ਚੀਜ਼ ਕੀ ਹੈ ਹੁਣ ਮੈਂ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ। ਹੋਮ ਸਵੀਟ ਹੋਮ ਪ੍ਰੋਗਰਾਮ ਇੰਜੋਏ ਕਰਿਓ ਮੇਰੀ ਯਾਨੀ ਰਿਚਾ ਦੇ ਨਾਲ 102.7 FM ਰੇਨਬੋ 'ਤੇ। ਔਰ ਦੇਖੋ ਵੇਖਣ ਨੂੰ ਕੀ ਆ ਰਿਹਾ ਕਿ ਜਿੰਨੇ ਵੀ ਹੁਣ ਅੱਜ ਕੱਲ੍ਹ ਔਨਲਾਈਨ ਬਿਜ਼ਨਸ ਕਰ ਰਹੇ ਨੇ ਨਾ, ਖਾਸ ਕਰ ਮੈਂ ਫੂਡ ਬਿਜ਼ਨਸ ਦੀ ਗੱਲ ਕਰਾਂ, ਸੋ ਮਿਠਾਈ ਦਾ ਡੱਬਾ ਹੋ ਜਾਂ ਕੋਈ ਪੈਕਟ ਹੋ ਨਮਕੀਨ ਦਾ, ਕੁਛ ਵੀ ਹੈ ਨਾ, ਕੁਛ ਵੀ ਆਪਾਂ ਔਨਲਾਈਨ ਜੇਕਰ ਮੰਗਾ ਰਹੇ ਹਾਂ, ਤਾਂ ਕਈ ਵਾਰੀ ਕੀ ਹੁੰਦਾ ਕਿ ਪੈਕਟ ਨੂੰ ਕਲੋਜ਼ ਕਰਨ ਦੇ ਲਈ ਨਾ, ਜਿੰਨੇ ਵੀ ਬਿਜ਼ਨਸ, ਜੋ ਵੀ ਉਸ ਬਿਜ਼ਨਸ ਓਨਰ ਦੀ ਮੈਂ ਗੱਲ ਕਰ ਰਹੀ ਹਾਂ, ਉਹ ਕੀ ਕਰਦੇ ਨੇ ਕਿ ਕਈ ਵਾਰੀ ਸਟੈਪਲਰ ਦੀ ਪਿੰਨ ਹੋ ਗਈ ਜਾਂ ਮੈਟਲ ਦਾ ਤਾਰ ਹੋ ਗਿਆ, ਠੀਕ ਹੈ ਜੀ, ਇਹਨਾਂ ਚੀਜ਼ਾਂ ਨੂੰ ਨਾ ਯੂਜ਼ ਕਰਦੇ ਹਾਂ। ਕੋਈ ਸ਼ਾਰਪਨ ਓਬਜੈਕਟ ਵੀ ਹੋ ਸਕਦਾ ਹੈ ਉਸ ਚੀਜ਼ ਨਾਲ, ਉਸ ਪੈਕਟ ਨੂੰ ਕਲੋਜ਼ ਕਰਕੇ ਉਹ ਜਿਹੜੀ ਡਿਲੀਵਰੀ ਹੈ ਨਾ ਉਹ ਕੀਤੀ ਜਾਂਦੀ ਆ। ਸੋ ਹਾਲ ਹੀ ਦੇ ਵਿੱਚ ਮੈਂ ਕਿੰਨੇ ਕੇਸਿਸ ਦੇਖ ਲਏ, ਹੁਣ ਆਈ ਥਿੰਕ ਤੁਹਾਨੂੰ ਵੀ ਪਤਾ ਹੋਊਗਾ ਕਿ ਇੱਕ ਕੇਸ ਹੁਣੇ ਹੁਣੇ ਹੋਇਆ ਕਿ ਇੱਕ ਬੱਚੇ ਨੇ ਕੀ ਕੀਤਾ, ਕੇਕ ਦਾ ਔਡਰ ਸੀਗਾ, ਬੱਚੇ ਦਾ ਬਰਥਡੇ ਸੀਗਾ, ਆਈ ਥਿੰਕ 3 ਸਾਲ ਦਾ ਉਹ ਬੱਚਾ ਜਾਂ 4 ਸਾਲ ਦਾ ਹੋਇਆ ਸੀ, ਔਰ ਕੇਕ ਦਾ ਔਡਰ ਸੀ, ਔਰ ਉਸ ਕੇਕ ਦੇ ਉੱਤੇ ਨਾ ਜਿਹੜਾ ਕੇਕ ਜਿਹਨੇ ਬਣਾਇਆ ਸੀਗਾ, ਉਹ ਜਿਹੜੇ ਓਬਜੈਕਟਸ ਲਗਾਉਂਦੇ ਨੇ ਨਾ ਕੇਕ ਦੇ ਉੱਤੇ, ਫਾਊਂਡੈਂਟ ਜਿਹੜੇ ਲਗਾਉਂਦੇ ਨੇ, ਉਹਦੇ ਵਿੱਚ ਉਹ ਮੈਟਲ ਦੀ ਪਿੰਨ ਲੱਗੀ ਹੋਈ ਸੀ, ਔਰ ਪਿੰਨ ਨਿੱਕੀ ਨਿੱਕੀ ਪਿੰਨ ਸੀ ਜੋ ਦਿਖਾਈ ਵੀ ਨਹੀਂ ਦੇ ਰਹੀ ਸੀ, ਔਰ ਉਸ ਦੇ ਜ਼ਰੀਏ ਉਹ ਟਿਕਾ ਰੱਖਾ ਸੀ ਕੇਕ ਦੇ ਉੱਤੇ, ਔਰ ਉਸ ਬੱਚੇ ਨੇ ਫਟਾਫਟ ਕੇਕ, ਕਿਉਂਕਿ ਬੱਚਿਆਂ ਨੂੰ ਪਤਾ ਬਰਥਡੇ ਹੈ, ਉਹਨਾਂ ਨੂੰ ਸ਼ੌਂਕ ਹੁੰਦਾ ਕਿ ਫਟਾਫਟ ਅਸੀਂ ਖਾ ਲਈਏ, ਔਰ ਫੇਵਰੇਟ ਕੇਕ ਹੋ, ਫੇਵਰੇਟ ਕੈਰੈਕਟਰ ਦਾ ਕੇਕ ਹੋ, ਤਾਂ ਬੱਚੇ ਕਿਵੇਂ ਰੁਕ ਸਕਦੇ ਹਾਂ। ਸੋ ਉਸ ਬੱਚੇ ਨੇ ਕੀ ਕੀਤਾ, ਉਹ ਜਿਹੜਾ ਫਾਊਂਡੈਂਟ ਉਹ ਬਣਾਏ ਗਏ ਸੀ ਨਾ, ਛੋਟੇ ਛੋਟੇ ਆਰਟੀਕਲਸ, ਉਹ ਫਟਾਫਟ ਆਪਣੇ ਮੂੰਹ 'ਚ ਪਾ ਲਏ, ਔਰ ਉਸ ਟਾਈਮ ਤਾਂ ਕਿਸੇ ਨੂੰ ਨਹੀਂ ਪਤਾ ਲੱਗਿਆ, ਅਤੇ ਇੱਕ ਹੋਰ ਲੇਡੀ ਦਾ ਜਿਹੜਾ ਬੱਚਾ ਸੀ, ਉਸ ਬੱਚੇ ਨੇ ਵੀ ਉਹ ਕੇਕ ਖਾਧਾ, ਤਾਂ ਲੇਡੀ ਨੇ ਨਾ ਉਸ ਟਾਈਮ ਉਸ ਬੱਚੇ ਨੂੰ ਰੋਕ ਦਿੱਤਾ, ਉਹਨੇ ਦੇਖਿਆ ਕਿ ਕੋਈ ਮੈਟਲ ਦੀ ਪਿੰਨ ਹੈਗੀ, ਤਾਂ ਦੇਖਿਆ ਗਿਆ ਕਿ ਉਸ ਕੇਕ ਦੇ ਉੱਤੇ ਨਾ ਉਹਨਾਂ ਚੀਜ਼ਾਂ ਨੂੰ ਟਿਕਾਉਣ ਵਾਸਤੇ ਨਾ ਮੈਟਲਸ ਦੀਆਂ ਪਿੰਨ, ਆਈ ਡੋਂਟ ਨੋ ਕਿਆ ਚੀਜ਼ ਸੀ ਉਹ, ਉਸ ਮਤਲਬ ਉਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਸੀ। ਹੁਣ ਤੁਸੀਂ ਦੇਖੋ ਨਿੱਕੇ ਨਿੱਕੇ ਬੱਚਿਆਂ ਨੂੰ ਤਾਂ ਇਸ ਚੀਜ਼ ਦਾ ਨਹੀਂ ਪਤਾ, ਸੋ ਅਵੇਅਰ ਹੋਏ ਉਹਦੇ ਜਿਹੜੇ ਪੇਰੈਂਟਸ ਸੀਗੇ, ਔਰ ਉਹਨਾਂ ਨੇ ਇੱਕ ਰਾਤ ਤਾਂ ਇੱਦਾਂ ਹੀ ਮਤਲਬ ਸਪੈਂਡ ਕੀਤੀ, ਅਤੇ ਅਗਲੇ ਦਿਨ ਉਹਨਾਂ ਨੇ ਉਸ ਬੱਚੇ ਦਾ ਐਕਸਰੇ ਕਰਾਇਆ, ਤਾਂ ਬਕਾਇਦਾ ਉਹਦੇ ਪੇਟ ਦੇ ਵਿੱਚ ਨਾ ਉਸ ਐਕਸਰੇ ਦੇ ਵਿੱਚ ਉਹ ਪਿੰਸ ਮਿਲੀਆਂ। ਸੋ ਡਾਕਟਰ ਨੇ ਕਿਹਾ, ਹਾਲਾਂਕਿ ਮਤਲਬ ਨੈਚੁਰਲ ਤਰੀਕੇ ਨਾਲ ਉਹ ਜਿਹੜੀ ਪਿੰਸ ਨੇ, ਆਪਾਂ ਕੋਸ਼ਿਸ਼ ਕਰਾਂਗੇ ਕਿ ਨੈਚੁਰਲੀ ਹੀ ਉਹ ਆਪਣੀ ਬੋਡੀ 'ਚ ਉਸ ਬੱਚੇ ਦੀ ਬੋਡੀ ਤੋਂ ਬਾਹਰ ਹੋ ਜਾਣ, ਐਂਡ ਸ਼ੁਕਰ ਹੈ ਖੁਦਾ ਦਾ ਕਿ ਉਹ ਜਿਹੜੀ ਪਿੰਸ ਸੀਗੀਆਂ ਉਹ ਬਾਹਰ ਹੋ ਗਈਆਂ। ਸੋ ਕਹਿਣ ਦੀ ਗੱਲ ਇਹ ਹੈ ਕਿ ਜਿੰਨੇ ਵੀ ਹੁਣ ਇਸ ਟਾਈਮ ਭਾਵੇਂ ਕੇਕ ਬਣਾ ਰਹੇ ਹੈ, ਫੂਡ ਬਿਜ਼ਨਸ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ, ਖਾਸ ਕਰ ਇਹਨਾਂ ਲੋਕਾਂ ਲਈ ਫੂਡ ਸੇਫਟੀ ਐਂਡ ਸਟੈਂਡਰਡ ਅਥੋਰਿਟੀ ਆਫ ਇੰਡੀਆ ਯਾਨੀ FSSAI ਵੱਲੋਂ ਨਾ ਇਹਨਾਂ ਲਈ ਇੱਕ ਆਦੇਸ਼ ਵੀ ਜਾਰੀ ਕੀਤਾ ਗਿਆ, ਨਿਰਦੇਸ਼ ਜਾਰੀ ਕੀਤਾ ਗਿਆ ਕਿ ਉਹ ਆਪਣੇ ਸਮਾਨ ਦੇ ਵਿੱਚ ਸਟੈਪਲਰ ਪਿੰਸ ਹੋ ਗਈਆਂ, ਤਾਰ ਹੋ ਗਏ ਮੈਟਲ ਦੇ, ਜਾਂ ਫਿਰ ਕੋਈ ਵੀ ਇੱਦਾਂ ਦੀ ਚੀਜ਼ ਜੋ ਬੱਚਿਆਂ ਨੂੰ ਨੁਕਸਾਨ ਪਹੁੰਚੇ, ਬੱਚੇ ਤਾਂ ਬੱਚੇ ਹੀ ਹੈ, ਬੱਚੇ ਕਿਆ ਵੱਡੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਚੀਜ਼, ਹੈ ਨਾ ਜੀ। ਸੋ ਉਸ ਚੀਜ਼ ਦਾ ਇਸਤੇਮਾਲ ਨਾ ਕਰੇ, ਅਵੇਅਰਨੈਸ ਬਹੁਤ ਜ਼ਰੂਰੀ ਹੈ। ਔਰ ਜੇਕਰ ਤੁਸੀਂ ਵੀ ਕੇਕ ਬਣਾਉਂਦੇ ਹੋ ਜਾਂ ਫਿਰ ਕੁਝ ਵੀ ਇੱਦਾਂ ਦਾ ਕੰਮ ਕਰਦੇ ਹੋ, ਸੋ ਇਹ ਚੀਜ਼ਾਂ ਥੋੜ੍ਹੀ ਜਿਹੀ ਅਵੋਇਡ ਕਰਨੀ ਚਾਹੀਦੀ, ਕਿਉਂਕਿ ਕਈ ਵਾਰੀ ਭੁੱਖ ਬਹੁਤ ਤੇਜ਼ ਲੱਗ ਰਹੀ ਹੁੰਦੀ ਹੈ, ਪਤਾ ਨਹੀਂ ਹੁੰਦਾ, ਔਰ ਅਸੀਂ ਉਹ ਚੀਜ਼ ਖਾ ਜਾਂਦੇ ਹਾਂ, ਹੈ ਨਾ, ਨਹੀਂ ਪਤਾ ਲੱਗਦਾ, ਉਹ ਪੈਕਟ ਨੂੰ ਖੋਲ੍ਹ ਕੇ ਫਟਾਫਟ ਖਾਣਾ ਸ਼ੁਰੂ ਕਰ ਜਾਂਦੇ ਹਾਂ। ਸੋ ਬਹੁਤ ਜ਼ਰੂਰੀ ਹੈ ਕਿ ਅਵੇਅਰਨੈਸ, ਜਾਗਰੂਕਤਾ ਹਰ ਇੱਕ ਚੀਜ਼ ਲਈ, ਹੈ ਨਾ, ਔਰ ਕੋਈ ਵੀ ਚੀਜ਼ ਮਿਲਾਈ ਹੈ ਤਾਂ ਉਸ ਚੀਜ਼ ਨੂੰ ਦੱਸ ਦਿਓ ਕਿ ਬਈ ਕੇਕ ਹੈ ਜਾਂ ਕੁਝ ਵੀ ਹੈ ਇਸ ਚੀਜ਼ ਦੇ ਵਿੱਚ ਆਪਾਂ ਇਸਤੇਮਾਲ ਕੀਤੀਆਂ ਇਹ ਚੀਜ਼ਾਂ, ਤਾਂ ਥੋੜ੍ਹਾ ਜਿਹਾ ਧਿਆਨ ਰੱਖਣਾ ਹੈ। ਫਿਲਹਾਲ ਮੈਂ ਤੁਹਾਡਾ ਧਿਆਨ ਰੱਖ ਰਹੀ ਹਾਂ, ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਹੋ ਗਈਆਂ ਨੇ, ਅਗਲਾ ਕਿ ਇੰਜੋਏ ਕਰਦੇ ਹਾਂ ਜੀ ਅਰਿਜੀਤ ਸਿੰਘ ਦੀ ਆਵਾਜ਼ 'ਚ। ਸਟੇ ਟਿਊਨਡ।

ਪਰ ਜਦੋਂ ਅਜਿਹੇ ਗੀਤ ਜਿਹੜੇ ਆ ਦਿਲ ਸੁਣਦਾ ਹੈ ਨਾ ਤਾਂ ਵਾਕਈ ਖੋ ਜਾਂਦਾ ਹੈ ਨਾ। ਸੋ ਫਿਲਹਾਲ ਖੋਣ ਦਾ ਤਾਂ ਟਾਈਮ ਹੈ ਜੀ, ਕਿਉਂਕਿ ਖੋਣ ਦਾ ਨਹੀਂ ਐਕਚੁਅਲੀ ਸੋਣ ਦਾ ਵੀ ਟਾਈਮ ਹੈ, ਪਰ ਸੋਣਾ ਨਹੀਂ ਹੈ ਆਪਾਂ ਕਿਉਂਕਿ ਹਾਲੇ ਲੰਚ ਕਰਨਾ ਹੈ ਔਰ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵੀ ਇੰਜੋਏ ਕਰਨਾ। ਫਿਲਹਾਲ ਇੰਜੋਏ ਕਰ ਰਹੇ ਸੀ ਤੁਸੀਂ ਪ੍ਰੋਗਰਾਮ ਹੋਮ ਸਵੀਟ ਹੋਮ, ਔਰ ਇਸ ਪ੍ਰੋਗਰਾਮ ਨੂੰ ਅੱਜ ਇਸੀ ਗੀਤ ਦੇ ਨਾਲ ਮੈਂ ਟਾਟਾ ਬਾਏ ਬਾਏ ਕਰ ਰਹੀ ਹਾਂ, ਲੇਕਿਨ ਰਿਚਾ ਕਿਤੇ ਨਹੀਂ ਜਾ ਰਹੀ ਹੈ, ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਦੁਪਹਿਰ ਦੇ 2 ਵਜੇ ਤੱਕ। ਸੋ ਸਟੇ ਟਿਊਨਡ।

FM-band 102.7 MHz ਤੇ ਆਕਾਸ਼ਵਾਣੀ ਤੇ ਜਲੰਧਰ ਦੇ ਦੋਸਤਾਂ ਦੇ ਨਾਲ ਨਾਲ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਅਸੀਂ ਇਸ ਟਾਈਮ ਸਵਾਗਤ ਕਰਦੇ ਹਾਂ ਜੀ, ਅਤੇ ਤੁਹਾਡਾ ਸਾਥ ਜਿਹੜਾ ਹੈ ਜੀ ਅੰਮ੍ਰਿਤਸਰ ਦੇ ਦੋਸਤਾਂ ਦਾ ਹੁਣ ਸਾਡੇ ਨਾਲ ਦੁਪਹਿਰ ਦੇ 3 ਵਜੇ ਤੱਕ ਰਹੇਗਾ। ਸੋ 1 ਵਜਦੇ ਹੀ ਦੇਖੋ ਹੁਣ ਥੋੜ੍ਹਾ ਜਿਹਾ ਸਮਾਂ ਚੇਂਜ ਹੋ ਗਿਆ ਹੈ ਨਾ। ਮੈਂ ਪਹਿਲਾਂ ਹੀ ਕਹਿ ਰਹੀ ਹਾਂ ਕਿ ਦੇਖੋ ਦਿਲ ਨੂੰ ਇੱਕ ਵਾਈਬ ਚਾਹੀਦੀ ਹੁੰਦੀ ਹੈ, ਔਰ ਸੰਗੀਤ ਨਾਲ ਜਦੋਂ ਆਪਾਂ ਜੁੜ ਜਾਂਦੇ ਹਾਂ ਨਾ ਤਾਂ ਵਾਕਈ ਇੱਕ ਖੁਸ਼ੀ ਜਿਹੜੀ ਹੈ ਨਾ ਚਿਹਰੇ 'ਤੇ ਤਾਂ ਆ ਹੀ ਜਾਂਦੀ ਹੈ ਔਰ ਦਿਲ ਬਹੁਤ ਖੁਸ਼ ਹੋ ਜਾਂਦਾ ਹੈ। ਸੋ ਇਹ ਸਮਾਂ ਨਾ ਉਹੀ ਸਮਾਂ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਲੈ ਕੇ ਹਾਜ਼ਰ ਹਾਂ ਜੀ ਮੈਂ ਇੱਕ ਵਾਰੀ ਫਿਰ ਰਿਚਾ, ਔਰ ਮੇਰੇ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕਰੋਗੇ ਠੀਕ ਦੁਪਹਿਰ ਦੇ 2 ਵਜੇ ਤੱਕ। ਚਲੋ ਫਿਰ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਨਾਲ ਅੱਜ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਦਿਲ ਸੇ ਦਿਲ ਤੱਕ।

ਮੈਮਰੀ 'ਚ ਕੈਡ ਨਹੀਂ, ਉਹ ਕੈਦ ਹੀ ਹੋ ਜਾਂਦੀਆਂ ਨੇ, ਉਹ ਯਾਦਾਂ ਬਣ ਜਾਂਦੀਆਂ ਨੇ, ਫਿਰ ਮੁੜ ਕੇ ਬਸ ਉਹ ਯਾਦ ਹੀ ਰਹਿ ਜਾਂਦੀ ਹੈ, ਕਿਉਂਕਿ ਇਨਸਾਨ ਚਲੇ ਜਾਂਦੇ ਨੇ, ਉਹਦੀਆਂ ਯਾਦਾਂ ਜਿਹੜੀਆਂ ਨੇ ਨਾ ਉਹ ਰਹਿ ਜਾਂਦੀਆਂ ਨੇ। ਇਸ ਕਰਕੇ ਹਰ ਇੱਕ ਲਮਹਾ, ਹਰ ਇੱਕ ਪਲ ਜੋ ਵੀ ਅਸੀਂ ਉਸ ਟਾਈਮ ਜੀ ਰਹੇ ਹਾਂ ਨਾ, ਕੋਸ਼ਿਸ਼ ਕਰੀਏ ਕਿ ਖੁਸ਼ੀਆਂ ਨਾਲ ਜੀਏ ਔਰ ਆਪਣਿਆਂ ਨਾਲ ਜੀਏ, ਆਪਣਿਆਂ ਨਾਲ ਮਿਲ ਕੇ ਰਹੀਏ ਔਰ ਖੁਸ਼ ਰਹੀਏ, ਹੈ ਨਾ। ਕੋਸ਼ਿਸ਼ ਕਰੀਏ ਔਰ ਉਹਨਾਂ ਪਲਾਂ ਨੂੰ ਆਪਣੇ ਦਿਲ 'ਚ ਜ਼ਰੂਰ ਕੈਦ ਕਰੀਏ। ਕੈਮਰਾ ਉਸ ਟਾਈਮ ਓਪਨ ਹੋ ਜਾਂ ਨਾ ਹੋ, ਲੇਕਿਨ ਦਿਲ ਜ਼ਰੂਰ ਖੁੱਲ੍ਹਾ ਹੋਣਾ ਚਾਹੀਦਾ ਹੈ ਉਹਨਾਂ ਲਮਿਹਾਂ ਨੂੰ ਕੈਦ ਕਰਨ ਲਈ। ਫਿਲਹਾਲ ਸਫ਼ਰ ਜਾਰੀ ਹੈ ਜੀ, ਔਰ ਪਿਆਰ ਦਾ ਸਫ਼ਰ ਹੈ ਨਾ ਜੀ, ਅਗਲਾ ਇੰਜੋਏ ਕਰਾਂਗੇ ਜੀ ਗੀਤ ਅਲਕਾ ਅਤੇ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

0: ਵੈਸੇ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਕੋਈ ਰਾਜਾ ਰਾਣੀ ਵੀ ਇਸ ਗੀਤ ਨੂੰ ਸੁਣ ਰਹੇ ਹੁੰਦੇ ਤਾਂ ਵਾਕਈ ਉਹ ਖੁਸ਼ ਹੋ ਜਾਂਦੇ, ਹੈ ਨਾ? ਕਿੰਨਾ ਸੋਹਣਾ ਗੀਤ ਹੈ, ਔਰ ਇਹਦੇ ਨਾਲ ਸ਼ਾਇਦ ਮੈਂ ਪਹਿਲੀ ਕਹਿ ਰਹੀ ਸੀ, ਦੇਖੋ ਕਹਾਣੀ ਕੋਈ ਵੀ ਹੁੰਦੀ ਹੈ, ਬਾਲੀਵੁੱਡ ਦੇ ਵਿੱਚ ਇਹ ਰਾਜਾ ਹੋ ਗਏ, ਰਾਣੀ, ਹੈ ਨਾ, ਇਹਨਾਂ ਦੇ ਨਾਲ ਕਿੰਨੇ ਹੀ ਗੀਤ ਲਿਖੇ ਗਏ, ਬਣਾਏ ਗਏ, ਔਰ ਵਾਕਈ ਸਾਰੇ ਗੀਤ ਬਹੁਤ ਹੀ ਜ਼ਿਆਦਾ ਵਧੀਆ ਵੀ ਸੀ, ਔਰ ਅੱਜ ਦੇ ਟਾਈਮ 'ਚ ਵੀ ਅਸੀਂ ਉਹਨਾਂ ਨੂੰ ਸੁਣਦੇ ਹਾਂ, ਇੰਜੋਏ ਕਰਦੇ ਹਾਂ। ਸੋ ਉਸ ਦੌਰ ਦੀ ਗੱਲ ਕਰਾਂ ਤਾਂ ਬਹੁਤ ਸਾਰੇ, ਦੇਖੋ ਆਵਾਜ਼ਾਂ ਦੀ ਮੈਂ ਗੱਲ ਕਰਾਂ, ਕਿਸ਼ੋਰ ਕੁਮਾਰ ਦੀ ਆਵਾਜ਼ ਹੋ, ਮੁਹੰਮਦ ਰਫੀ ਦੀ ਆਵਾਜ਼ ਹੋ, ਲਤਾ ਜੀ ਹੋ ਗਏ, ਆਸ਼ਾ ਜੀ ਹੋ ਗਏ, ਜਾਂ ਫਿਰ ਮਹਿੰਦਰ ਕਪੂਰ ਦੀ ਆਵਾਜ਼, ਮਤਲਬ ਇੰਨੀਆਂ ਸਾਰੀਆਂ ਆਵਾਜ਼ਾਂ ਨੇ, ਔਰ ਉਹਨਾਂ ਦਾ ਜਾਦੂ ਅੱਜ ਵੀ ਬਰਕਰਾਰ ਹੈ। ਸੋ ਪਿਆਰ ਹੈ ਉਹਨਾਂ ਦੇ ਨਾਲ ਸਾਨੂੰ, ਔਰ ਅਗਲੇ ਗੀਤ ਦੇ ਨਾਲ ਵੀ, ਹੈ ਨਾ ਜੀ, ਲਤਾ ਅਤੇ ਕਿਸ਼ੋਰ ਦੀ ਆਵਾਜ਼ 'ਚ ਹੈ ਗਹਿਣ ਇੱਕ ਗੀਤ, ਪ੍ਰੋਗਰਾਮ ਮੇਡੀ ਮੈਲੋਡੀਜ਼ 'ਚ ਆਪਾਂ ਕਰ ਰਹੇ ਹਾਂ ਜੀ, ਇੰਜੋਏ, ਸਟੇ ਟਿਊਨਡ।
1: ਦਯਾਰੀ ਦਯਾ
2: ਮਨ ਮੋਰ ਮੈਂ।

ਦਾ ਮਨ ਹੈ ਨਾ ਵਾਕਈ ਇਹ ਟਿਕਦਾ ਹੀ ਨਹੀਂ ਹੈ, ਇਹੀ ਤਾਂ ਹੈ ਜੋ ਚਾਰੋਂ ਪਾਸੇ ਰੌਲਾ ਪਾ ਕੇ ਬਹਿ ਜਾਂਦਾ ਹੈ, ਸ਼ੋਰ ਇੰਨਾ ਕਰਦਾ ਹੈ, ਹੈ ਨਾ, ਇਹ ਦਿਲ ਦੇ ਵਿੱਚ ਇੰਨਾ ਕੁਝ ਜ਼ਿਆਦਾ ਘਟਪਟ ਘਟਪਟ ਚੱਲ ਰਹੀ ਹੁੰਦੀ ਹੈ ਕਿ ਬਾਹਰਲੀ ਦੁਨੀਆਂ 'ਚ ਐਕਚੁਅਲੀ ਚੱਲ ਕੀ ਰਿਹਾ ਨਾ, ਕਦੇ ਕਦੇ ਸਾਡਾ ਧਿਆਨ ਹੀ ਨਹੀਂ ਹੁੰਦਾ, ਹੈ ਨਾ. ਔਰ ਰੇਡੀਓ 'ਤੇ ਗੀਤ ਆਇਆ, ਉਸ ਗੀਤ ਨੂੰ ਆਪਾਂ ਆਰਾਮ ਨਾਲ ਬਹਿ ਕੇ ਸੁਣੀਏ, ਇੰਜੋਏ ਕਰੀਏ. ਨਹੀਂ, ਪਰ ਦਿਲ ਨੂੰ ਤਾਂ ਕੁਝ ਹੋਰ ਹੀ ਚਾਹੀਦਾ ਹੈ. ਇੰਨੀਆਂ ਚੀਜ਼ਾਂ ਦਿਲ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ ਕਿ ਉਸ ਗੀਤ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ ਹੈ. ਜਨਾਬ, ਰੁਕੋ, ਦੋ ਪਲ ਆਪਣੇ ਲਈ ਕੱਢੋ ਅਤੇ ਜਿਹੜਾ ਗੀਤ ਚੱਲ ਰਿਹਾ ਨਾ ਉਹਨੂੰ ਸੁਣੋ. ਸ਼ਾਇਦ ਹੋ ਸਕਦਾ ਇਸ ਗੀਤ ਦੇ ਵਿੱਚ ਤੁਹਾਡੇ ਮਤਲਬ ਦੀ ਕੋਈ ਗੱਲ ਹੋ ਰਹੀ ਹੋ, ਜਾਂ ਤੁਹਾਨੂੰ ਗੀਤ ਪਸੰਦ ਆ ਜਾਏ.

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

0: ਸੰਸਥਾ ਨੇ ਸੇਵੇਂਦੂ ਸਰਕਾਰ ਦੀ ਪਹਿਲੀ ਬਜਟ ਪੇਸ਼ਕਾਰੀ ਦੌਰਾਨ ਕੀਤਾ। ਇਸ ਵਾਧੇ ਨਾਲ ਕੁੱਲ ਮਹਿੰਗਾਈ ਭੱਤਾ 38% ਤੱਕ ਪਹੁੰਚ ਗਿਆ। ਸੋਧਿਆ ਹੋਇਆ ਮਹਿੰਗਾਈ ਭੱਤਾ 1 ਅਕਤੂਬਰ ਤੋਂ ਲਾਗੂ ਹੋਏਗਾ। ਉਨਾਂ ਕਿਹਾ ਕਿ ਸਰਕਾਰ ਸਾਰੀਆਂ ਮੌਜੂਦ ਸਮਾਜ ਭਲਾਈ ਯੋਜਨਾਵਾਂ ਨੂੰ ਜਾਰੀ ਰੱਖੇਗੀ। ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ 50,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਏਗੀ। ਉਨਾਂ ਵਿਧਾਨ ਸਭਾ 'ਚ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਖ ਵੱਖ ਅਸਾਮੀਆਂ ਲਈ 1 ਲੱਖ ਲੋਕਾਂ ਦੀ ਭਰਤੀ ਕਰਨ ਜਾ ਰਹੀ ਹੈ। ਉਨਾਂ ਅਸਾਮੀਆਂ 'ਚ ਮਹਿਲਾਵਾਂ ਲਈ 33% ਰਾਖਵੇਂ ਕਰਨ ਦਾ ਵੀ ਐਲਾਨ ਕੀਤਾ। ਵਿਦੇਸ਼ ਮਾਮਲਿਆਂ ਦੀ ਸਥਾਈ ਕਮੇਟੀ ਨੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਹੇਠ ਰਣਨੀਤਿਕ ਸਰਹੱਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮੁੱਦਿਆਂ ਦੀ ਸਮੀਖਿਆ ਕਰਨ ਲਈ ਜੰਮੂ ਕਸ਼ਮੀਰ ਤੇ ਲੱਦਾਖ ਦਾ 4 ਦਿਨਾਂ ਦਾ ਅਧਿਐਨ ਦੌਰਾ ਸ਼ੁਰੂ ਕਰ ਦਿੱਤੈ। ਸਾਡੇ ਪੱਤਰਕਾਰ ਨੇ ਦਸਿਆ ਕਿ ਇਹ ਕਮੇਟੀ ਸਰਹੱਦੀ ਇਲਾਕਿਆਂ 'ਚ ਸਰਹੱਦੀ ਪ੍ਰਬੰਧਨ ਤੇ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਲਈ ਇਸ ਮਹੀਨੇ ਦੀ 25 ਤਰੀਕ ਤੱਕ ਜੰਮੂ, ਸ੍ਰੀਨਗਰ, ਕਾਰਗਿਲ ਤੇ ਲੇਹ ਦਾ ਦੌਰਾ ਕਰੇਗੀ। ਇਸ ਪੈਨਲ 'ਚ ਭਾਰਤ ਦੇ ਦੁਵੱਲੇ ਸਬੰਧਾਂ, ਸਿੰਧੂ ਜਲ ਸੰਧੀ ਤੇ ਰੋਕ ਅਤੇ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦਾਂ ਉੱਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਸਬੰਧੀ ਹਾਲ ਹੀ ਦੇ ਘਟਨਾਕ੍ਮਾਂ ਦੀ ਜਾਂਚ ਕਰ ਰਿਹੈ। ਇਹ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ ਤੇ ਭਾਰਤ ਚੀਨ ਸਬੰਧਾਂ ਅਤੇ ਸਥਿਤੀ ਤੇ ਵੀ ਧਿਆਨ ਕੇਂਦਰਿਤ ਕਰ ਰਿਹੈ। ਕਮੇਟੀ ਦੇ ਸੀਨੀਅਰ ਮੈਂਬਰ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਅਤੇ ਫੌਜ ਦੇ ਅਧਿਕਾਰੀਆਂ ਨਾਲ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਤੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਪੈਨਲ ਨੂੰ ਭਾਰਤ ਚੀਨ ਸਬੰਧਾਂ ਅਤੇ ਪਾਕਿਸਤਾਨ ਬਾਰੇ ਭਾਰਤ ਦੀ ਸਥਿਤੀ ਨੂੰ ਲੈ ਕੇ ਨਵੀਂ ਦਿੱਲੀ 'ਚ ਜਾਣਕਾਰੀ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥਸ਼ਾਸਤਰੀ ਸਰਦਾਰਾ ਸਿੰਘ ਚੌਹਲ ਨਾਲ ਪੰਜਾਬ ਤੇ ਲੁਧਿਆਣਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਹੋਰ ਸੀਨੀਅਰ ਬੀਜੇਪੀ ਆਗੂ ਵੀ ਮੌਜੂਦ ਰਹੇ। ਉਨ੍ਹਾਂ ਨੇ ਸ੍ਰੀ ਚੌਹਲ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਸਬੰਧੀ ਪੁਸਤਕ ਭੇਟ ਕੀਤੀ। ਮੁਲਾਕਾਤ ਤੋਂ ਬਾਅਦ ਸ੍ਰੀ ਨਵੀਨ ਨੇ ਆਖਿਆ,
1: मैं मानता हूं कि ऐसी शख्सियत जिसने किसानों की भावनाओं को समझा, कृषि को समझा और कृषि को कैसे एक सही रूप से आगे बढ़ाया जाए, इस चीज को उन्होंने एक रिसर्च के रूप में देखा है, तो निश्चित रूप से ऐसे शख्सियत से मिलना मेरे लिए भी सौभाग्य का विषय है।
0: ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਟੀਬਰ ਸੋਧ SIR 2026 ਮੁਹਿੰਮ ਤਹਿਤ ਵੋਟਰ ਸੂਚੀਆਂ ਨੂੰ ਵਧੀਕ ਸਟੀਕ ਅਪਡੇਟ ਤੇ ਸਮਾਵੇਸ਼ੀ ਬਣਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਸਾਰੇ ਯੋਗ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ, ਜ਼ਰੂਰੀ ਸੋਧ ਤੇ ਅਪਡੇਸ਼ਨ ਸਮੇਂ ਸਿਰ ਕਰਵਾਉਣ ਤੇ ਬੂਥ ਲੈਵਲ ਅਫਸਰਾਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਵੋਟਰ ਸੂਚੀਆਂ ਦੀ ਸ਼ੁੱਧਤਾ ਯਕੀਨੀ ਬਣਾਈ ਜਾ ਸਕੇ। ਸ੍ਰੀ ਕਟਾਰੀਆ ਨੇ ਕਿਹਾ ਕਿ ਸਟੀਕ ਤੇ ਸੋਧੀਆਂ ਵੋਟਰ ਸੂਚੀਆਂ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਨੇ। ਉਨ੍ਹਾਂ ਨੇ ਨਾਗਰਿਕਾਂ ਨੂੰ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਹਿੱਤ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਕਰਨ ਦੀ ਅਪੀਲ ਕੀਤੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਰਾਸ਼ਟਰੀ ਪੱਧਰ ਦੀ ਯੋਗਤਾ ਪ੍ਰੀਖਿਆ ਇਸ ਮਹੀਨੇ ਦੀ 30 ਤਰੀਕ ਤੱਕ ਰੋਜ਼ਾਨਾ 2 ਸ਼ਿਫਟਾਂ 'ਚ ਕੰਪਿਊਟਰ ਆਧਾਰਿਤ ਟੈਸਟ ਮੋਡ ਵਿੱਚ ਲਈ ਜਾਵੇਗੀ। UGC ਨੈੱਟ ਪ੍ਰਕਿਰਿਆ ਜੂਨ ਸਰਚ ਫੈਲੋਸ਼ਿਪ, GRF ਸਹਾਇਕ ਪ੍ਰੋਫੈਸਰ ਅਹੁਦਿਆਂ ਅਤੇ PhD ਪ੍ਰੋਗਰਾਮਾਂ 'ਚ ਦਾਖਲੇ ਵਾਸਤੇ ਯੋਗਤਾ ਪ੍ਰਾਪਤ ਉਮੀਦਵਾਰਾਂ ਲਈ ਜਾਂਦੀ ਹੈ। NTA ਨੇ ਉਨ੍ਹਾਂ ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਪ੍ਰੀਖਿਆ ਨਾਲ ਸਬੰਧਤ ਸਾਰੇ ਵੇਰਵਿਆਂ ਦੀ ਧਿਆਨ ਨਾਲ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਏਜੰਸੀ ਨੇ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਦਿਨ ਤੋਂ ਪਹਿਲਾਂ ਆਪਣੀ ਤਰੀਕ ਦੀ ਸ਼ਿਫਟ, ਸਮਾਂ ਅਤੇ ਪ੍ਰੀਖਿਆ ਕੇਂਦਰ ਦੀ ਜਾਂਚ ਕਰਨ ਦੀ ਵੀ ਸਲਾਹ ਦਿੱਤੀ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੇ ਅੰਕਾਂ ਦੀ ਤਸਦੀਕ ਤੇ ਪੁਨਰ ਮੁਲਾਂਕਣ ਲਈ ਨਤੀਜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਬੋਰਡ ਮੁਤਾਬਕ 87% ਤੋਂ ਵੱਧ ਅਰਸੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਦਕਿ ਬਾਕੀਆਂ ਦੇ ਨਤੀਜੇ ਜਲਦ ਹੀ ਜਾਰੀ ਕੀਤੇ ਜਾਣਗੇ। CBSE ਨੇ ਵਿਦਿਆਰਥੀਆਂ ਨੂੰ ਸਿਰਫ ਅਧਿਕਾਰਤ ਜਾਣਕਾਰੀ ਤੇ ਭਰੋਸਾ ਕਰਨ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਹਰਿਆਣਾ ਦੇ ਰਾਖੀਗੜ੍ਹੀ ਪੁਰਾਤੱਤ ਸਥਾਨ ਤੋਂ ਖੁਦਾਈ 'ਚ ਮਿਲੇ ਮਨੁੱਖੀ ਪਿੰਜਰ ਦੇ ਅਵਸ਼ੇਸ਼ਾਂ ਨੂੰ ਉੱਨਤ ਵਿਗਿਆਨਕ ਅਧਿਐਨ ਵਾਸਤੇ ਭਾਰਤੀ ਮਨੁੱਖੀ ਵਿਗਿਆਨ ਸਰਵੇਖਣ ASI ਨੂੰ ਸੌਂਪ ਦਿੱਤਾ ਗਿਆ। ਇਹ ਪ੍ਰਕਿਰਿਆ ਭਾਰਤੀ ਪੁਰਾਤੱਤ ਸਰਵੇਖਣ ਤੇ ਭਾਰਤੀ ਪੁਰਾਤੱਤ ਸਰਵੇਖਣ ਵਿਚਕਾਰ ਹਾਲ ਹੀ 'ਚ ਹੋਏ ਇੱਕ ਸਮਝੌਤਾ ਪੱਤਰ ਦੇ ਤਹਿਤ ਕੀਤੀ ਗਈ ਹੈ। ਸਾਲ 2025-26 ਦੇ ਖੁਦਾਈ ਸੀਜ਼ਨ ਦੌਰਾਨ ਭਾਰਤੀ ਪੁਰਾਤੱਤ ਸਰਵੇਖਣ ਨੇ ਰਾਖੀਗੜ੍ਹੀ ਦੇ ਟੀਲੇ ਨੰਬਰ 7 'ਚ 8 ਕਬਰਾਂ ਦੀ ਖੋਜ ਕੀਤੀ। 3 ਪੂਰੇ ਮਨੁੱਖੀ ਪਿੰਜਰ ਅਤੇ ਹੋਰ ਕਬਰਾਂ ਦੇ ਪਿੰਜਰ ਅਵਸ਼ੇਸ਼ਾਂ ਨੂੰ ਕੋਲਕਾਤਾ ਵਿੱਚ ਭਾਰਤੀ ਮਨੁੱਖੀ ਵਿਗਿਆਨ ਸਰਵੇਖਣ ਦੀ ਪ੍ਰਯੋਗਸ਼ਾਲਾ ਵਿੱਚ ਵੇਰਵੇ ਸਮੇਤ ਜਾਂਚ ਲਈ ਭੇਜਿਆ ਗਿਆ। ਬਾਕੀ ਪਿੰਜਰ ਸਮੱਗਰੀ ਵੀ ਜਲਦ ਹੀ ਉੱਥੇ ਭੇਜੀ ਜਾਵੇਗੀ। ਉੱਤਰ ਪ੍ਰਦੇਸ਼ 'ਚ ਇੱਕ ਮੁਲਜ਼ਮ ਲਲਨ ਸਿੰਘ ਬੀਤੀ ਰਾਤ ਸਹਾਰਨਪੁਰ ਵਿੱਚ ਵਿਸ਼ੇਸ਼

ਰਾਜਪਾਲ ਵੱਲੋਂ ਇੱਕ ਐਨਕਾਊਂਟਰ ਵਿੱਚ ਮਾਰਿਆ ਗਿਆ। ਪੁਲਿਸ ਮੁਤਾਬਕ ਇਹ ਐਨਕਾਊਂਟਰ ਸਰਸਾਵਾ ਨੁੱਕਰ ਸੜਕ 'ਤੇ ਵਾਪਰਿਆ। ਇਸ ਮੁਲਜ਼ਮ 'ਤੇ 1,25,000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਲਲਨ ਸਿੰਘ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਨੇ। ਉਸ 'ਤੇ ਵਾਰਾਣਸੀ ਵਿੱਚ ਇੱਕ ਸਬ ਇੰਸਪੈਕਟਰ ਦੀ ਹੱਤਿਆ ਕਰਨ ਅਤੇ ਉਸਦੀ ਸਰਵਿਸ ਪਿਸਤੌਲ ਲੁੱਟਣ ਅਤੇ ਚੰਦੌਲੀ ਜ਼ਿਲ੍ਹੇ 'ਚ ਡਕੈਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ 'ਚ ਸ਼ਾਮਲ ਹੋਣ ਦਾ ਵੀ ਦੋਸ਼ ਸੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ ਅਤੇ ਮੱਧ ਪ੍ਰਦੇਸ਼ 'ਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੰਜਾਬ ਦੇ ਬਠਿੰਡਾ 'ਚ 42.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ 42.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਧਰ ਝਾਰਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ 'ਚ ਬਿਜਲੀ ਡਿੱਗਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਗਈ ਅਤੇ 1 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਬਿਜਲੀ ਡਿੱਗਣ ਦੀਆਂ ਘਟਨਾਵਾਂ ਰਾਮਗੜ੍ਹ, ਗਿਰੀਟੀ, ਖੂੰਟੀ, ਦੇਵਘਰ ਸਮੇਤ ਕਈ ਥਾਵਾਂ 'ਤੇ ਵਾਪਰੀਆਂ। ਘਟਨਾ 'ਚ ਮਰਨ ਵਾਲਿਆਂ ਵਿੱਚ CPI ਦੇ ਇੱਕ ਨੇਤਾ, ਇੱਕ ਵਾਰਡ ਮੈਂਬਰ ਅਤੇ ਇੱਕ ਕਿਸਾਨ ਅਤੇ ਹੋਰ ਵਸਨੀਕ ਵੀ ਸ਼ਾਮਲ ਨੇ। ਅਤੇ ਆਖਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅੱਜ ਤੋਂ 2 ਦਿਨਾਂ ਦੇ ਸਰਕਾਰੀ ਦੌਰੇ 'ਤੇ ਮੰਗੋਲੀਆ ਪਹੁੰਚੇ। ਭਾਰਤ ਅਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿੱਚ ਸਿਓਪੁਰ ਜ਼ਿਲ੍ਹੇ ਦੇ ਕੁੰਨੋ ਨੈਸ਼ਨਲ ਪਾਰਕ ਵਿਖੇ ਚਿੱਤਾ ਮਿੱਤਰਾਂ ਅਤੇ ਸਿਹਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ 'ਚ 20% ਵਾਧੇ ਦਾ ਐਲਾਨ। ਰਾਸ਼ਟਰ ਪ੍ਰੀਖਿਆ ਏਜੰਸੀ ਵੱਲੋਂ UGC ਨੈੱਟ June 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20। ਨਮਸਕਾਰ।

ਇੱਕ ਵਾਅਦਾ ਤਾਂ ਹੁਣ ਮੈਂ ਵੀ ਤੁਹਾਨੂੰ ਕਰਕੇ ਚੱਲੀ ਹਾਂ ਕਿ ਮਿਲਾਂਗੇ ਤੁਹਾਨੂੰ ਬਹੁਤ ਜਲਦੀ FM ਰੇਨਬੋ ਦੇ ਇੱਕ ਨਵੇਂ ਸਫ਼ਰ ਦੇ ਨਾਲ, ਕੁਛ ਨਵੀਂ ਇਨਫੋਰਮੇਸ਼ਨ ਦੇ ਨਾਲ ਔਰ ਬਹੁਤ ਸਾਰੀ ਖੁਸ਼ੀਆਂ ਦੇ ਨਾਲ। ਅਤੇ ਇੰਜੋਏ ਕਰਦੇ ਰਹੋ ਤੁਸੀਂ ਅੱਜ ਦਾ ਇਹ ਸਫ਼ਰ, ਤਾਂ ਮੇਰੇ ਨਾਲ ਫਿਲਹਾਲ ਰਿਚਾ ਦੇ ਨਾਲ ਕਰ ਰਹੇ ਸੀ ਇੰਜੋਏ, ਔਰ ਰਿਚਾ ਨੂੰ ਅੱਜ ਦੇ ਦਿਨ ਦਿਓ ਜੀ ਇਜਾਜ਼ਤ। ਮਿਲਾਂਗੇ ਤੁਹਾਨੂੰ ਫਿਰ ਕਿਸੇ ਦਿਨ ਜਲਦੀ, ਬਹੁਤ ਜਲਦੀ FM ਰੇਨਬੋ 'ਤੇ। ਅਤੇ ਤੁਸੀਂ ਰਹਿਣਾ ਜੀ ਖੁਸ਼, ਹੈ ਨਾ ਜੀ, ਔਰ ਟ੍ਰੈਫਿਕ ਰੂਲਸ ਫੋਲੋ ਕਰਦੇ ਰਹਿਣੇ, ਆਪਣੇ ਆਪ ਨੂੰ ਹਾਈਡਰੇਟ ਰੱਖਣਾ ਹੈ, ਓਕੇ, ਔਰ ਨਾ ਛੁੱਟੀਆਂ ਨੂੰ ਵੀ ਇੰਜੋਏ ਕਰਨਾ ਜਿੰਨੀਆਂ ਵੀ ਵੈਕੇਸ਼ਨਸ ਰਹਿ ਗਈਆਂ ਨੇ ਬੱਚਿਆਂ ਦੀ। ਬਾਕੀ FM ਰੇਨਬੋ 'ਤੇ ਖੁਸ਼ੀਆਂ ਦਾ ਖਜ਼ਾਨਾ ਵੰਡਾ ਲਾਈਵ ਰੇਡੀਓ ਸਟੇਸ਼ਨ, ਤੁਸੀਂ ਇੰਜੋਏ ਕਰਦੇ ਹੋ। ਹੁਣ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦਾ ਜਾਂਦੇ ਜਾਂਦੇ ਇਹ ਲਾਸਟ ਵਾਲਾ ਗੀਤ ਆਪਾਂ ਇੰਜੋਏ ਕਰਾਂਗੇ ਇਸ ਵਾਅਦੇ ਦੇ ਨਾਲ ਕਿ ਬਹੁਤ ਜਲਦੀ ਮੁਲਾਕਾਤ ਹੋਗੀ। ਸਟੇ ਟਿਊਨਡ, ਦਿਲ ਸੇ ਦਿਲ ਤੱਕ।

हाँ जी हाँ जी FM रेनबो दोस्तों, क्या जी ना जल्दी आ जाऊंगा थोड़े कोल ते आ गया दोस्तों। और कहते ना यादा दस्तक देंदिया ने, शब्द ना आपे ही गजल बन जाते ने। 102.7 FM रेनबो लेके आए थोड़े जज्बातों नू आवाज देने वाला शो दिल आज शायर है थोड़े अपने RJ रमनीश कौड़ा दे नाल। वेल महफिल की है दोस्तों, ਇਹ ਉਹ ਕੋਨਾ ਹੈ ਜਿੱਥੇ ਟੁੱਟੇ ਦਿਲ ਜੁੜਦੇ ਨੇ ਅਤੇ ਅਧੂਰੀਆਂ ਮੁਹੱਬਤਾਂ ਮੁਕੰਮਲ ਹੁੰਦੀਆਂ ਨੇ ਅਤੇ ਖਾਮੋਸ਼ੀਆਂ ਵੀ ਸ਼ੇਰ ਬਣ ਕੇ ਬੋਲਦੀਆਂ ਨੇ। ਆਏ ਹੈ ਇੱਥੇ ਹਰ ਧੜਕਣ ਇੱਕ ਮਿਸਰਾ ਹੈ, ਹਰ ਸਾਹ ਇੱਕ ਗਜ਼ਲ ਹੈ ਦੋਸਤੋ। ਉਹ ਆਵਾਜ਼ ਜਿਹੜੀ ਲਫਜ਼ਾਂ 'ਚ ਜਾਨ ਪਾ ਦਿੰਦੀ ਹੈ, ਲਾਈਕ RJ ਰਮਨੀਸ਼ ਕੌੜਾ ਦੇ ਲਹਿਜ਼ੇ 'ਚ ਉਹ ਮਿਠਾਸ 'ਚ ਤੁਹਾਨੂੰ ਸੁਣਨ ਨੂੰ ਅਤੇ ਤੁਹਾਨੂੰ ਫੀਲ ਹੁੰਦੀ ਹੈ, ਦੈਨ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ। ਵੈਲ RJ ਰਮਨੀਸ਼ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਅਤੇ ਕਹਿੰਦਾ ਹੈ ਕਿ ਲੱਗਦਾ ਦਿਲ ਦੀ ਗੱਲ ਕਹਿ ਰਿਹਾ ਹੋਵੇ।

ਇਹੀ ਦੀਏ। ਵੈਲ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜਿਹੜਾ ਸ਼ੋਅ ਪਸੰਦ ਕਰਦੇ ਹੋ ਨਾ, ਅਤੇ ਕਿਉਂ ਆਪਾਂ ਸੁਣਦੇ ਹਾਂ ਸ਼ੋਅ, ਤੁਹਾਡੀ ਸ਼ਾਇਰੀ, ਤੁਹਾਡੀ ਆਵਾਜ਼, ਸਰੋਤੇ ਜਿਹੜੇ ਸਾਨੂੰ ਵਟਸਐਪ 'ਤੇ ਸਾਨੂੰ ਭੇਜਦੇ ਆ ਪਿਆਰੀਆਂ ਪਿਆਰੀਆਂ ਸ਼ਾਇਰੀਆਂ, ਨਜ਼ਮਾਂ, ਗਜ਼ਲਾਂ ਸੁਣਾਉਂਦੇ ਨੇ, ਅਸੀਂ ਪੜ੍ਹਦੇ ਨੇ। ਕੋਈ ਮਾਲ ਹੀ ਲਿਖਦਾ ਹੈ, ਕੋਈ ਵਿਛੋੜੇ ਯਾਰ ਲਈ ਲਿਖਦਾ ਹੈ। ਉਸਤਾਦਾਂ ਦੀ ਜਿਹੜੀ ਮਹਿਫਿਲ ਹੁੰਦੀ ਨਾ, ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਗੁਲਜ਼ਾਰ ਤੋਂ ਲੈ ਕੇ ਨਵੇਂ ਕਲਮਕਾਰਾਂ ਤੱਕ, ਹਰ ਰੰਗ ਦੀ ਸ਼ਾਇਰੀ ਦੋਸਤੋ, ਸ਼ਾਇਰ ਇਹ ਹਫ਼ਤਾ। ਕਹਿੰਦੇ ਨਾ ਕਿ ਹਰ ਹਫ਼ਤੇ ਅਸੀਂ ਇੱਕ ਨਵਾਂ ਜਿਹੜਾ ਸ਼ਾਇਰ ਬਣ ਕੇ ਆਉਂਦੇ ਕਿ ਉਹਦੀ ਕਹਾਣੀ, ਉਹਦੇ ਜਜ਼ਬਾਤਾਂ ਨੂੰ ਪੜ੍ਹਦੇ ਹਾਂ, ਸਾਡੇ ਸਰੋਤਿਆਂ ਦੇ ਜਜ਼ਬਾਤਾਂ ਨੂੰ ਪੜ੍ਹਦੇ ਹਾਂ। ਦੋਸਤੋ, ਅੱਖਰ ਅੱਖਰ 'ਚ ਦਰਦ ਸਮੇਟੀ ਬੈਠੇ ਹਾਂ, ਲੋਕ ਕਹਿੰਦੇ ਨੇ ਦਿਲ ਅੱਜ ਸ਼ਾਇਰ ਏ, ਤੇਰੇ ਜਾਣ ਤੋਂ ਬਾਅਦ ਮੈਂ ਕਲਮ ਚੁੱਕੀ, ਹੁਣ ਲੋਕ ਮੇਰੇ ਜ਼ਖਮਾਂ ਨੂੰ ਗਜ਼ਲ ਕਹਿੰਦੇ ਨੇ। ਸ਼ਿਵ ਕੁਮਾਰ ਬਟਾਲਵੀ ਜੀ ਦੀ ਇੱਕ ਲਾਈਨ ਹੈ ਕਿ ਸ਼ਾਇਰ ਬਣਨਾ ਸੌਖਾ ਨਹੀਂ, ਪਹਿਲਾਂ ਦਿਲ ਤੜਵਾਉਣਾ ਪੈਂਦਾ ਏ। ਉਹ ਤੋਂ ਬਾਅਦ ਕਹਿੰਦੇ ਕਿ ਲਫ਼ਜ਼ ਮੇਰੇ ਕੋਲ ਘੱਟ ਨੇ, ਜਜ਼ਬਾਤ ਬਹੁਤ ਨੇ, ਲਫ਼ਜ਼ ਮੇਰੇ ਕੋਲ ਘੱਟ ਨੇ, ਜਜ਼ਬਾਤ ਬਹੁਤ ਨੇ, ਇਸ ਲਈ ਤਾਂ ਕਹਿੰਦੇ ਨੇ ਦਿਲ ਅੱਜ ਸ਼ਾਇਰ ਹੈ। ਦੋਸਤੋ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮੈਨੂੰ ਤਾਂ ਲੱਗਦਾ ਜੀ ਬਹੁਤ ਸੋਹਣੀ ਨਾ ਇੰਟਰੋ ਸਟਾਰਟਿੰਗ ਹੋ ਚੁੱਕੀ ਹੈ, ਅਤੇ ਸਰੋਤਿਓ ਹੁਣ ਤੁਹਾਨੂੰ ਪਤਾ ਮੈਂ ਕੀ ਕਹਿਣ ਲੱਗਾ। ਹੁਣ ਮੈਂ ਤੁਹਾਡੀ ਵੇਟ ਕਰਨ ਲੱਗਾ ਕਿ ਤੁਸੀਂ ਮੈਨੂੰ ਕੀ ਭੇਜਦੇ ਹੋ, ਅਤੇ ਮੈਂ ਅੱਜ ਮਜ਼ੇ ਲੈਣਾ ਚਾਹੁੰਦਾ ਤੁਹਾਡੇ ਅੱਜ ਸ਼ਾਇਰੀ, ਤੁਹਾਡੀਆਂ ਨਜ਼ਮਾਂ, ਤੁਹਾਡੀ ਗਜ਼ਲਾਂ 'ਤੇ। ਅਤੇ ਦੋਸਤੋ, ਹੁਣ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਅਤੇ ਮੈਂ ਤੁਹਾਨੂੰ ਨੰਬਰ ਵੀ ਦੱਸ ਦਿੰਦਾ ਸਾਡੇ ਪੁਰਾਣੇ ਦੋਸਤਾਂ ਨੂੰ, ਸਾਡੇ ਸਰੋਤਿਆਂ ਨੂੰ ਇਹ ਨੰਬਰ ਪਤਾ ਹੈ, ਅਤੇ ਜਿਹੜੇ ਨਵੇਂ ਸਰੋਤੇ ਨੇ ਉਹਨਾਂ ਲਈ ਨੰਬਰ ਹੈ ਜੀ, ਵਟਸਐਪ ਨੰਬਰ ਹੈ 9855101027। ਪੰਜਾਬੀ 'ਚ ਸੁਣ ਲਓ ਜੀ, 9855101027। ਅਤੇ ਤੁਸੀਂ ਸਾਨੂੰ ਮੈਸੇਜ ਕਰਨਾ ਹੈ, ਵਟਸਐਪ ਕਰਨਾ ਹੈ, ਸਾਰਿਆਂ ਤੋਂ ਵਟਸਐਪ ਹੁੰਦਾ ਹੀ ਹੈ ਵੈਸੇ ਤਾਂ, ਕਰ ਦਿਉ ਫਿਰ ਪਿਆਰੀਆਂ ਪੈਣੀਆਂ, ਆਪਾਂ ਸ਼ਾਇਰੀਆਂ ਪੜ੍ਹਦੇ ਹਾਂ ਤੁਹਾਡੀਆਂ ਦੋਸਤੋ। ਅਤੇ ਉਸ ਤੋਂ ਪਹਿਲਾਂ ਮੈਂ ਵੀ, ਮੇਰਾ ਵੀ ਫਰਜ਼ ਬਣਦਾ ਕਿ ਪਿਆਰੀ ਜੀ ਇੱਕ ਗਜ਼ਲ ਅਤੇ ਇੱਕ ਪਿਆਰਾ ਜਿਹਾ ਭਾਵੇਂ ਸੌਂਗ ਹੋਵੇ, ਕੋਈ ਫਰਮਾਇਸ਼ ਤਾਂ ਕਰਨੀ ਤਾਂ ਹੈ, ਸੁਣਾਈ ਦੇ। ਕਿਉਂ ਜੀ, ਸੁਣਾ ਦਿੰਦੇ ਹਾਂ।

0: ਸਕੋਗੇ। ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਹਾਂਜੀ ਹਾਂਜੀ ਦੋਸਤੋ, ਚੱਲ ਰਿਹਾ ਪ੍ਰੋਗਰਾਮ ਦਲਾ ਸ਼ਾਇਰ ਹੈ। ਵੈਲ, ਪ੍ਰੋਗਰਾਮ ਚੱਲ ਰਿਹਾ ਸੀ ਪਰ ਹੁਣ ਕੁਝ ਹੀ ਸਮੇਂ ਤੱਕ ਇਹ ਖਤਮ ਹੋ ਜਾਵੇਗਾ। ਅਤੇ ਹੁਣ ਜਿਹੜਾ ਆਪਾਂ ਗੱਲ ਕੀਤੀ ਸੀ, ਜਿਹੜਾ ਹੁਣ ਅਗਲਾ ਪ੍ਰੋਗਰਾਮ 2:30 'ਤੇ ਜਿਹੜਾ ਆਵੇਗਾ, ਉਹ ਹੈ ਸਪੋਂਸਰ ਪ੍ਰੋਗਰਾਮ ਉਮੰਗ। ਤੁਸੀਂ ਜਲਦ ਹੀ ਸੁਣੋਗੇ 2:30 'ਤੇ, ਅਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ 3-4 ਪ੍ਰੋਗਰਾਮ ਰੇਡੀਓ ਡਾਕਟਰ, ਅਤੇ ਫਾਈਨਲੀ ਜਿਹੜਾ 4-5 ਸ਼ੋਅ ਆਵੇਗਾ ਉਹ ਆਵੇਗਾ ਹੈਲੋ ਜਲੰਧਰ ਸ਼ੋਅ ਵਿਦ ਆਰਜੇ ਰਮਨੀਸ਼। ਅਤੇ ਤੁਸੀਂ ਸਾਰਿਆਂ ਨੇ ਪਾਰਟੀਸਪੇਟ ਜ਼ਰੂਰ ਕਰਨਾ ਹੈ, ਆਪਾਂ ਬਹੁਤ ਜ਼ਿਆਦਾ ਫਨ ਕਰਾਂਗੇ ਦੋਸਤੋ। ਐਂਡ 6-7 ਪ੍ਰੋਗਰਾਮ ਲਵ ਯੂ ਜ਼ਿੰਦਗੀ ਸੁਣਨਾ ਨਾ ਭੁੱਲਿਓ।

0: ਜੀਟੀ ਰੋਡ ਤੇ
1: ਹਾਂਜੀ ਹਾਂਜੀ ਹਾਂਜੀ ਵੈਲ ਜੀ ਟੀ ਰੋਡ ਦਾ ਤਾਂ ਪਤਾ ਨਹੀਂ, ਪਰ ਹੈਲੋ ਜਲੰਧਰ ਐਫ ਐਮ ਬੈਂਡ 102.7 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਵੈਲ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈਲੋ ਜਲੰਧਰ, ਅਤੇ ਜਿਹੜਾ ਅੱਜ ਦਾ ਕੋਨਸੈਪਟ ਆਉਣ ਵਾਲਾ ਹੈ ਨਾ, ਇਹ ਪਿਓ ਅਤੇ ਪੁੱਤ ਦੇ ਵਿੱਚ ਹੋਣ ਲੱਗਾ ਹੈ। ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਹਰਕਤਾਂ ਤੁਸੀਂ ਆਪ ਹੀ ਦੇਖ ਲਿਓ। ਮੈਂ ਤਾਂ ਚੱਲਾਂ ਅਤੇ ਤੁਸੀਂ ਇਹਨਾਂ ਦੀਆਂ ਜਿਹੜੀਆਂ ਨੌਟੰਕੀਆਂ ਨੂੰ ਅੱਜ ਸਹਿਣਾ ਹੈ, ਤਾਂ ਫਿਰ ਨਾ ਆਪਣੇ ਆਪ ਨੂੰ ਨਾ ਆਲ ਦਾ ਬੈਸਟ ਕਹਿ ਦਿਓ ਦੋਸਤੋ। ਚੰਗਾ ਜੀ, ਸੁਣ ਲਓ ਇਹਨਾਂ ਦੋਨਾਂ ਨੂੰ।

ਹਾਂਜੀ ਪਾਪਾ ਜੀ, ਆਪਣੇ ਦੋਨਾਂ ਚ ਵੱਡਾ ਕੌਣ ਹੈ? ਜੇ ਮੈਂ ਟੇਬਲ ਤੇ ਚੜੀਏ ਤੇ ਮੈਂ ਲੱਗਦਾ ਵੱਡਾ ਪਾਪਾ ਜੀ? ਉਹ ਨਹੀਂ ਓਏ, ਕਹਿਣ ਦਾ ਮਤਲਬ ਏ ਉਮਰ ਚ ਕੌਣ ਵੱਡਾ ਏ? ਮੇਰੇ ਦਾਦਾ ਜੀ ਵੱਡੇ ਨੇ, ਯਾਨੀ ਕਿ ਤੁਹਾਡੇ ਪਾਪਾ ਦਰਬਿੱਟੇ ਮੂੰਹ। ਚੱਲ ਮੈਂ ਮੇਨ ਗੱਲ ਧਿਆਨਾ, ਪ੍ਰੋਗਰਾਮ ਚੱਲ ਚੁੱਕਾ ਹੈਲੋ ਜਲੰਧਰ। ਤੇ ਜਿਹੜਾ ਨਾ ਇੱਕ ਪ੍ਰੋਗਰਾਮ ਹੁੰਦਾ ਨਾ, ਇਹਨਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਆ, ਕਹਿਣ ਦਾ ਮਤਲਬ ਫੋਨ ਤੇ। ਤੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੂੰ ਕੋਈ ਵੀ ਫੋਨ ਨਹੀਂ ਚੱਕਣਾ, ਮੈਂ ਜਿਹੜਾ 5 ਮਿੰਟ ਲਈ ਨਹਾਉਣ ਚੱਲਾਂ ਤੇ ਆ ਕੇ ਮੈਂ ਸਾਰਿਆਂ ਦੇ ਫੋਨ ਅਟੈਂਡ ਕਰੂੰਗਾ, ਤੇ ਤੂੰ ਸ਼ਰਾਰਤ ਨਹੀਂ ਕਰਨੀ। ਪਾਪਾ ਜੀ ਫੋਨ ਚੱਕਣਾ ਕਿਹਨੂੰ ਕਹਿੰਦੇ? ਬਸ ਵੈਰੀ ਗੁੱਡ, ਮੈਂ ਨਾ ਗਿਆ ਨੱਜਿਆ ਵੀ। ਚਲੋ ਤੁਸੀਂ ਇੰਜੋਏ ਕਰੋ ਪਹਿਲਾ ਗਾਣਾ ਦੋਸਤੋ, ਤੇ ਮੈਂ ਹੁਣੀ ਆਇਆ ਜੀ। ਤੇ ਨੰਬਰ ਡਾਇਲ ਕਰਨਾ ਨਾ ਭੁੱਲਿਓ, 0181 2342 174।

0: ਜਦੋਂ ਕੋਈ ਤੁਹਾਡੇ ਫੰਕਸ਼ਨ ਹੋਊਗਾ ਨਾ ਅਸੀਂ ਤੁਹਾਡੇ ਤੋਂ ਚੁੰਨੀਆਂ ਕਰਵਾਓਗੇ। ਹਾਂਜੀ ਹਾਂਜੀ, ਥੈਂਕ ਯੂ ਅੰਕਲ ਜੀ, ਗਾਣਾ ਦੱਸ ਦਿਓ ਕਿਹੜਾ ਚੁਣੋਗੇ। ਪਾਪਾ ਨੂੰ ਨਾ ਦੱਸੀ, ਮੈਂ ਤਾਂ ਬਸ ਪੰਗੇ ਲੈ ਰਿਹਾ ਸੀ, ਫੋਨ ਚੱਕ ਹੋ ਗਿਆ।
1: ਕੋਈ ਨੀ, ਨਹੀਂ ਤੇ
0: ਠੀਕ ਹੈ ਜੀ, ਗਾਣਾ ਦੱਸੋ ਫਿਰ।
1: ਕਸੂਰ ਸਿਕੰਦਰ ਦਿਲ ਮੇਰਾ ਤੋੜ ਦਿਆ ਉਸਨੇ।
0: ਹਾਂ ਤੁਹਾਡਾ ਗੱਲ, ਤੁਹਾਡਾ ਦਿਲ ਕਿੰਨੇ ਝੂਠ ਦਿੱਤਾ। ਦਿਲ ਮੇਰਾ ਤੋੜ ਦਿਆ ਸੁਣੋ।

0: ਚੱਕਿਆ ਜਦ ਤੈਨੂੰ ਮਨਾ ਕੀਤਾ ਸੀ ਫੋਨ ਕੀਤਾ ਚੱਕੇ ਪਾਪਾ ਜੀ ਫੋਨ ਚੱਕ ਲਈ ਹੁੰਦਾ ਹੋਰ ਕੀ ਮੈਂ ਕੰਨ ਲਗਾ ਨਹੀਂ ਹੁੰਦਾ ਸਹੀ ਤਾਂ ਬੋਲ ਰਿਹਾ ਕੰਨ ਲਗਾ ਨਹੀਂ ਹੁੰਦਾ ਉਹ ਇੱਥੇ ਜੀ ਪਾਪਾ ਜੀ ਫੋਨ ਚੱਕ ਲਿਆ ਬੜੇ ਵਧੀਆ ਵਧੀਆ ਸੰਦੀਪ ਅੰਕਲ ਸੀਗੇ ਮੈਂ ਦੱਸੂਗਾ ਦੱਸੀ ਨਾ ਮਾਰੀ ਨਾ ਮਾਰੀ ਨਾ ਚਲੋ ਹੁਣ ਮਾਫ਼ ਕਰਦਾ ਅਗਲੇ ਕਾਲਰ ਨਾਲ ਮੈਂ ਗੱਲ ਕਰਦਾ ਹੈਲੋ
1: ਹੈਲੋ ਨਮਸਕਾਰ ਜੀ
0: ਨਮਸਕਾਰ ਜੀ ਕੀ ਨਾਮ ਤੁਹਾਡਾ
1: ਮੇਰਾ ਨਾਮ ਪ੍ਰਵੀਨ ਹੈ
0: ਪ੍ਰਵੀਨ
1: ਹਾਂਜੀ ਗੋਪਾਲ ਨਗਰ ਤੋਂ ਜੀ ਦੂਜਾ ਪ੍ਰਵੀਨ ਨਹੀਂ ਇੱਕੋ ਹੀ ਪ੍ਰਵੀਨ ਹੈ
0: ਅੱਛਾ ਜੀ ਕੋਈ ਗੱਲ ਨੀ ਜੀ ਪ੍ਰਵੀਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਪਰ ਕਾਸਟ ਸੇਮ ਹੁੰਦੀ ਤੇ ਸ਼ਕਲਾਂ ਵੀ ਤਾਂ ਸੇਮ ਹੀ ਅਲੱਗ ਅਲੱਗ ਹੁੰਦੀਆਂ ਜੀ
1: ਹਾਂਜੀ ਬਿਲਕੁਲ ਜੀ
0: ਹਾਂਜੀ ਤੁਸੀਂ ਇਹ ਕਹੋ ਮੈਂ ਪ੍ਰਵੀਨ ਬੋਲਦਾ ਜੀ ਕਿ ਮੇਰੀ ਮਤਲਬ ਮੱਥੇ ਤੇ ਮੇਰੇ ਕੁਛ ਇੱਦਾਂ ਦਾ ਲੱਗਾ ਹੋਇਆ ਨੱਕ ਤੇ ਮੇਰੇ ਤਿਲ ਆ ਏਦਾਂ ਪਹਿਚਾਣ ਦਵਾਇਆ ਕਰੋ ਜੀ ਨੱਕ ਤੇ ਹੈਗਾ ਤਿਲ
1: ਹਾਂਜੀ
0: ਠੀਕ ਹੈ ਜੀ ਜਦੋਂ ਨਾਈ ਤੇ ਜਾਂਦੇ ਹੋ
1: ਹਾਂਜੀ ਹਾਂਜੀ ਬਿਲਕੁਲ ਜੀ
0: ਸਿਰਫ ਦਾੜੀ ਕਢਾਉਂਦੇ ਹੋ ਕਿ ਤਿਲ ਤੂੰ ਲੋਤੀ ਰਿਹਾ
1: ਦਾੜੀ ਦੇ ਵਿੱਚ ਆ ਗਿਆ ਜੀ ਤਿਲ
0: ਅੱਛਾ ਜੀ ਨਹੀਂ ਨੱਕ ਦੇ ਬਾਲ ਆਉਂਦੇ ਤੁਹਾਡੇ
1: ਨਹੀਂ ਨਾ ਕਦੇ ਨਹੀਂ ਮੈਂ ਦਾੜੀ ਦੇ ਆ
0: ਕੀ ਗੱਲਾਂ ਕਰਦੇ ਪਾਪਾ ਇੱਧਰ ਗਿੰਨੀਆਂ ਗੰਦੀਆਂ ਗੱਲਾਂ ਕਰਦੇ ਤੁਸੀਂ ਆਪਣੇ ਸਰੋਤੇ ਨਾਲ ਤੂੰ ਜਪ ਕਰ ਪਹਿਲੀ ਤੂੰ ਫੋਨ ਚੱਕ ਇੱਕ ਕਾਲਰ ਹਟਾ ਦਾ ਮੇਰਾ ਕੀ ਕਰੀਏ ਸਹਿ ਪ੍ਰਵੀਨ ਜੀ ਦਾ
1: ਬੱਚੇ ਜੀ ਰੋ ਨਾ ਪੋਟੀ ਕਰ ਲਾ ਪਹਿਲਾਂ ਇੱਕੋ ਤਰ੍ਹਾਂ
0: ਅੰਕਲ ਜੀ ਮੇਰੀ ਪੋਟੀ ਸਵੇਰੇ ਸਵੇਰੇ ਆਉਂਦੀ ਜੋ ਸੁਸੂ ਜਾਂਦਾ ਹੁੰਦਾ ਨਾ ਹਾਂਜੀ
1: ਮੈਂ ਕਿਹਾ ਪੋਟੀ ਕਰ ਲਓ ਫਿਰ ਰੋਇਓ
0: ਅੰਕਲ ਜੀ ਇਹ ਕੋਈ ਸਾਹ ਲੈਣਾ ਥੋੜੀ ਜਿਹੜੀ ਮਿੰਟ ਮੈਂ ਪੋਟੀ ਕਰ ਲੈ
1: ਇੱਕ ਵਾਰੀ ਕਰ ਲਓ ਬਹੁਤ ਆ
0: ਇੱਕ ਵਾਰੀ ਆਉਂਦੀ ਅੰਕਲ ਮੈਨੂੰ ਜ਼ਿਆਦਾ ਖਾਂਦਾ ਵੀ ਨਹੀਂ ਹੈਗਾ
1: ਇੱਕ ਵਾਰੀ ਸ਼ਿਸ਼ੂ ਕਰਤਾ ਇੱਕ ਵਾਰੀ ਪੋਟੀ ਵੀ ਕਰ
0: ਨਹੀਂ ਅੰਕਲ ਚਾਰ ਵਾਰ ਸ਼ਿਸ਼ੂ ਇੱਕ ਵਾਰ ਪੋਟੀ
1: ਇੱਕ ਵਾਰੀ ਕਰ ਲਓ ਬਹੁਤ ਆ
0: ਨਹੀਂ ਅੰਕਲ ਇੱਦਾਂ ਨੀ ਮੈਂ ਊਂਠ ਥੋੜੀ ਆ
1: ਨਹੀਂ ਨਹੀਂ ਫਿਰ ਤੁਹਾਡੇ ਤੇ ਗਾਣਾ ਬਣ ਜਾਏ ਨਾ ਰਾਜੂ ਤੁਸੀਂ ਉਹਨੇ ਕਿਹਾ ਹਾਂ ਡੈਡੀ ਮੇਰੇ ਭੂਲ ਹੋ ਗਈ
0: ਅੱਛਾ ਜੀ ਅੰਕਲ ਮੈਨੂੰ ਕੋਈ ਗਾਣਾ ਤਾਂ ਸੁਣਾ ਦਿਓ ਫਿਰ ਗਾਣੇ ਦੀ ਗੱਲ ਕੀਤੀ ਗਾਣਾ ਤਾਂ ਸੁਣਾ ਦਿਓ ਕੋਈ
1: ਗਾਣਾ ਸੁਣਾ ਰਹੀ
0: ਹਾਂਜੀ

0: ਜਿਹੜਾ ਮਰਜ਼ੀ
1: ਹਾਂਜੀ ਜਿਹੜਾ ਮਰਜ਼ੀ ਸੁਣਾ ਦਿਓ।
0: ਪਲ ਪਲ ਦਿਲ ਕੇ ਪਾਰ ਰਹਤੀ ਹੋ ਬਾਜੀ।
1: ਮੈਂ ਅੰਕਲ ਮੈਂ ਵੀ ਤੈਨੂੰ ਗਾਣਾ ਸੁਣਾਵਾਂ ਇੱਕ?
0: ਸੁਣਾ ਦਿਓ।
1: ਸੁਣਾਉਣ ਲੱਗਾ ਮੈਂ ਮਿਊਜ਼ਿਕ ਦੇ ਨਾਲ ਸੁਣਾਊਂਗਾ ਅੰਕਲ ਜੀ।
0: ਸੁਣਾ ਦਿਓ
1: ਚੁਣਾ ਫਿਰ ਗੈਸ ਕਰਕੇ ਮੇਰਾ ਗਾਣਾ। ਮੈਂ ਸੁਣਾਉਣ ਲੱਗਾ ਅੰਕਲ, ਮੇਰੇ ਪਾਪਾ ਮਿਊਜ਼ਿਕ ਵਜਾ ਰਹੇ।
0: ਅੱਛਾ
1: ਹਾਂਜੀ, ਆਵਾਜ਼ ਆ ਰਹੀ ਨਾ ਤੈਨੂੰ ਗਾਣੇ ਦੀ, ਮਿਊਜ਼ਿਕ ਦੀ? ਸਟਾਰਟ ਹੋ ਲੱਗਾ, ਸਟਾਰਟ ਹੋ ਲੱਗਾ, ਸੁਣੋ ਸੁਣੋ ਸੁਣੋ।
0: ਬੜਾ ਵਧੀਆ।
1: ਕਹਿੰਦੇ ਨੇ ਭੁੱਲ ਮੈਨੂੰ ਸਰਜ ਮੈਨੇ, ਕਹਿੰਦੇ ਨੇ

0: ਨੇ ਰਾਤ ਦੀ ਬਣੀ ਸਬਜ਼ੀ ਸਵੇਰੇ ਵੀ ਮੈਂ ਖਾਂਦਾ ਕਹਿੰਦੇ ਨੇ ਬੋਲੇ ਮੈਨੂੰ ਕਿਵੇਂ ਲੱਗਾ ਅੰਕਲ ਜੀ
1: ਬੋਲੇ ਹੁੰਦੇ ਆ
0: ਹਾਂਜੀ
1: ਜਿਹੜੇ ਭੋਲੇ ਹੁੰਦੇ ਨਾ ਬੜੇ ਗੋਲੇ ਹੁੰਦੇ ਆ
0: ਅੱਛਾ ਜੀ ਅੰਕਲ ਗੋਲਾ ਕੀ ਹੁੰਦਾ ਗੋਲਾ ਮਤਲਬ ਹੈ ਤੇਰਾ ਮੂੰਹ ਖੋਤਿਆ ਪਾਪਾ ਉਹ ਇੰਨੇ ਪਿਆਰ ਨਾਲ ਗੱਲ ਕਰਦੇ ਤੁਸੀਂ ਐਵੇਂ ਕਿਉਂ ਪਹਿਲੇ ਦੱਸੋ ਤੁਹਾਡੀ ਖੱਟੀ ਜੀ ਆਵਾਜ਼ ਉਹ ਗੱਡੀ ਆਵਾਜ਼ ਨਹੀਂ ਹੈ ਜੀ ਅੱਗਲੇ ਦੇ ਹੱਡੀ ਚ ਆਮ ਪਾਪੜ ਵਸਿਆ ਆਈ
1: ਪ੍ਰਵੀਨ
0: ਜੀ ਜਦੋਂ ਆਮ ਪਾਪੜ ਖਾਂਦੇ ਆ ਹਨਾ ਇੱਧਰ ਹੀ ਵਾਜਾਂ ਘੁਆਉਂਦੀਆਂ ਆ ਜੀਵ ਨੂੰ ਨਸ਼ਾ ਚੜ ਜਾਂਦਾ
1: ਨਾ ਆਮ ਪਾਪੜ ਫਿਰ ਨਜ਼ਾਰਾ ਹੁੰਦਾ ਓਹਦਾ
0: ਕਹਿੰਦੇ ਨਜ਼ਾਰਾ ਆਉਂਦਾ ਜੀ ਜੀਭ ਲੈਂਦਾ ਨਾ ਮੇਰੀ ਜੀਭ ਨੱਚਣ ਲੱਗ ਜਾਂਦੀ ਅੰਕਲ ਜੀ
1: ਉਹ ਫਿਰ ਖਾਣਾ ਹੀ ਆ ਸਵਾਦ ਆਉਣਾ ਫਿਰ ਜੀਭ ਨੇ ਨੱਚਣਾ ਹੀ ਆ ਫਿਰ
0: ਅੱਛਾ ਜੀ ਤੇ ਬਾਅਦ ਚ ਠੀਕ ਵੀ ਹੋ ਜਾਂਦੀ ਹੈ
1: ਉਦੋਂ ਹੋਣੀ ਹੋਣੀ ਜਦੋਂ ਸਵਾਦ ਆ ਗਈ ਆਪੇ ਠੀਕ ਹੋ ਜਾਣੀ
0: ਅੱਛਾ ਜੀ
1: ਹਾਂਜੀ
0: ਤੇ ਮੇਰੀ ਚੀਨੀ ਖਾ ਕੇ ਕੋ ਬਹਿ ਜਾਂਦੀ ਹੈ
1: ਤੁਸੀਂ
0: ਥੋੜੀ ਖਾਂਦੇ ਹੋ ਨਾ ਚੀਨੀ ਜ਼ਿਆਦਾ ਖਾਓ ਚਮਚਾ ਭਰ
1: ਅੰਕਲ
0: ਜੀ ਠੀਕ ਹੈ ਅੰਕਲ ਜੀ ਥੈਂਕ ਯੂ ਸਲਾਹ ਦੇਣ ਲਈ ਮੈਂ ਦੇਖੂਗਾ ਸੋਚੂਗਾ ਜੇ ਮੰਨਣੀ ਹੋਈ
1: ਸੋਚੋ ਹੁਣੀ ਦੇਖੋ ਜਾ ਕੇ
0: ਅੰਕਲ ਚੀਨੀ ਨੀ ਹੁੰਦੀ ਸਟੂਡੀਓ ਚ ਸਾਡੇ
1: ਪਾਪਾ ਨੂੰ ਬੋਲਿਓ ਪਾਪਾ ਜੀ ਮੈਂ ਚੀਨੀ ਖਾ ਲਈ ਪਾਪਾ ਨੇ ਕਹਿੰਦੇ ਸ਼ਾਬਾਸ਼ ਬੇਟੇ ਨਹੀਂ ਮਾਰਾਂਗਾ ਥੱਪੜ
0: ਅੱਛਾ ਜੀ ਪਾਪਾ ਮੈਨੂੰ ਲੱਗਦਾ ਜਾਂ ਚੀਨੀ ਲੈਣ ਗਏ ਜਾਂ ਤਾਂ ਮੇਰੇ ਡੰਡਾ ਲੈਣ ਗਏ ਆ
1: ਚੀਨੀ ਚੀਨੀ
0: ਨਹੀਂ ਅੰਕਲ ਜੀ ਐਵੇਂ ਤੁਸੀਂ ਮੇਰੇ ਕੁੱਟ ਪਾ ਦੇਣੀ ਨਿਆ ਜੀ ਤੇ ਮੈਨੂੰ ਗਾਣਾ ਦੱਸੋ ਮੈਂ ਭੱਜਿਆ ਇੱਥੋਂ
1: ਅੱਛਾ ਚਲੋ ਦੇਖ ਲੈਂਦੇ ਜੀ
0: ਗਾਣਾ ਦੱਸ ਦਿਓ ਅੰਕਲ ਜੀ
1: ਆਹ ਦੇਖੇ ਜਰਾ ਕਿਸ ਮੈਂ ਕਿਤਨਾ ਦਮ ਡੰਡਾ ਜੀ ਕਾ ਚੀਨੀ ਜੀ
0: ਮੈਨੂੰ ਲੱਗੇ ਧਮਕੀ ਦੇ ਰਿਹਾ ਦੇਖੇ ਜਰਾ
1: ਨਹੀਂ ਨਹੀਂ ਤੁਹਾਨੂੰ ਧਮਕੀ ਨਹੀਂ ਗਾਣਾ ਹੀ ਆਹੋ ਹੀ ਆਇਆ
0: ਠੀਕ ਹੈ ਅੰਕਲ ਜੀ ਪ੍ਰਵੀਨ ਅੰਕਲ ਥੈਂਕ ਯੂ ਲਵ ਯੂ
1: ਥੈਂਕ ਯੂ ਜੀ
0: ਬਾਏ ਬਾਏ ਅੰਕਲ
1: ਬਾਏ ਬਾਏ ਸੀ ਯੂ
0: ਬਾਏ ਅੰਕਲ ਜੀ ਦਾ ਗਾਣਾ ਚਲਾ ਦਿਓ

0: ਹਾਂਜੀ ਦੋਸਤ, ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਜਲੰਧਰ। ਜਲੰਧਰ ਸਹੀ ਤਰ੍ਹਾਂ ਬੋਲ, ਜਲੰਧਰ ਬੋਲਿਆ ਪਾਪਾ, ਲੁਧਿਆਣਾ ਥੋੜੀ ਬੋਲਿਆ, ਸਹੀ ਤਰ੍ਹਾਂ ਬੋਲਣਾ ਜੀ। ਵੈਸੇ ਇੱਕ ਗੱਲ ਬਣੀ ਨੀ ਹੈਗੀ ਮੇਰੇ ਵਿੱਚ ਵੀ, ਤੁਸੀਂ ਫਲੋ ਫਲੋ ਦੇ ਜੋਕ ਕਢਵਾ ਦਿੰਦੇ ਹੋ, ਕੋਈ ਗੱਲ ਨੀ ਬਣਦੀ ਹੁੰਦੀ ਉਹਦੀ, ਹੈ ਨਾ ਵੀ ਸਰੋਤਿਓ? ਹਾਂਜੀ ਹਾਂਜੀ, ਦੇਖ ਲਓ ਗੰਦੀਆਂ ਗੱਲਾਂ ਤੇ ਹੱਸ ਪੈਂਦੇ, ਨਟਖਟ ਗੱਲਾਂ ਤੇ ਹੱਸ ਪੈਂਦੇ ਆ, ਹੱਸਦੇ ਤਾਂ ਏਦਾਂ ਜਿੱਦਾਂ ਕੱਲੇ ਚ ਬੇਸ਼ਰਮੀ ਆਉਂਦੀ ਹੁੰਦੀ ਇਹਨਾਂ ਨੂੰ। ਹਾਂਜੀ ਦੋਸਤੋ, ਅਗਲੇ ਕਾਲਰ ਨੂੰ ਜੁਆਇਨ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਅੰਕਲ, ਕੀ ਨਾਮ ਤੁਹਾਡਾ?
1: ਮੈਂ ਕੁੰਭ ਰਾਸ਼ੀ ਦਾ ਸੁਸ਼ੀਲ ਜੀ।
0: ਕੁੰਭ ਰਾਸ਼ੀ?
1: ਹਾਂਜੀ।
0: ਇਹ ਕਿੱਥੇ ਪਾਈ ਜਾਂਦੀ ਅੰਕਲ?
1: ਇਹ ਦਾਨਿਸ਼ਮੰਦਾ ਜੀ।
0: ਅੱਛਾ ਜੀ, ਦਾਨਿਸ਼ਮੰਦਾ। ਇਹ ਸ਼੍ਰੀਲੰਕਾ ਚ ਨੀ ਪਾਈ ਜਾਂਦੀ? ਸੁਸ਼ੀਲ ਜੀ, ਕੀ ਕਰਦੇ ਤੁਸੀਂ? ਓਦਾਂ ਫੁੱਲ ਵੇਚਦੇ ਹੋ, ਮਤਲਬ ਤੁਹਾਡੇ ਆਸ ਪਾਸ ਫਰੂਟਾਂ ਦੀ ਰੇਹੜੀ ਵੀ ਲੱਗਦੀ ਹੈ?
1: ਬਿਲਕੁਲ ਜੀ, ਉੱਥੇ ਜੀ ਇੱਕ ਬੰਦਾ ਆਉਂਦਾ ਹੈਗਾ ਲੱਡੂ ਗਿਣਨ ਮੇਰੇ, ਤੂੰ ਲੱਡੂ ਕਿੰਨੇ ਖਾਣਾ?
0: ਅੱਛਾ ਜੀ।
1: ਇੱਕ ਵਾਰੀ ਕਹਿੰਦਾ ਜੀ ਅੱਗੇ ਤੂੰ 6 ਲੱਡੂ ਖਾਧੇ ਆ, ਤੇਰੀ ਅੱਖੇ ਮੈਂ ਮਨਿਆਦੀ ਦੇਊਂਗਾ ਆਕਾਸ਼ਵਾਣੀ ਰਿਪੋਰਟ ਅਖਬਾਰਾਂ ਚ ਸਾਰਿਆਂ ਪਾਸੇ। ਮੈਂ ਲਿਖਵਾ ਦੇ ਜਾ ਜਿੱਥੇ ਮਰਜ਼ੀ ਰਿਪੋਰਟ, ਮੈਂ ਤਾਂ ਲੱਡੂ 7 ਵੀ ਖਾ ਲੂੰਗਾ। ਮੈਂ
0: ਕਿਆ ਬਾਤ ਜੀ, ਕਿਆ ਬਾਤ ਹੈ
1: ਹੋਣਾ ਜਿਹਦਾ ਖਾਣ ਦਾ?
0: ਅੱਛਾ ਜੀ, ਇਹ ਬੜੀ ਹਵਾ ਖਾ ਕੇ ਗਿਆ ਵੈਸੇ, ਇੰਨੇ 7 ਲੱਡੂ, ਦੱਸੋ ਕੀ ਗੱਲਾਂ ਕਰਦਾ ਨਾ ਉਹ?
1: ਜਦੋਂ ਉਹਨੂੰ ਦਿੱਤੇ ਲੱਡੂ ਤੇ ਜਲਦੀ ਜਲਦੀ ਕਹਿੰਦਾ ਫਲੈਸ਼ ਇੱਥੇ ਕਿੱਥੇ ਬਣੀ ਹੋਈ ਹੈ? ਮੈਂ ਕਿਹਾ ਇੱਥੇ ਸਰਕਾਰੀ ਫਲੈਸ਼ ਕੋਈ ਨੀ ਭਰਾ।
0: ਅੱਛਾ ਜੀ,
1: ਤੂੰ ਜਲਦੀ ਕਰ
0: ਅੰਕਲ, ਮੈਨੂੰ ਨੇ ਵਿੱਚ
1: ਜਲਦੀ ਜਲਦੀ ਫਿਰ
0: ਅੰਕਲ ਜੀ
1: ਫਲੈਸ਼ ਦੱਸ ਮੈਨੂੰ।
0: ਅੰਕਲ ਜੀ, ਇੰਨੀ ਸਿਆਣੀਆਂ ਗੱਲਾਂ ਨੀ ਮੈਨੂੰ ਸਮਝ ਆਉਂਦੀਆਂ, ਤੁਸੀਂ ਮੈਨੂੰ ABC ਦੀ ਗੱਲ ਕਰੋ।
1: ਹਾਂਜੀ
0: ਹਾਂਜੀ, ਮੈਨੂੰ ਇਹ ਦੱਸੋ ਪਹਿਲਾਂ, ਤੁਸੀਂ ਉਹਨੇ ਕਿਹਾ ਫਰੂਟ ਦੇ ਕੋਲ ਰਹਿੰਦੇ ਆ ਤੁਸੀਂ, ਮੈਨੂੰ ਇਹ ਦੱਸੋ ਜੀ ਸੰਤਰਾ ਔਰੇਂਜ ਰੰਗ ਦਾ ਹੈ?
1: ਅੱਛਾ
0: ਹਾਂ। ਤੇ ਜੀ ਨਿੰਬੂ ਨੂੰ ਆਪਾਂ ਯੈਲੋ ਕਿਉਂ ਕਹਿੰਦੇ ਆ?
1: ਆਪਣੀ ਮਰਜ਼ੀ ਹੈ, ਜੋ ਕੁਝ ਮਰਜ਼ੀ ਕਹਿ ਦਿਓ ਉਹਨੂੰ।
0: ਅੱਛਾ ਜੀ, ਮੈਂ ਬੱਟਾ ਕਹਿ ਲਾ? ਅੰਕਲ ਜੀ ਬੱਟਾ ਬੱਟਾ ਕਹਿ ਰਿਹਾ। ਅੱਛਾ ਜੀ, ਅੱਖ ਕਹਿ ਦਾ? ਫਿਰ ਮੈਂ ਅੱਖ ਨੂੰ ਚੋੜ ਕੇ ਖਾਇਆ ਕਰੂੰਗਾ। ਨਿੰਬੂ ਆ ਜੋ ਮਰਜ਼ੀ ਕਹਿ ਲੋ ਅੰਕਲ ਜੀ, ਇੱਦਾਂ ਹੀ ਆਪਾਂ ਅੰਕਲ ਮੈਂ ਇਹ ਤੇ ਬਹੁਤ ਚੰਗੀ ਸਿਆਣੀ ਗੱਲ ਕੀਤੀ ਅੰਕਲ ਤੁਸੀਂ, ਮੈਂ ਹੁਣੀ ਨੋਟ ਕਰਦਾ ਇਹ, ਲੋਕੀ ਕਸਮਾਂ ਖਾਈ ਜਾਂਦੇ ਆ ਤੇ ਸੁਸ਼ੀਲ ਅੰਕਲ ਕਹਿੰਦੇ ਕੁਛ ਵੀ ਖਾ ਲੋ। ਹਾਂਜੀ ਸੁਸ਼ੀਲ ਜੀ, ਤੁਸੀਂ ਮੇਰੇ ਨਾਲ ਗੱਲ ਕਰੋ ਵਧੀਆ ਜੀ, ਸਿੰਪਲ ਸਿੰਪਲ ਜਵਾਬ ਨਾ ਦਿਓ ਮੈਨੂੰ। ਇਹ ਜੇ ਦੱਸੋ ਮੇਰੇ ਕੀ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੇ ਵਾਲ ਹੈਗੇ ਸਿਰ ਤੇ?
1: ਵਾਲ ਇੱਥੇ ਸਾਰਿਆਂ ਪਾਸੇ ਵਾਲ ਹੈਗੇ ਆਪਣੇ
0: ਸਿਰ ਤੇ ਹੈਗੇ? ਸਿਰ ਤੇ
1: ਹਾਂਜੀ ਬਿਲਕੁਲ।
0: ਕਿੰਨੇ ਕੇ ਬੈਲ?
1: ਇਹ ਤਾਂ ਗਿਣੇ ਪੈਣੇ ਹੁਣ, ਗਿਣਨ ਵਾਸਤੇ ਉਹ ਕਿੱਥੇ ਬੰਦੇ ਨੂੰ ਬੁਲਾਉਣਾ ਪੈਣਾ, ਉਹ ਜਿਹੜਾ ਮੇਰਾ ਯਾਰ ਬਣਿਆ ਹੋਇਆ।
0: ਮੈਨੂੰ ਇਹ ਦੱਸੋ ਇਹ ਕਿੱਥੇ ਗਿਣੇ ਜਾਂਦੇ, ਮੈਂ ਵੀ ਗਿਣਵਾ ਲਾ ਕਦੀ, ਮੈਂ ਅੱਜ ਤੱਕ ਨਹੀਂ ਪਤਾ ਲੱਗ ਜਾਇਆ ਨਾ ਸਾਨੂੰ ਕਦੀ ਇਹਦਾ ਕੁਐਸਚਨ ਆਇਆ।
1: ਉਹ ਬੰਦਾ ਪੈਨ ਦੇ ਵਿੱਚ ਤੇ ਨਾਲ ਕਾਪੀ ਰੱਖਦਾ, ਨਾਲ ਉਹ ਨਾਲ ਨੋਟ ਕਰਦਾ ਕਿਹੜੇ ਬੰਦੇ ਨੇ ਕਿੰਨੇ ਲੱਡੂ ਖਾਧੇ, ਕਿੰਨੇ ਵਾਲ ਕਿੰਨੇ ਹੈਗੇ ਆ, ਸਾਰੇ ਗਿਣਦਾ ਵਿਚਾਰੇ, ਉਹਦੇ ਆਪ ਤੋਂ ਵਾਲ ਚਿੱਟੇ ਹੋ ਗਏ ਦੇਖ ਲੈ ਫਿਰ।
0: ਓਕੇ ਅੰਕਲ, ਠੀਕ ਹੈ ਅੰਕਲ। ਅੰਕਲ ਗਾਣੇ ਗਾਣੇ ਤਾਂ ਦੱਸੋ ਕਿਹੜਾ ਸੁਣਨਾ ਚਾਹੋਗੇ, ਤੁਹਾਡੀ ਗੱਲਾਂ ਮੈਨੂੰ ਬਹੁਤ ਬਹੁਤ ਬਹੁਤ ਪਤਾ ਨਹੀਂ ਕਿੱਦਾਂ ਲੱਗੀਆਂ।
1: ਗਾਣਾ ਦੱਸਿਆ ਸੀ ਮੈਂ ਤੈਨੂੰ, ਮਰਦ ਫਿਲਮ ਦਾ ਲਾ, ਮਰਦ ਤਾਂਗੇ ਵਾਲਾ। ਮੈਂ ਕਿਹਾ ਕੁੱਤੇ ਪਿੱਛੋਂ ਪੈ ਜਾਂਦੇ ਆ, ਧਿਆਨ ਰੱਖਣਾ ਜਿਹਦੇ ਕੁੱਤਿਆਂ ਦਾ।
0: ਮੇਰੇ ਪਿੱਛੇ ਪੈ ਜੂਗੇ ਕੁੱਤੇ?
1: ਕੋਈ ਪਤਾ ਨਹੀਂ ਜੀ, ਬਾਹਰ ਨਿਕਲਦੇ ਕਿੱਥੇ ਕੁੱਤਾ ਪਿੱਛੇ ਪੈ ਜਾਂਦਾ।
0: ਅੰਕਲ ਮੈਂ ਇੰਨਾ ਛੋਟਾ, ਮੈਂ ਕੁੱਤੇ ਥੱਲੇ ਨਿਕਲ ਜਾਂਦਾ ਜੀ।
1: ਬਿਲਕੁਲ
0: ਹਾਂਜੀ ਹਾਂਜੀ, ਤੁਸੀਂ ਕਹੋਗੇ ਕਿ ਇਹ ਮੈਂ ਵੱਡਾ ਹੁੰਦਾ ਫਿਰ ਮੇਰੇ ਥੱਲੇ ਊਂਠ ਨਿਕਲਣਾ ਸੀ, ਮਰੀ ਮੈਂ ਸੋਰੀ ਸੋਰੀ ਜੀ, ਮੈਂ ਊਂਠ ਦੇ ਥੱਲੇ ਨਿਕਲਣਾ ਸੀ।
1: ਜੰਗਲ
0: ਚ ਗਏ ਸੀ?
1: 14 ਟੀਕੇ ਲਗਵਾਏ ਜੀ ਉਹਨੂੰ ਵਿਚਾਰੇ ਨੂੰ।

0: ਦੋਸਤੋ ਕਹਿੰਦੀ ਕਿ ਤੁਸੀਂ ਘੋੜੇ 'ਤੇ ਸਫ਼ਰ ਕੀਤਾ? ਮੈਂ ਕੀਤਾ ਸੀ, ਪਰ ਮੈਨੂੰ 3 ਬੰਦਿਆਂ ਨੇ ਨਾਲ ਚੜ੍ਹਾਇਆ ਸੀਗਾ, ਕਿਉਂਕਿ ਬਹੁਤ ਜ਼ਿਆਦਾ ਔਖਾ ਜਿਹਾ ਹੁੰਦਾ ਚੜ੍ਹਨਾ ਨਾ ਕਈ ਵੇਲੇ, ਤਾਂ ਕਰਕੇ ਨਾ ਸਾਨੂੰ 3 ਬੰਦਿਆਂ ਦੀ ਹੈਲਪ ਲੈਣੀ ਪੈਂਦੀ, ਖਾਸ ਕਰ ਛੋਟੇ ਬੱਚਿਆਂ ਨੂੰ, ਹੈ ਨਾ ਜੀ? ਵੈਲ ਵੈਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, 'ਤੇ ਮੇਰੇ ਨਾਲ ਨੇ ਮੇਰੇ ਪਾਪਾ, ਹੁਣ ਗੱਲ ਕਰੋ ਤੁਸੀਂ। ਹੈਲੋ ਪਾਪਾ, ਤੁਸੀਂ ਵੀ ਨਾ ਐਵੇਂ ਜਦ ਹਾੜ ਹੀ ਵੀ ਜਾਂਦੇ ਆ, ਇਹਦੇ ਨਾਲ ਤਾਂ ਬੇਚਾਰਾ ਜਿਹੜੇ ਆਹ ਕੁੱਤੇ ਭੌਂਕਦੇ ਹੁੰਦੇ ਉਹਨਾਂ ਦੀ ਆਵਾਜ਼ ਅੱਛੀ ਹੁੰਦੀ ਹੈ। ਚੁੱਪ ਕਰ, ਚੁੱਪ ਕਰ, ਕੌਣ ਹੱਸਿਆ, ਕੌਣ ਹੱਸਿਆ? ਬਾਬਾ ਤੁਹਾਡੇ ਸਾਹਮਣੇ ਅੱਜ ਪਏ, ਦੱਸੋ ਹੱਸਣ ਦੀ ਹੁਣ ਹਾਸਾ ਰੋਕ ਸਕਦਾ ਕੋਈ? ਐਵੇਂ ਪਹਿਲੇ ਅਗਲੇ ਕਾਲਜ ਜੁੜ ਚੁੱਕੇ ਨੇ ਸਾਡੇ ਨਾਲ, ਗੱਲ ਕਰੋ ਪਾਪਾ ਜੀ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ? ਪ੍ਰਵੀਨ ਸਿੰਘ
1: ਬੋਲਦਾ
0: ਜੀ। ਠੀਕ ਹੈ ਜੀ, ਜਿਵੇਂ ਕਿ ਤੁਸੀਂ ਸੁਣ ਸਕਦੇ ਹੋ, ਵੈਲ ਤੁਸੀਂ ਸੁਣ ਨਹੀਂ ਸਕਦੇ, ਕੋਈ ਬੋਲਾ ਥੋੜੀ ਹੁੰਦਾ ਹੈ। ਪਾਪਾ ਤੁਸੀਂ ਇੱਦਾਂ ਦੀ ਗੱਲਾਂ ਕਰਦੇ ਸਰੋਤਿਆਂ ਨਾਲ, ਚੰਗਾ ਲੱਗਦਾ ਜੇ ਤੁਹਾਡੇ ਨਾਲ ਇੱਦਾਂ ਕੋਈ ਬੋਲੇ? ਜੁੱਤੀ ਲਾ ਲੂੰਗਾ। ਕਿਉਂ, ਤੁਸੀਂ ਗੁਰਦੁਆਰੇ ਚੱਲੇ ਹੋ? ਹੈਲੋ ਅੰਕਲ, ਸੋਰੀ ਡਿਸਟਰਬ ਕਰਨ ਲਈ। ਹੈਲੋ, ਤੁਸੀਂ ਬੋਲੋ ਅੰਕਲ ਜੀ। ਕੀ ਨਾਮ ਬੋਲਿਆ ਤੁਸੀਂ, ਆਪਣਾ ਦੁਆਰਾ ਦੱਸਿਓ। ਪਾਪਾ ਤਾਂ ਐਵੇਂ ਬੋਲੀ ਜਾਂਦੇ, ਬੋਲੋ ਤੁਸੀਂ।
1: ਕੁਲਦੀਪ ਸਿੰਘ ਬੋਲਦਾ ਯਾਰ, ਮੇਰਾ ਲੁਧਿਆਣਾ।
0: ਕੁਲਦੀਪ ਸਿੰਘ,
1: ਹਾਂਜੀ।
0: ਠੀਕ ਹੈ ਜੀ, ਫਾਈਨਲੀ ਤੁਹਾਡਾ ਨਾਮ ਮੈਨੂੰ ਸੁਣ ਗਿਆ ਅੰਕਲ ਜੀ।
1: ਹਾਂਜੀ
0: ਹਾਂਜੀ। ਕੁਲਦੀਪ ਜੀ, ਤੁਹਾਡੇ ਸਿਰ ਤੇ ਬਾਲ ਹੈਗੇ ਆ?
1: ਹਾਂਜੀ ਹਾਂ।
0: ਕਿੰਨੇ ਬਾਲ?
1: ਗਿਣੇ ਤਾਂ ਹੈ ਨਹੀਂ ਜੀ।
0: ਗਿਣੇ ਨਹੀਂ, ਮਤਲਬ ਬਾਲ ਹੈਗੇ ਆ ਕਹਿਣ ਦਾ ਮਤਲਬ ਨਾ।
1: ਹਾਂਜੀ।
0: ਗਿਣਦਾ ਕਿਉਂ? ਗਿਣਦਾ ਨਹੀਂ ਨਾ ਹੁੰਦਾ, ਸਾਹਿਬ ਨੂੰ ਪਤਾ ਹੈ ਔਖਾ ਕੰਮ ਹੈ ਨਾ ਜੀ।
1: ਹਾਂਜੀ ਹਾਂਜੀ।
0: ਠੀਕ ਹੈ, ਚਲੋ ਆਪਣਾ ਛੁੱਟੀ। ਕੁਲਦੀਪ ਜੀ, ਮੈਨੂੰ ਇੱਕ ਗੱਲ ਦੱਸੋ। ਕੁਲਦੀਪ ਜੀ, ਹੈਲੋ। ਕੁਲਦੀਪ ਜੀ, ਮੇਰੇ ਇੱਕ ਸਵਾਲ ਹੈ ਤੁਹਾਡੇ ਤੋਂ। ਆਪਾਂ ਹਮੇਸ਼ਾ ਦੇਖਦੇ ਹਾਂ ਜਿਹੜੇ ਭੂਤ ਹੁੰਦੇ ਨਾ, ਮੈਨੂੰ ਦਾਦਾ ਜੀ ਬਹੁਤ ਕਹਾਣੀਆਂ ਸੁਣਾਉਂਦੇ ਭੂਤ ਵਾਲੀਆਂ, ਜਿਹੜੇ ਭੂਤ ਹੁੰਦੇ ਆ ਇਹ ਹਮੇਸ਼ਾ ਰਾਤ ਨੂੰ ਘੁਆਉਂਦੇ ਆ, ਜੇ ਦੁਪਹਿਰੇ ਆਉਣ ਉਹਨਾਂ ਦੇ ਮਤਲਬ ਮੂੰਹ ਕਾਲਾ ਹੋ ਜਾਊਗਾ।
1: ਤੁਹਾਨੂੰ
0: ਪਤਾ ਆਪਣਾ, ਮੇਰੇ ਦਾਦਾ ਜੀ ਇੰਨੇ ਗੱਪੀ ਹੈ ਨਾ, ਪਤਾ ਕੀ ਕਹਿੰਦੇ? ਕਹਿੰਦੇ ਜਿਹੜੀ ਸਾਹਮਣੇ ਵਾਲੀਆਂ 2 ਬਿਲਡਿੰਗਾਂ ਨਾ, ਉਹ ਹਰ ਸਾਲ ਨਾ ਇੱਕ ਚਾਵਲ ਦੇ ਦਾਣੇ ਜਿੰਨੀ ਨਾ ਪਾਸ ਆਈ ਜਾਂਦੀ, ਜਦੋਂ ਇਕੱਠੀ ਹੋ ਜੂਗੀ ਨਾ ਦੁਨੀਆ ਤਬਾਹ ਹੋ ਜੂਗੀ। ਇਹ ਕੀ ਗੱਲ ਹੋਈ ਅੰਕਲ, ਮੈਨੂੰ ਤਾਂ ਡਰਾਈ ਜਾਂਦੇ, ਮੈਂ ਤਾਂ ਰੋਜ਼ ਹੀ ਦੇਖਦਾ ਰਹਿੰਦਾ, ਦੂਰ ਵੀ ਲਾ ਕੇ ਵੀ ਦੇਖੀ ਜਾਂਦਾ, ਤਾਂ ਵੀ 19 ਤੇ 19 ਆ, ਇਹ ਕਿਉਂ? ਅੱਛਾ ਜੀ, ਬਸ ਹਾਂਜੀ ਅੰਕਲ, ਅੰਕਲ 10 ਰੁਪਏ ਦੇ ਦਿਓ ਮੈਨੂੰ, ਜੀਜੀ ਲੈਣੀ ਹੈ। ਜਿੰਨੀ ਮਰਜ਼ੀ, 1 ਕਰੋੜ ਰੁਪਏ ਅੰਕਲ। ਇਹ ਤਾਂ ਹੈ ਜੀ, ਤੁਸੀਂ ਕਿਹਾ ਆਟੂ ਵਾਲੇ ਛੋਟਾ, ਹੁਣੀ ਤੋਂ ਕਮਾਉਣਾ ਸ਼ੁਰੂ ਕਰਦੇ, 1 ਕਰੋੜ ਹੋ ਜੂਗਾ, ਹੈ ਨਾ? ਤੁਸੀਂ ਇੱਦਾਂ ਸਲਾਹ ਦੇ ਦਿਓ ਮੈਨੂੰ। ਹਾਂਜੀ ਹਾਂਜੀ। ਉਹ ਪੁੱਤ ਬਗਾਨਾ ਤਾਂ ਪੈਸੇ ਨੀ ਮੰਗੀਦੇ ਅੰਕਲ ਜੀ, ਪੈਸੇ ਦੱਸੋ ਅੰਕਲ, ਤੁਹਾਨੂੰ ਬਗਾਨਾ ਕਹੀ ਜਾਂਦਾ, ਦੱਸੋ। ਅੱਛਾ ਜੀ, ਕਿਆ ਵੈ ਤੇ ਜੀ, ਕਿਆ ਵੈ ਤੇ? ਮੇਰਾ ਨਾਮ ਅੰਕਲ ਜੀ ਭੋਲਾ ਆ, ਮੇਰੇ ਨਾਮ ਤੇ ਪ੍ਰੋਪਰਟੀ ਬਣਾ ਦਿਓ ਫਿਰ। ਠੀਕ ਹੈ ਜੀ, ਠੀਕ ਹੈ ਜੀ, ਬੜੇ

0: ਗਾਣਾ ਤਾਂ ਮੈਨੂੰ ਬੜੇ ਪਸੰਦ ਹੈ, ਗਾਣੇ ਮੈਨੂੰ ਬੜੇ ਪਸੰਦ ਨੇ ਬਾਬਾ। ਦੋ ਵਾਰ ਕੋਈ ਗੱਲ ਬੋਲ ਜੇ, ਇੱਕ ਵਾਰ ਸੁਣ ਗਿਆ ਮੈਨੂੰ, ਗਾਣੇ ਤਾਂ ਮੈਨੂੰ ਬਹੁਤ ਪਸੰਦ ਨੇ। ਅੱਛਾ ਜੀ, ਚਲੋ ਫਿਰ ਇਹ ਦੱਸੋ ਕਿ ਜਦੋਂ ਤੁਸੀਂ ਸੁਣਦੇ ਹੋ ਉਹ ਕਿਹੜਾ ਰਾਗ ਵੱਜਦਾ ਹੈ ਤੁਹਾਡੇ ਮੂੰਹੋਂ? ਕਿਹੜੇ ਦੀ ਗੱਲ ਕਰ ਰਿਹਾ, ਉਪਰੋਂ ਕਿ ਨੀਚੋਂ? ਪਾਪਾ ਜੀ ਘਰਾੜੇ ਦੀ ਗੱਲ ਕਰ ਰਿਹਾ ਮੈਂ, ਤੇ ਜਿਹੜਾ ਤੁਸੀਂ ਰਾਗ ਕਹਿ ਰਹੇ ਹੋ ਨਾ ਨੀਚੋਂ, ਉਹ ਇੱਧਰ ਰਾਗ, ਪਹਿਲਾਂ ਇੱਧਰ ਰਾਗ ਹੈ ਜਿਹਨੂੰ ਦੇਖ ਕੇ ਮਾਹੌਲ ਖਰਾਬ ਹੋ ਜਾਂਦਾ। ਪਾਪਾ ਜੀ ਇੱਧਰ ਰਾਗ ਤੁਸੀਂ ਵਜਾਉਂਦੇ ਹੋ ਕਿਹੋ ਜੀ? ਕਿਹਾ ਜ਼ਰੂਰਤ ਹੈ, ਸਹੀ ਬੋਲਿਆ ਨਾ ਜੀ? ਹਾਂਜੀ ਹਾਂਜੀ, ਰਿਸਪਾਂਸ ਦੇਤਾ, ਸਾਡੇ ਅਗਲੇ ਸਿਰ ਉੱਤੇ ਜੁੜ ਚੁੱਕੇ ਨੇ ਜੀ। ਹੈਲੋ, ਅੰਕਲ ਜੀ ਤੁਹਾਡੀ ਪਹਿਲਾਂ ਪਿਓਰ ਆਵਾਜ਼ ਆਣੀ ਚਾਹੀਦੀ, ਫੇਰ ਮੈਨੂੰ ਪਤਾ ਲੱਗੂ ਤੁਸੀਂ ਕੀ ਕਹਿ ਰਹੇ ਹੋ। ਆਵਾਜ਼ ਅਟਕ ਰਹੀ ਆ ਹਿਚਕੀ ਵਾਂਗੂ। ਹੈਲੋ ਹੈਲੋ ਅੰਕਲ ਜੀ, ਬਾਏ ਬਾਏ ਅੰਕਲ ਜੀ, ਨੋ ਫੋਨ ਉਠਾਏਂਗ। ਪਰ ਅੰਕਲ ਮੈਨੂੰ ਕਹਿ ਕੇ ਗਏ ਆਪਣੀ ਰੀਅਲ ਆਵਾਜ਼ 'ਚ ਗੱਲ ਕਰੋ। ਦੋਸਤੋ ਤੁਸੀਂ ਮੇਰੇ ਦੋ ਪ੍ਰੋਗਰਾਮ ਤਾਂ ਸੁਣਦੇ ਹੋ, ਉਹ 'ਚ ਮੇਰੀ ਰੀਅਲ ਆਵਾਜ਼ ਤੁਸੀਂ ਸੁਣ ਸਕਦੇ ਹੋ। ਵੈਲ ਕੀ ਕਹਿੰਦੇ ਦੋਸਤੋ, ਪ੍ਰੋਗਰਾਮ ਚੱਲ ਰਿਹਾ। ਹੈਲੋ ਜਲੰਧਰ, ਕਿਹਾ ਪਾਪਾ ਮੈਂ ਸਹੀ ਕਿਹਾ ਨਾ?
1: ਸਹੀ ਕਿਹਾ,
0: ਬੋਲੀ ਜਾ ਕੰਟੀਨਿਊ, ਮੈਨੂੰ ਨਹੀਂ ਪਤਾ ਇੰਨਾ ਸੋਹਣਾ ਪ੍ਰੋਗਰਾਮ ਕਰ ਲੈਂਦਾ। ਪਾਪਾ ਇਹ ਦੱਸੋ ਤੁਸੀਂ, ਜਦੋਂ ਮੈਂ ਤੁਹਾਨੂੰ ਇਹ ਗੱਲ ਪੁੱਛੀ ਸੀ ਕਿ ਤੁਸੀਂ ਸਰੋਤੇ ਇੰਨਾ ਗਲਤ ਕੁ ਬੋਲਦੇ ਆ, ਤਾਂ ਫਿਰ ਜੇ ਮੈਂ ਇਹ ਕਿਹਾ ਤੁਹਾਨੂੰ

0: ਤੁਹਾਨੂੰ ਕੋਈ ਏਦਾਂ ਬੋਲੇ ਤੁਸੀਂ ਕਿਹਾ
1: ਜੁੱਤੀ ਲਾ ਲੂੰਗਾ
0: ਇਹੀ ਬੋਲਿਆ ਕਿਉਂ ਲੈ ਲੂੰਗੀ ਗੁਰਦੁਆਰੇ ਚੱਲੇ ਹੋ ਬੇਟੇ ਏਦਾਂ ਨਹੀਂ ਹੁੰਦਾ ਜੁੱਤੀ ਕਹਿਣ ਦਾ ਮਤਲਬ ਗੁੱਸਾ ਆਉਂਦਾ ਮੈਨੂੰ ਤੇ ਕੀ ਚਲੋ ਉੱਥੇ ਕੀ ਆਪਾਂ ਪੜਕਾ ਕੇ ਆਏ ਮਿੱਠਾ ਖਾ ਕੇ ਆਏ ਗੁੱਸਾ ਨਹੀਂ ਆਊਗਾ ਠੰਡੇ ਪਾਣੀ ਪੀ ਕੇ ਆਏ ਉਹਨੂੰ ਗੁੱਸਾ ਨਹੀਂ ਆਊਗਾ ਸੋਰੀ ਸੋਰੀ ਸੋਰੀ ਕੋਈ ਗੱਲ ਨਹੀਂ ਤੂੰ ਗਾਣਾ ਲਾ ਪਾਗਲੇ ਜ਼ਰੂਰਤ ਹੈ ਨਾ ਵੀ ਤਾਂ ਗੱਲ ਕਰਨੀ ਆ ਉਹ ਗਾਏ ਮੇਰੀ ਗੱਲ ਸੁਣ ਮੈਨੂੰ ਬਿੱਲੋ ਦੀ ਯਾਦ ਆ ਰਹੀ ਹੈ ਗਾਣਾ ਤਾਂ ਚਲਾ ਦੇ ਬਿਊਟੀਫੁੱਲ ਬਿੱਲੋ ਓਕੇ ਬਾਪਾ ਜੀ ਹਾਲੇ ਸੁਣ ਲਓ

0: ਪਾਪਾ ਜੀ ਬੋਲ, ਤੁਸੀਂ ਆਪਣੀ ਟਾਈਮ ਕੱਟ ਕੇ ਮਿਲੇ ਮੰਮੀ ਨੂੰ? ਉਹ ਮਿਲਦਾ ਹੁੰਦਾ ਸੀ, ਬਿੱਲੋ ਆਉਂਦੀ ਹੁੰਦੀ ਸੀ ਮਿਲਣ ਮੈਨੂੰ। ਇਹ ਪਿਛਲੀ ਵਾਰ ਨਾ ਮਸਾ ਮਤਲਬ ਨਾ ਉਹ ਪਰ ਉਹਦੇ ਦੇ ਫਾਦਰ ਸਾਹਿਬ ਵਿੱਚ ਆ ਜਾਂਦੇ ਹੁੰਦੇ ਸੀ। ਕਿਉਂ? ਮੈਂ ਮੰਨਦੇ ਨਹੀਂ ਹੁੰਦੇ ਸੀ, ਕਹਿੰਦੇ ਤੂੰ ਇਹਨਾਂ ਨਹੀਂ ਮਿਲਣਾ। ਆ ਦੇਖ ਲੈ ਆਪਾਂ ਮਨਾ ਲਏ ਫਿਰ ਪਾਪਾ ਜੀ। ਮੈਨੂੰ ਬੱਚਾ ਚੁੱਚੀ ਨਹੀਂ ਬਣਾਇਆ, ਤੁਹਾਡੇ ਸ਼ਰੋਚਿਆਂ ਨੇ ਬਣਾਇਆ, ਮੈਨੂੰ ਯਾਦ ਹੈ ਪਿਛਲੀ ਮੰਮਾ ਨੇ ਦੱਸਿਆ ਤੁਹਾਨੂੰ। ਇਹ ਤਾਂ ਤੇਰੀ ਮੰਮਾ ਵੀ ਕੁਛ ਨਹੀਂ ਸਾਹਿਬ ਦੀ। ਇਹ ਚੱਡੇ ਪਾਪਾ ਸ਼ਰੋਤੇ ਨਾਲ ਗੱਲ ਕਰਦੇ ਹਾਂ। ਹੈਲੋ
1: ਸਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਅੰਕਲ ਜੀ। ਅੰਕਲ ਮੈਨੂੰ ਛੱਡਣਾ ਕਿਉਂ? ਮੈਂ ਬਹੁਤ ਚੱਟਾ ਬੱਚਾ ਲਿਆ ਮੀ। ਮੇਰੇ ਪਾਪਾ ਨੂੰ ਕਹਿ ਲਓ ਵੈਸੇ ਇਹਨਾਂ ਨੂੰ ਨਮਸਤੇ ਵੀ ਨਾ ਕਹੋ, ਬੜੇ ਗੰਦੇ ਆ। ਸ਼ਟ ਅਪ।
1: ਸ਼ਮੀ ਬੂਟਾ ਮੇਫਰਪੁਰ ਜਲੰਧਰ ਰਾਮਾ ਮੰਡੀ ਦੇ ਲੱਗੇ।
0: ਅੱਛਾ ਜੀ, ਅੱਛਾ ਤੁਹਾਡਾ ਨਾਮ? ਅੱਛਾ, ਬੂਟੇ ਲਾ, ਬੂਟੇ ਲੱਗਿਆ ਤੁਸੀਂ?
1: ਹਾਂਜੀ, ਬੂਟੇ ਲਾਏ ਪਾਰਕ ਵਿੱਚ ਜੀ।
0: ਬੂਟੇ ਲਾਉਂਦੇ ਤੁਸੀਂ ਅੰਕਲ ਤਾਂ?
1: ਹਾਂਜੀ, ਕੰਮ ਵੀ ਕਰੀ ਜਾ ਰਾਜ ਮਿਸਤਰੀਆਂ ਨਾਲ।
0: ਅੱਛਾ ਜੀ, ਬੂਟੇ ਵੀ ਲਾਉਂਦੇ ਤੁਸੀਂ ਇਹ ਕਿਹਾ?
1: ਹਾਂਜੀ
0: ਅੰਕਲ ਜੀ, ਵੈਰੀ ਗੁੱਡ ਗੱਲ ਹੈ। ਜਸ਼ੋ, ਮੈਂ ਤਾਂ ਤੁਹਾਡੇ ਲਈ ਦੀ ਕੈਪਿੰਗ ਕਰਨਾ ਚਾਹੂੰਗਾ, ਤੁਸੀਂ ਬੂਟੇ ਵੀ ਲਾਉਂਦੇ ਹੋ।
1: ਥੈਂਕ ਯੂ,
0: ਵੈਲਕਮ ਅੰਕਲ। ਅੰਕਲ ਜੀ, ਤੁਹਾਡਾ ਨਾਮ ਸ਼ਮੀ ਤੇ ਬੂਟਿਆਂ ਵਾਲਾ ਹੈ ਨਾ ਜੀ? ਕਿਹੜਾ ਕੰਮ ਕਰਦੇ ਤੁਸੀਂ? ਕਿਹਾ?
1: ਆਪਣੇ ਰਾਜ ਮਿਸਤਰੀਆਂ ਕੰਮ ਕਰਦੇ ਹਾਂ।
0: ਅੱਛਾ ਜੀ, ਅੰਕਲ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਤਾਂ ਦਿਓ ਫਿਰ।
1: ਹਾਂਜੀ
0: ਅੰਕਲ ਜੀ, ਕਹਿਣ ਦਾ ਮਤਲਬ ਵਿਆਹ ਹੁੰਦਾ ਨਾ ਜਦੋਂ?
1: ਹਾਂਜੀ ਹਾਂਜੀ।
0: ਵਿਆਹ 'ਚ ਨਾ ਅਸੀਂ ਘੋੜੀ ਕਰ ਲੈਂਦੇ ਹਾਂ।
1: ਹਾਂਜੀ।
0: ਕਿਉਂ? ਸਾਡੀ ਸਕੂਟਰੀ ਖਰਾਬ ਹੋ ਜਾਂਦੀ ਉਦੋਂ? ਕਿਉਂ ਅੰਕਲ? ਮੈਨੂੰ ਚਾਹੀਦਾ ਇਹਦਾ ਜਵਾਬ।
1: ਕੋਈ ਵੱਡਾ ਹੁੰਦਾ ਨਾ ਆਪਣੇ ਤੋਂ।
0: ਹਾਂਜੀ,
1: ਉਹਨੂੰ ਘੋੜੀ 'ਚ ਲੈ ਕੇ ਆਉਂਦੇ ਆ।
0: ਅੱਛਾ ਜੀ, ਵੱਡੇ ਨੂੰ ਘੋੜੀ 'ਤੇ ਹੈ ਨਾ? ਮੈਨੂੰ ਯਾਦ ਹੈ ਮੇਰੇ ਨਾ ਵੱਡੇ ਭਰਾ ਦਾ ਵਿਆਹ ਸੀ ਤੇ ਮੈਨੂੰ ਘੋੜੀ ਦੇ ਅੱਗੇ ਬਿਠਾ ਤਾ ਸੀ ਇਹਨਾਂ ਨੇ।
1: ਹਾਂਜੀ,
0: ਤੇ ਮੈਨੂੰ ਕਹਿੰਦੇ ਮੈਨੂੰ ਨਾ ਦਾਦਾ ਤੇ ਨੋਟ ਵੀ ਪਾਏ ਸੀਗੇ।
1: ਹਾਂਜੀ,
0: ਤੇ ਮੇਲੇ 'ਚ ਵੱਡੇ ਭਰਾ ਨੂੰ 5-5 ਦੇ ਨੋਟ।
1: ਹਾਂਜੀ,
0: ਤੇ ਮੈਨੂੰ
1: ਆਪਣੇ ਪਾਪਾ ਜੀ ਦਾ ਕਹਿਣਾ ਮਨਾ ਕਰੋ।
0: ਮੈਂ ਪਾਪਾ ਦੇ ਕਹਿਣਾ ਮੰਨਣਾ? ਸੁਣ ਲੈ ਕੀ ਕਹਿ ਰਹੇ ਨੇ ਪਾਪਾ। ਮੈਨੂੰ ਗੱਲ ਤਾਂ ਪੂਰੀ ਕਰਨ ਦੋ, ਸ਼ਾਇਦ ਨਵੀਂ ਕੁਛ ਢਾਡੀ ਕਲੋਰ ਲਾ ਲੱਗੇ ਹੋਗੇ ਉਹ, ਹੈ ਨਾ ਜੀ? ਸ਼ਮੀ ਜੀ ਬੋਲੋ।
1: ਹਾਂਜੀ ਸਰ ਜੀ।
0: ਹਾਂਜੀ ਬੋਲੋ, ਮੈਂ ਪਾਪਾ ਦਾ ਕਹਿਣਾ ਮੰਨਿਆ ਕਰਾਂ।
1: ਹਾਂਜੀ,
0: ਪਾਪਾ ਨੂੰ ਵੀ ਕਹੋ ਮੇਰਾ ਕਹਿਣਾ ਮੰਨ ਲੇ। ਇੱਕ
1: ਪਾਪਾ ਕਹਤੇ ਹੈ ਅੱਛਾ ਕੰਮ ਕਰੇਗਾ, ਦੁਨੀਆ ਮਾ ਮਾਰਾ ਬੜਾ ਨਾਮ ਕਰੇਗਾ।
0: ਅੱਛਾ ਜੀ, ਅੰਕਲ ਜੀ ਨੇ ਨਾਮ ਹੀ ਮੇਰਾ ਛੋਟਾ ਰੱਖਿਆ, ਨਾਮ ਕੀ ਵੱਡਾ ਕਰਨਾ ਮੈਂ?
1: ਨਾਮ ਤੁਹਾਨੂੰ ਰੱਖਿਆ ਭੁੱਲਾ।
0: ਭੁੱਲਾ ਨਾਮ ਹੈ ਜੀ ਮੇਰਾ।
1: ਹਾਂਜੀ,
0: ਮੇਰਾ ਅਸਲੀ ਨਾਮ ਮੈਂ ਇਹਨਾਂ ਨੂੰ ਪੁੱਛਿਆ ਕੀ ਹੈ, ਇਹ ਪਤਾ ਕੀ ਕਹਿੰਦੇ ਮੈਨੂੰ?
1: ਹਾਂਜੀ,
0: ਬਲਸਵਿੰਦਰ ਸਿੰਘ ਨਾਮ ਜਦਗਾ, ਆ ਨਾਮ ਰੱਖਤਾ ਜੀ ਮੇਰਾ।
1: ਦੇਖੋ ਭਾਈ, ਪਾਪਾ ਦਾ ਕਹਿਣਾ ਮੰਨੀ ਗਿਆ।
0: ਅੱਛਾ ਜੀ,
1: ਝਿੜਕਾਂ ਵੀ ਹੋਣੀਆਂ ਪੈਂਦੀਆਂ ਆ।
0: ਮੈਂ ਜੀ ਉਹੀ ਕਹਿੰਦਾ ਇਹਨਾਂ ਨੂੰ, ਜੰਮੀ ਜੀ ਐਸੀ ਤਾਂ ਬੋਲਣਾ ਹੀ ਹੈ, ਜਿੱਦਾਂ ਦੀ ਹਰਕਤ ਹੈ ਇਹ ਤਾਂ ਜੁੱਤੀ ਖਾਣ ਵਾਲੇ ਕੰਮ ਕਰਦਾ।

0: ਜੁੱਤੀ ਕੋ ਆਉਂਦੀ ਹੈ ਤੇਰੇ ਤੋਂ ਚਾਰ ਜੁੱਤੀ ਆਏ ਮੇਰੇ ਮਾਰਦੇ ਨੇ ਹਾਂਜੀ
1: ਇਹਨਾਂ ਥੋੜਾ ਸਮਝਾ ਦਿਆ ਕਰੋ ਆਪਣੇ ਬੱਚਿਆਂ ਨੂੰ
0: ਠੀਕ ਹੈ ਜੀ ਇਹ ਬੋਲਦਾ ਬੜਾ ਇਹਦੇ ਮੂੰਹ ਤੇ ਟੇਪ ਲਾਉਣੇ ਆ ਜੀ ਹੈਨਾ ਜੀ ਸਹੀ ਹੈ
1: ਆਵਾਜ਼
0: ਮੇਰੀ ਘੱਟ ਜੂਗੀ ਅਗਲੀ ਵਾਰ ਵੀ ਆਊਂਗਾ ਅੰਕਲ ਫੇਰ ਮੈਂ ਦਿਲ ਕਰੂਗਾ ਪਾਪਾ ਲੈ ਆਊਗੇ ਜੀ ਠੀਕ ਹੈ ਜੀ ਗਾਣਾ ਦੱਸੋ ਠੀਕ ਹੈ ਮੈਂ ਲੈ ਦਿੰਦਾ ਸਰ ਥੈਂਕ ਯੂ ਸੋ ਮਚ ਬਾਏ ਬਾਏ
1: ਸ਼ੁਕਰੀਆ ਜੀ
0: ਬਾਏ ਬਹੁਤ ਸਵੀਟ ਸੀ ਅੰਕਲ ਜਾਦੇ ਦੇਖੋ ਜੀ ਸਵੀਟ ਤਾਂ ਨਾ ਸਾਰੇ ਹੁੰਦੇ ਹੁੰਦੇ ਬਸ ਨਾ ਹਰ ਬੰਦੀ ਦੀ ਜ਼ਿੰਦਗੀ 'ਚ ਨਾ ਸਾਡੇ ਟੀਚਰ ਕਹਿੰਦੇ ਆ ਕਿ ਨਾ ਹਰ ਬੰਦੀ ਜ਼ਿੰਦਗੀ 'ਚ ਨਾ ਕੋਈ ਉਤਾਰ ਚੜਾਵ ਆਉਂਦੇ ਰਹਿੰਦੇ ਜਦੋਂ ਉਤਾਰ ਆਏ ਹੁੰਦੇ ਨਾ ਉਹ ਵਿਚਾਰੇ ਉਦੋਂ ਨਾ ਥੋੜ੍ਹੇ ਤੰਗ ਹੋਏ ਹੁੰਦੇ ਅਤੇ ਜਦੋਂ ਚੜਾਵ ਆਏ ਹੁੰਦੇ ਨਾ ਮਾਮੇ ਬੁਲਾਉਂਦੇ ਹੀ ਨਹੀਂ ਚਲੋ ਛੱਡੋ ਕੋਈ ਗੱਲ ਨਹੀਂ ਆਪਾਂ ਗਾਣਾ ਲਾਉਂਦੇ ਹਾਂ ਜੀ।

0: ਮੈਂ ਨਾ ਜਿਹੜੀ ਉਹ ਤਾਰ ਹੈ ਇਹਨਾਂ ਦੇ ਗਲੇ ਚ ਪਾ ਦਾ, ਪਾਮ ਪਾਪੜ ਕੱਢ ਲੈਂਦੀ।
1: ਪਹਿਲੇ
0: ਫੇਫੜੇ ਬਾਹਰ ਆਏ ਹੋਏ ਆ, ਬੜੇ ਪਤਲੇ ਆ ਨਾ ਜੀ, ਜੇ ਜਦੋਂ ਇਹ ਆਪਣੀ ਛਾਤੀ ਕੱਢਦੇ ਨਾ ਫੇਫੜੇ ਦੇ ਦੇ ਅੰਕਲ ਜੀ।
1: ਹਾਂਜੀ ਹਾਂਜੀ, ਜੇ ਫੇਫੜੇ ਬਾਹਰ ਆ ਪ੍ਰੋਗਰਾਮ ਕਿੱਦਾਂ ਪੇਸ਼ ਕਰਾਂਗੇ ਪਾਪਾ ਜੀ?
0: ਇਹ ਵੀ ਗੱਲ ਹੈ ਅੰਕਲ ਜੀ, ਚਲੋ ਸਹੀ ਹੈ ਵੀ ਠੀਕ ਹੈ। ਅੰਕਲ ਜੀ ਕਿਹੜਾ ਗਾਣਾ ਸੁਣਨਾ ਚਾਹੋਗੇ?
1: ਸਰ ਜੀ ਗਾਣਾ ਸੁਣਾ ਦੇ, ਆਪਣਾ ਦੋਨ ਫਿਲਮ ਦਾ ਨਾਂ ਹੈ ਤੇ ਗਾਣਾ
0: ਅਪਲਾਟੂਨ ਅਪਲਾਟੂਨ। ਹਾਂਜੀ ਮੈਂ ਲਾ ਦੇਣਾ ਅੰਕਲ ਜੀ, ਬਾਏ ਬਾਏ, ਧਿਆਨ ਰੱਖਿਓ ਕਿ ਆਪਣਾ ਅੰਕਲ ਜੀ।
1: ਠੀਕ ਹੈ, ਭੁੱਲ ਗਈ,
0: ਬਾਏ।

0: अफलातून अफलातून, मैं हूँ अफलातून म्यूजिक। ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੇ ਜਲੰਧਰ। ਸਾਡੇ ਨਾਲ ਇੱਕ ਨਵੇਂ ਸਰੋਤੇ ਜੁੜ ਚੁੱਕੇ ਨੇ, ਸਾਡੇ ਨਾਲ ਨਵੇਂ ਸਰੋਤੇ ਆਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
1: ਯਾਰ ਬੱਚੇ ਠੀਕ ਆ? ਬੋਲੇ
0: ਐਨੀ ਬੀਜੀ ਠੀਕ ਆ? ਤੁਸੀਂ ਕੌਣ ਬੋਲਦੇ ਹੋ?
1: ਮੈਂ ਸਵੀਟੂ ਬੋਲਦਾ।
0: ਸਵੀਟੂ ਬੋਲਣਾ? ਤੁਸੀਂ ਸਵੀਟੂ ਬੋਲਦੇ ਕਿ ਸਵੀਟੀ ਬੋਲਦੇ ਆ?
1: ਸਵੀਟੂ ਬੋਲਦਾ ਆ।
0: ਹੱਸੇ ਕੁਛ ਸੀਗੇ, ਬੜਾ ਗੰਦਾ ਜਿਹਾ ਹੱਸੇ ਤੁਸੀਂ, ਏਦਾਂ ਹੱਸਦੇ ਹੋ ਤੁਸੀਂ? ਪਰੇ ਹੋ। ਹੈਲੋ, ਕੌਣ ਆ ਤੂੰ? ਸਤਿ ਸ਼੍ਰੀ ਅਕਾਲ, ਬੋਲੋ ਕੌਣ ਆ ਤੁਸੀਂ?
1: ਐਕਚੁਅਲੀ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ। ਕੀ ਗੱਲ ਆ, ਤੁਸੀਂ ਬੱਚੇ ਨੂੰ ਬੜਾ ਡਾਂਟਦੇ ਹੋ। ਹੈ
0: ਡਾਂਟਦਾ ਨੀ ਜੀ, ਮੇਰੀ ਆਵਾਜ਼ ਹੀ ਇੱਧਰ ਹੀ ਆ, ਹੁਣ ਕੀ ਕਰੀਏ। ਤੇ ਤੁਹਾਡਾ ਲੱਗਦਾ ਤੁਸੀਂ ਗੁੱਸਾ ਹੋਗੇ ਤਾਂ ਫੇਰ ਵੀ ਹੱਸ ਆ ਜੂਗਾ, ਤੁਹਾਡੀ ਆਵਾਜ਼ ਵੀ ਤਾਂ ਇੱਧਰ ਹੀ ਆ ਜੀ। ਨਹੀਂ ਜੀ, ਮਾਰਿਆ ਸੀਗਾ ਪਰ ਕੁਛ ਹੋਇਆ ਨੀ ਜੀ, ਮੇਰੇ ਨਾ ਗਲੇ ਚ ਆਮ ਬਾਬੜ ਵਸਿਆ ਹੋਇਆ ਚੱਕਰ ਆ ਜੀ। ਕੋਈ ਹੱਲ ਹੈਗਾ ਤਾਂ ਦੱਸੋ। ਅੱਛਾ, ਇਹ ਤੁਸੀਂ ਬਣਾਇਆ ਹੱਲ ਇਹ ਵਾਲਾ?
1: ਬਿਲਕੁਲ ਸਪੈਸ਼ਲ। ਦੇਖੋ ਜੀ, ਗੱਲ ਇੱਦਾਂ ਆ ਕਿ ਤੁਸੀਂ ਬੱਚੇ ਨੂੰ ਇਹਨਾਂ ਨਾਂ ਦੱਸਿਆ ਕਰੋ। ਭੋਲਾ ਨਾਮ ਆ ਵਿਚਾਰੇ ਨੂੰ, ਭੋਲਾ ਰਹਿਣ ਦੋ।
0: ਇੱਕ ਮਿੰਟ, ਮੁੰਡਾ ਮੇਰਾ ਕਿ ਤੁਹਾਡਾ ਹੈ?
1: ਮੈਨੂੰ
0: ਲੱਗਾ ਗੁੜ ਦਾ ਕੰਮ ਆ।
1: ਸਕਦਾ ਸੀਗਾ ਪਰ ਉੱਥੇ ਗਰਮੀ ਬੜੀ ਹੁੰਦੀ ਆ।
0: ਕੀ ਗੱਲ ਹੋ ਗਈ, ਮੂੰਹ ਨਾ ਬਣਾ ਲੱਗਾ ਗੁੜ ਤੁਸੀਂ? ਮੂੰਹ ਦੀ ਗਰਮ ਹਵਾ ਅੜਨਾ ਬਣਾਉਣਾ।
1: ਦੇਖੋ ਸਰ, ਤੁਸੀਂ ਮੁੱਦੇ ਤੇ ਨਾ ਭਟਕੋ, ਤੁਸੀਂ ਭੋਲੇ ਨੂੰ ਇੰਨਾ ਕੁਛ ਨਾ ਕਿਹਾ ਕਰੋ, ਠੀਕ ਹੈ ਨਾ? ਵਿਚਾਰਾ ਕਿਊਟ ਜਿਹਾ ਬੱਚਾ ਹੈ, ਇੰਨਾ ਸੋਹਣਾ ਤੁਹਾਡਾ ਪ੍ਰੋਗਰਾਮ ਸਾਂਭ ਰਿਹਾ ਤੇ ਤੁਸੀਂ ਇਹਨੂੰ ਡਾਂਟਦੇ ਰਹਿੰਦੇ।
0: ਥੈਂਕ ਯੂ ਅੰਕਲ, ਥੈਂਕ ਯੂ ਸਵੀਟੂ ਅੰਕਲ, ਬਾਏ ਬਾਏ ਬਾਏ। ਕੋ ਕਹਿ ਰਿਹਾ ਗੱਲ

0: ਦੇਖੋ ਸਾਡੇ ਪਰਸਨਲ ਚ ਨਾ ਮੈਟਰ ਚ ਧਿਆਨ ਨਾ ਦਿਓ ਤੁਸੀਂ, ਮੈਂ ਇੱਥੇ ਤਾਂ ਰੋਜ਼ ਸ਼ੋਅ ਕਰਦਾ, ਤੁਸੀਂ ਕੌਣ ਹੁੰਦੇ ਮੈਨੂੰ ਕਹਿਣ ਵਾਲੇ?
1: ਨਹੀਂ ਵੈਸੇ ਬਾਏ ਦੇ ਵੇ ਸਰ, ਤੁਹਾਡਾ ਸ਼ੋਅ ਬਹੁਤ ਹੀ ਸੋਹਣਾ ਜਾ ਰਿਹਾ, ਮੈਂ ਪੂਰਾ ਸ਼ੋਅ ਸੁਣਿਆ, ਮਜ਼ਾ ਹੀ ਆ ਗਿਆ। ਮੇਰਾ ਨਾ ਕੰਮ ਐਕਚੁਅਲ ਜੀ ਛੋਲੇ ਪੂੜੀਆਂ ਦਾ ਆ, ਤੇ ਮੈਂ ਨਾਲ ਨਾਲ ਲਗਾਇਆ ਹੋਇਆ ਤੁਹਾਡਾ ਰੇਡੀਓ, ਤੇ ਮੇਰੇ ਜਿੰਨੇ ਵੀ ਦੋਸਤ ਨੇ ਉਹ ਵੀ ਸੁਣਦੇ ਨੇ, ਤੇ ਵਾਕਈ ਮਜ਼ਾ ਹੀ ਆ ਗਿਆ ਲਿਟਰਲੀ। ਸੱਚੀ ਮੇਰਾ ਨਾ ਦਿਲ ਕਰ ਰਿਹਾ ਬਿੱਗ ਪੁੱਤੀ ਕਹਿਣ ਨੂੰ, ਕਹਿ ਸਕਦਾ ਆ ਮੈਂ?
0: ਉਹ ਕੀ ਹੁੰਦਾ ਹੈ ਪਪਾ ਜੀ, ਨਹੀਂ ਪਤਾ ਅੰਕਲ, ਕੈਰੀ ਆਨ ਕੈਰੀ ਆਨ, ਬੋਲੇ ਬੋਲੇ
1: ਬੋਲੇ ਨੂੰ ਪਤਾ, ਬੋਲੇ ਪੁੱਤ ਦੂਰੋਂ ਮੈਂ ਤੈਨੂੰ ਬਿੱਗ ਪੁੱਛੀ ਦਿੰਦਾ, ਬਿੱਗ ਪੁੱਛੀ
0: ਅੰਕਲ, ਬਿੱਗ ਪੁੱਛੀ ਟੂ,
1: ਕੋਈ ਵੀ ਮਰਜ਼ੀ ਦਾ ਗਾਣਾ ਸੁਣਾ ਦਿਓ, ਅਸੀਂ ਸਾਰੇ ਦੋਸਤ ਇੱਥੇ ਇਕੱਠੇ ਹੋਏ ਆ, ਨਾਲੇ ਛੋਲੇ ਪੂੜੀਆਂ ਖਾਵਾਂਗੇ ਤੇ ਨਾਲੇ ਤੁਹਾਡੇ ਗਾਣਾ ਸੁਣਾਂਗੇ।
0: ਠੀਕ ਹੈ ਅੰਕਲ, ਬਸ ਇਹ ਹੈ ਛੋਲੇ ਪੂੜੀਆਂ ਖਾ ਕੇ ਗਾਣਾ ਲੱਗ ਜਿਓ ਮੁੰਡਿਓ,
1: ਬੋਲੇ ਚੂਰੀਆਂ
0: ਕੋਈ ਨਾ ਮੈਂ ਕਰਦਾ ਜੀ, ਉਹ ਬਾਤ ਆ ਜਾਂਦਾ ਜੀ, ਕੀ ਕਰੀਏ, ਕੋਈ ਨਾ ਮੈਂ ਦੇਖਦਾ। ਪ੍ਰੋਗਰਾਮ ਹੈਲੋ ਜਲੰਧਰ ਦੇ ਕੁਛ ਹੀ ਮਿੰਟ ਰਹਿ ਗਏ ਨੇ ਸਾਡੇ ਪ੍ਰੋਗਰਾਮ ਨੂੰ ਖਤਮ ਹੋਣ ਲਈ, ਤੇ ਮੈਨੂੰ ਲੱਗਿਆ ਪਾਪਾ ਜੀ ਤੁਸੀਂ ਉਮਰ ਦੀ ਗੱਲ ਕਰਨ ਲੱਗੇ ਕਿ ਉਮਰ ਨੂੰ ਖਤਮ ਹੋਣ ਲਈ ਥੋੜੇ ਦਿਨ ਰਹਿ ਗਏ ਆ, ਕਿਹੜੀ ਗੱਲਾਂ ਕਰਦੇ ਹੋ ਪਾਪਾ ਜੀ ਤੁਸੀਂ ਵੀ? ਹੈਲੀ ਹੈਲੀ, ਇਹ ਕੀ ਹੋ ਰਿਹਾ ਵੈਸੇ, ਸਿਗਨਲ ਨਹੀਂ ਆ ਰਿਹਾ। ਚਲੋ ਕੋਈ ਗੱਲ ਨਹੀਂ ਪਾਪਾ ਜੀ।
2: ਹਾਂ ਬੋਲ
0: ਪਾਪਾ ਜੀ, ਤੁਸੀਂ ਇਹ ਦੱਸੋ ਕਿ ਜੀ ਤੁਸੀਂ ਛੋਟੇ ਹੁੰਦੇ ਸ਼ਰਾਰਤਾਂ ਕੀਤੀਆਂ ਬਹੁਤ ਜ਼ਿਆਦਾ, ਪਰ ਤੁਹਾਡੀ ਗੱਲਾਂ 'ਚ ਤਾਂ ਲੱਗਦਾ ਨਹੀਂ ਪਾਪਾ।
2: ਕਿਉਂ
0: ਪਾਪਾ ਜੀ ਬੋਲਦੇ ਦਿੰਦੇ ਹਰ ਵਕਤ, ਮੈਨੂੰ ਏਦਾਂ ਲੱਗਦਾ ਜਿਹੜੀਆਂ ਸ਼ਰਾਰਤਾਂ ਨਾ ਤੁਹਾਡੇ ਨਾਲ ਹੋਈਆਂ ਹੋਈਆਂ। ਚੁੱਪ ਕਰ, ਤੂੰ ਵੀ ਕਹਿੰਦੇ ਫੁਕਰੇ ਤੋਂ ਘੱਟ ਨਹੀਂ ਬੰਨਾ, ਠੀਕ ਹੈ ਪਾਪਾ ਜੀ ਮੈਂ ਫੁਕਰਾ ਸਹੀ, ਤੁਸੀਂ ਐਵੇਂ ਤੁਹਾਡੇ ਨਾਲ ਸਹੀ ਹੈ, ਜਵਾਬ ਤਾਂ ਦੇ ਦਿੰਦਾ। ਚਲੋ ਗਾਣਾ ਲਾ।

0: ਪਾਪਾ ਜੀ ਨੇ ਜੀ ਪਾਪਾ ਤਾਂ ਛੁਪਾਈ ਇੱਧਰ ਅੰਕਲ ਜੀ ਪਤਾ ਨੀ ਜਦ ਮੇਰੇ ਪੈਦਾ ਹੋਣ ਚ ਪਹਿਲੀ ਇੱਦਾਂ ਸੀ ਤੁਸੀਂ ਦੱਸ ਸਕਦੇ ਮੈਂ ਤਾਂ ਜਾਣਦਾ ਨੀ ਉਹ ਤੋਂ ਪਹਿਲਾਂ ਦਾ
1: ਪਾਪਾ ਜੀ ਦਾ ਗਲਾ ਖਰਾਬ ਆ ਤਾਰਾ ਵਾਲਾ ਬੁਰਸ਼ ਫੇਰੋ
0: ਤਾਰਾ ਵਾਲੇ ਬੁਰਸ਼
1: ਹਾਂਜੀ ਹਾਂਜੀ ਤਾਰਾ ਬੁਰਸ਼ ਨਾ ਉਹਦਾ ਪਾਪੜ ਜਿਹੜਾ ਉਹ ਥੱਲੇ ਜਾਣਾ
0: ਅੱਛਾ ਜੀ ਜੀ ਅੰਕਲ ਜੀ ਮੇਰੀ ਗੱਲ ਸੁਣੋ ਜੇ ਪਾਪੜ ਸਿੱਧਾ ਭੰਨ ਦੇ ਨੰਗਾ ਤਾਂ ਉਹ ਤਾਂ ਪਚਣਾ ਵੀ ਨੀ ਹੈ ਫਿਰ ਤਾਂ ਔਖਾ ਹੋਊਗਾ ਸਵੇਰੇ ਸਵੇਰੇ
1: ਨਹੀਂ ਨਹੀਂ ਸਭ ਠੀਕ ਹੋ ਜਾਣਾ ਜੀ ਮਹਾਰਾਜ ਵਧੀਆ ਹੋ ਜਾਣਾ ਭੋਲਾ ਸਾਹਿਬ ਜੀ
0: ਅੰਕਲ ਤੁਸੀਂ ਡਾਕਟਰ ਹੋ
1: ਹਾਂ ਮੈਂ ਦਵਾਈਆਂ ਵੇਚਦਾ ਡਾਕਟਰ ਤਾਂ ਮੈਂ ਨਹੀਂ ਹੈ
0: ਅੱਛਾ ਜੀ ਦਵਾਈ ਦੇ ਅੰਕਲ ਕੋਈ ਦਵਾਈ ਦੱਸੋ ਨਾ ਫਿਰ ਤੁਸੀਂ ਤਾਰਾ ਵੀ ਵੇਚਦੇ ਹੋ
1: ਤਾਰਾ ਵੀ ਵੇਚੀ ਦੀਆਂ
0: ਅੱਛਾ ਜੀ ਕਿਹੜੀ ਕਿਹੜੀ ਵੇਚਦੇ ਤਾਰਾ ਬਿਜਲੀ ਵਾਲੀ ਨਹੀਂ ਅੰਕਲ ਜੀ ਇਹਨੇ ਜਵਾਜ ਖੱਟੀ ਰਹਿਣੀ ਚਾਹੀਏ ਪੂਰਾ ਇਹਨੇ ਤਾਂ ਪੂਰੇ ਖੱਟੇ ਹੋਏ ਨੇ
1: ਇਹ ਹੋਰ ਕੀ ਲੜਾਈ ਬਹੁਤ ਚੱਲ ਰਹੀ ਹੈ ਜੀ ਉਹਦਾ ਪ੍ਰੋਗਰਾਮ ਵੀ ਬਹੁਤ ਵਧੀਆ ਪੇਸ਼ ਕਰ ਰਹੇ ਹਾਂ
0: ਥੈਂਕ ਯੂ ਅੰਕਲ ਇਹ ਪਾਪਾ ਜੀ ਦਾ ਸੁਭਾਅ ਜਰਾ ਤੁਹਾਨੂੰ ਕਿਹਾ ਨਾ ਇਹਨਾਂ ਨੂੰ ਇਹ ਤਾਂ ਹਰ ਬੰਦੇ ਨਾਲ ਲੜ ਪੈਂਦੇ ਹੁੰਦੇ ਜੀ ਤੁਹਾਡੇ ਨਾਲ ਵੀ ਗੱਲ ਕਰੂਗੇ ਨਾ ਉਹਨਾਂ ਵੀ ਲੜ ਪੈਣ ਕਰਾਵਾਂ ਗੱਲ ਤੁਹਾਡੀ
1: ਹਾਂ ਕਰਾ ਦਿਓ
0: ਬਾਬਾ ਜੀ ਗੱਲ ਕਰੋ ਕੌਣ ਰਾਮ ਲਵਾਇਆ ਜੀ ਹੈ
1: ਰਾਮ ਲਵਾਇਆ ਸ਼ਰਮਾ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਤੋਂ ਬੋਲਦਾ
0: ਓ ਰਾਮ ਜੀ ਕੀ ਹਾਲ ਹੈ ਜੀ ਪਛਾਣ ਲਿਆ ਮੈਂ ਤੁਹਾਨੂੰ ਕੀ ਹਾਲ ਹੈ ਠੀਕ ਹੋ
1: ਬਹੁਤ ਵਧੀਆ ਭੋਲਾ ਸਾਹਿਬ ਨੂੰ ਡਾਂਟਿਆ ਨਾ ਕਰੋ ਨਹੀਂ ਤਾਂ ਦੇਖ ਲਓ ਤੁਹਾਡੀ ਕਲਾਸ ਲਾਉਣੀ ਪੈਣੀ
0: ਭੋਲੇ ਨੂੰ ਨਾ ਬੋਲੋ ਇੱਕ ਮੇਰੇ ਸਰੋਤਾ ਮਤਲਬ ਆਇਆ ਸੀ ਉਹ ਕਹਿੰਦਾ ਸੀ ਪਾਪਾ ਦੀ ਗੱਲ ਮੰਨਿਆ ਕਰ ਤੇ ਮੈਂ ਕਿਤੇ ਹੁਣ ਗੱਲ ਮੰਨਾ
1: ਤੁਸੀਂ ਇੱਦਾਂ ਕਰਿਆ ਕਰੋ ਆਪਣੇ ਡੈਡੀ ਦੀ ਗੱਲ ਵੀ ਮੰਨਿਆ ਕਰੋ ਜੇ ਗਲਤ ਕਹਿੰਦੇ ਫਿਰ ਉਹਨਾਂ ਨੂੰ ਕਿਹਾ ਵੀ ਕਰੋ
0: ਅੱਛਾ ਜੀ ਮੈਂ ਇਹਨਾਂ ਨੂੰ ਕਹਿੰਦਾ ਆ ਇਹ ਕਹਿੰਦੇ ਤੂੰ ਹਲੇ ਛੋਟਾ ਆ ਇਹ ਥੋੜੀ ਗੱਲ ਹੋਈ ਦੱਸੋ ਰੱਬ ਨੇ ਜਬਾਨ ਤਾਂ ਦਿੱਤੀ ਹੈ ਨਾ ਮੈਨੂੰ ਸਮਝ ਵੀ ਤਾਂ ਦਿੱਤੀ ਦਿਮਾਗ ਦਿੱਤਾ ਦਿਲ ਦਿੱਤਾ ਮੇਰੇ ਕਿਹੜਾ ਹਲੇ ਆਣੇ ਉਗਣੇ ਆ ਦੰਦਾਂ ਵਾਂਗੂ ਪ੍ਰੋਗਰਾਮ ਤੁਸੀਂ ਆਖਰੀ ਸਰੋਤੇ ਹੋ ਨਾਲੇ ਤੁਹਾਨੂੰ ਪਤਾ
1: ਭੋਲਾ ਸਾਹਿਬ ਵੀ ਦੇਖਦਾ ਕਰੋ ਆਪਣੀ ਪਸੰਦ ਦਾ ਲਾ ਦਿਓ ਗਾਣਾ ਕੋਈ ਨੀ ਜਿਹੜਾ ਲੱਗਣਾ
0: ਠੀਕ ਹੈ ਅੰਕਲ ਫਿਰ ਮੈਂ ਬੀਟ ਸੌਂਗ ਲਾਊਂਗਾ ਮੈਂ ਨੱਚੂਗਾ ਵੀ ਫਿਰ
1: ਲਾ ਦਿਓ ਜਿਹੜਾ ਮਰਜ਼ੀ ਲਾ ਦਿਓ
0: ਠੀਕ ਹੈ ਅੰਕਲ ਜੀ ਬਾਏ ਬਾਏ ਥੈਂਕ ਯੂ ਸੋ ਮਚ ਜਲਦੀ ਮਿਲਾਂਗੇ ਜਿਵੇਂ ਕਿ ਤੁਸੀਂ ਸੁਣਿਆ ਇਹ ਤਾਂ ਆਖਰੀ ਕਾਲਰ ਸੀਗੇ ਸਾਡੇ ਪਰ ਮੈਂ ਜਦ ਨਾ ਜਾਊਂਗਾ ਨੀ ਮੈਂ ਮੇਰੇ ਪਾਪਾ ਲਵ ਯੂ ਜ਼ਿੰਦਗੀ ਪ੍ਰੋਗਰਾਮ ਲੈ ਕੇ ਆਓਗੇ ਤੁਸੀਂ ਉਹ ਸੁਣਿਓ ਜਦ ਤੱਕ ਪਾਪਾ ਦਾ ਗਲਾ ਵੀ ਠੀਕ ਹੋ ਜੂਗਾ ਪਾਪਾ ਲੋ ਦਵਾਈ ਖਾ ਲਓ

0: ਅੱਜਕੱਲ ਨਾ ਮੇਰੀਆਂ ਅੱਖਾਂ ਬਹੁਤ ਦੁਖਦੀਆਂ, ਮੇਰੀ ਬੈਕ ਬਹੁਤ ਪੇਨ ਹੁੰਦੀ ਹੈ। ਇਹ ਸਾਰੀਆਂ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮਸ ਹੈ ਨਾ, ਹਰ ਇੱਕ ਸਾਡੇ ਯੂਥ ਦੇ ਵਿੱਚ ਨਜ਼ਰ ਆਉਂਦੀ ਹੈ।
1: ਪਰ ਇਸ ਦਾ ਮੁੱਖ ਕਾਰਨ ਤਾਂ ਇਹੀ ਹੈ ਕਿ ਅਸੀਂ ਲੋਕ ਬਹੁਤ ਜ਼ਿਆਦਾ ਟਾਈਮ ਜਿਹੜਾ ਉਹ ਸਕਰੀਨ ਟਾਈਮਿੰਗ ਵੱਲ ਵਧਾ ਰਹੇ ਹਾਂ, ਅਤੇ ਅਸੀਂ ਬਹੁਤ ਜ਼ਿਆਦਾ ਟਾਈਮ ਜਿਹੜਾ ਹੈ ਆਪਣਾ ਆਪਣੇ ਘਰਦਿਆਂ ਨੂੰ ਨਾ ਦੇ ਕੇ ਆਪਣੇ ਫੋਨ ਦੇ ਵੱਲ ਜਿਹੜਾ ਸਪੈਂਡ ਕਰ ਰਹੇ ਹਾਂ। ਤੁਹਾਨੂੰ ਪਤਾ ਪਹਿਲੇ ਕਿਵੇਂ ਦਾ ਸਮਾਂ ਹੁੰਦਾ ਸੀ ਰਿਕਸ਼ਾ, ਕਿ ਜਿਹੜੇ ਲੋਕ ਹੁੰਦੇ ਸੀਗੇ ਇੱਕ ਛੱਤ ਦੇ ਹੇਠ ਬੈਠ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਸੀਗੇ, ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ। ਈਵਨ ਜਿਹੜੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀ, ਬੱਚੇ ਉਹਨਾਂ ਕੋਲ ਬੈਠ ਕੇ ਬਹੁਤ ਜ਼ਿਆਦਾ ਪੁਰਾਣੀਆਂ ਕਹਾਣੀਆਂ ਸੁਣਦੇ ਸੀਗੇ।
0: ਬਿਲਕੁਲ ਰਿਤਿਕਾ, ਅਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਰਿਤਿਕਾ, ਕਿ ਕਦੇ ਤੁਸੀਂ ਮਤਲਬ ਛੱਤ 'ਤੇ ਰਾਤ ਨੂੰ ਇੰਨੀ ਗਰਮੀ ਦੇ ਵਿੱਚ ਸੁੱਤੇ ਹੋ?
1: ਮੈਂ ਕਿਹਾ ਜੀ, ਅਸੀਂ ਤਾਂ ਕਈ ਵਾਰ ਹਲੇ ਵੀ ਇਹੋ ਜਿਹਾ ਨਾ ਆਨੰਦ ਲੈ ਲੈਂਦੇ ਹਾਂ, ਕਿਉਂਕਿ ਸਾਡੇ ਘਰ ਦੇ ਪਿੱਛੇ ਹੈਗੇ ਨੇ ਰੁੱਖ, ਅਤੇ ਰੁੱਖ 'ਤੇ ਜਿਹੜੀ ਠੰਡੀ ਹਵਾ ਆਉਂਦੀ ਨਾ, ਉਹਨੇ ਏਸੀ ਨੂੰ ਵੀ ਕਿਤੇ ਨਾ ਕਿਤੇ ਫੇਲ ਕਰ ਦਿੱਤਾ ਹੁੰਦਾ। ਅਤੇ ਇਸ ਤੋਂ ਇਲਾਵਾ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਪਹਿਲਾਂ ਜਦੋਂ ਪਹਿਲੇ ਦੇ ਟਾਈਮ ਦੇ ਵਿੱਚ ਲੋਕ ਇੱਕ ਛੱਤ ਦੇ ਹੇਠ ਬੈਠ ਕੇ ਕੰਮ ਕਰਦੇ ਸੀ, ਛੱਤ ਦੇ ਹੇਠ ਤਾਂ ਦੀਕਸ਼ਾ ਅੱਜ ਵੀ ਬੈਠਦੇ ਹਾਂ ਅਸੀਂ, ਬਟ ਅੱਜ ਸਾਰਿਆਂ ਦੇ ਹੱਥਾਂ 'ਚ ਹੁੰਦੇ ਨੇ ਮੋਬਾਈਲ, ਜਿਹੜੇ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਦੂਰੀ ਵਧਾ ਰਹੇ ਨੇ। ਇਸ ਦੇ ਨਾਲ ਹੋਰ ਵੀ ਜਿਹੜੇ ਸਾਡੇ ਕੋਲ ਅੱਜ ਕੱਲ੍ਹ ਕਹਿ ਸਕਦੇ ਹਾਂ ਸਾਧਨ ਨੇ ਜਿਹੜੇ ਆਪਾਂ ਯੂਜ਼ ਕਰਦੇ ਹਾਂ ਇਲੈਕਟ੍ਰੀਕਲ ਚੀਜ਼ਾਂ ਜਿੱਦਾਂ।
0: ਅਗਰ ਅਸੀਂ ਆਪਣੀ ਗੱਲ ਕਰੀਏ ਤਾਂ ਸਾਡੇ ਟਾਈਮ ਦੇ ਵਿੱਚ ਮੋਬਾਈਲ ਸੀਗੇ ਉਹ ਛੋਟੇ ਜਿਹੇ ਹੁੰਦੇ ਸੀਗੇ, ਹੈ ਨਾ, ਬਟਨਾਂ ਵਾਲੇ ਮੋਬਾਈਲ ਹੁੰਦੇ ਸੀਗੇ, ਤਾਂ ਅਸੀਂ ਇੰਨਾ ਜ਼ਿਆਦਾ ਯੂਜ਼ ਨਹੀਂ ਸੀ ਕਰਦੇ। ਅਸੀਂ ਆਪਣੇ ਸ਼ਾਮ ਨੂੰ ਘਰ ਬੈਠ ਕੇ, ਹੈ ਨਾ, ਆਪਣੀ ਫੈਮਲੀ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਸ਼ੇਅਰ ਕਰਦੇ ਸੀ। ਸਭ ਨਾਲ ਪਹਿਲੇ ਸਾਡਾ ਕੰਮ ਹੁੰਦਾ ਸੀ, ਅਗਰ ਅਸੀਂ ਕਿਤੇ ਬਾਹਰ ਗਏ ਹੈ ਨਾ, ਅਤੇ ਘਰ ਆਉਂਦੇ ਮੰਮਾ ਨੂੰ ਸਭ ਕੁਝ ਸੁਣਾ ਦਈਏ, ਅਸੀਂ ਇਹ ਕੀਤਾ ਉਹ ਕੀਤਾ। ਅੱਜ ਕੱਲ੍ਹ ਜਦੋਂ ਅਸੀਂ ਘਰ ਆਉਂਦੇ ਹਾਂ ਨਾ, ਅਸੀਂ ਕਹਿੰਦੇ ਹਾਂ ਪਿੱਛੇ ਹਟ ਜਾਓ ਮੇਰੇ ਤੋਂ, ਮੈਂ ਨਾ ਰੈਸਟ ਕਰਦੀ ਹਾਂ ਔਰ ਆਪਣਾ ਫੋਨ ਚਲਾਉਣਾ, ਸਾਰਾ ਦਿਨ ਮੈਂ ਫੋਨ ਨਹੀਂ ਚਲਾਇਆ, ਹੈ ਨਾ, ਜਾਂ ਮੇਰੀ ਇਹ ਸੀਰੀ ਪੈਂਡਿੰਗ ਹੈ, ਮੈਂ ਇਹ ਦੇਖਣਾ, ਇਹ ਕਰਨਾ, ਇਹ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ।
1: ਅਤੇ ਦੋਸਤੋ, ਇਸ ਲਈ ਅਸੀਂ ਇਹ ਗੱਲ ਕਰ ਰਹੇ ਹਾਂ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈ ਦਿਨ ਬ ਦਿਨ ਵੱਧਦੇ ਜਾ ਰਹੀ, ਕਿਤੇ ਨਾ ਕਿਤੇ ਸਾਨੂੰ ਨੁਕਸਾਨ ਵੀ ਦੇ ਰਹੀ ਹੈ। ਇਸ ਲਈ ਇਸ ਨੂੰ ਲਿਮਿਟ ਦੇ ਵਿੱਚ ਯੂਜ਼ ਕਰੋ, ਅਨਲਿਮਿਟਡ ਨਾ ਯੂਜ਼ ਕਰੋ, ਅਤੇ ਡਿਜੀਟਲ ਡੀਟੌਕਸ ਨੂੰ ਜ਼ਰੂਰ ਆਪਣੇ ਡੇਲੀ ਰੂਟੀਨ ਦੇ ਵਿੱਚ ਲੈ ਕੇ ਆਓ। ਡਿਜੀਟਲ ਡੀਟੌਕਸ ਹੁੰਦਾ ਕੀ ਹੈ ਵੈਸੇ, ਦੱਸੋ ਤੁਸੀਂ ਰਿਕਸ਼ਾ।
0: ਡਿਜੀਟਲ ਡੀਟੌਕਸ ਆਪਾਂ ਸਾਰੀਆਂ ਗੱਲਾਂ ਇਹੀ ਕਰੀ ਜਾ ਰਹੇ ਕਿ ਹੁੰਦਾ ਕੀ ਹੈ, ਜਿਹੜੇ ਅਸੀਂ ਮਤਲਬ ਮੋਬਾਈਲ ਜਾਂ ਇੰਟਰਨੈਟ ਨੂੰ ਹਮੇਸ਼ਾ ਲਈ ਸਾਨੂੰ ਅਵੋਇਡ ਕਰਨਾ ਪੈਣਾ, ਸਕਰੀਨ ਟਾਈਮ ਨੂੰ ਘੱਟ ਕਰਨੇ ਪੈਣਾ, ਜਾਂ ਆਪਣੇ ਆਪ ਆਪਣੇ ਪਰਿਵਾਰ ਦੇ ਨਾਲ ਮੈਨੂੰ ਲੱਗਦਾ ਕਿ ਟਾਈਮ ਜ਼ਿਆਦਾ ਸਪੈਂਡ ਕਰੋ ਔਰ ਗੱਲਾਂ ਬਾਤਾਂ ਸ਼ੇਅਰ ਕਰੋ, ਐਂਡ ਦੈਨ ਫਿਰ ਹੀ ਇਹ ਡਿਜੀਟਲ ਡੀਟੌਕਸ ਮੈਨੂੰ ਲੱਗਦਾ ਹੋ ਸਕਦਾ।
1: ਬਿਲਕੁਲ ਦੀਕਸ਼ਾ, ਪਰ ਮੈਂ ਇੱਕ ਗੱਲ ਕਹਾਂ ਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਇੱਕਦਮ ਫੋਨ ਤੋਂ ਜਾਂ ਇੱਕਦਮ ਹਰੇਕ ਚੀਜ਼ ਤੋਂ ਅਵੋਇਡੈਂਸ ਜੇ ਆਪਾਂ ਕਹੀਏ ਲੈ ਕੇ ਆਈਏ, ਉਹ ਬਹੁਤ ਦਿੱਕਤ ਵਾਲੀ ਗੱਲ ਹੋਏਗੀ। ਇੱਕਦਮ ਅਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਨਹੀਂ ਕਰ ਸਕਦੇ, ਤਾਂ ਅਸੀਂ ਕੀ ਕਰ ਸਕਦੇ ਹਾਂ ਫਿਰ ਇਹਦੇ ਵਿੱਚ, ਅਸੀਂ ਇਸ ਨੂੰ ਥੋੜ੍ਹਾ ਥੋੜ੍ਹਾ ਟਾਈਮ, ਯਾਨੀ ਕਿ ਕਹਿ ਸਕਦੇ ਜੇਕਰ ਆਪਾਂ ਪੂਰਾ ਵੀਕ ਫੋਨ ਚਲਾ ਰਹੇ ਹਾਂ, ਕਿਉਂ ਨਾ ਇੱਕ ਦਿਨ ਬਿਨਾਂ ਫੋਨ ਤੋਂ ਰਹਿ ਕੇ ਦੇਖੀਏ।
0: ਹਾਂ ਬਿਲਕੁਲ, ਇੱਦਾਂ ਨਹੀਂ ਕਰ ਸਕਦੇ ਤੁਸੀਂ, ਅਸੀਂ ਸੌਣ ਵਕਤ ਆ, ਹੈ ਨਾ, ਉੱਠਣ ਵਕਤ ਸਭ ਨਾਲ ਪਹਿਲੇ ਅਸੀਂ ਲੱਭਦੇ ਹਾਂ ਆਪਣਾ ਫੋਨ, ਇਸ ਚੀਜ਼ ਨੂੰ ਅਵੋਇਡ ਕਰੀਏ, ਰਾਤ ਨੂੰ ਸੌਣ ਵੇਲੇ ਹੀ ਅਸੀਂ ਆਪਣਾ ਫੋਨ ਆਪਣੇ ਤੋਂ ਦੂਰ ਰੱਖੀਏ, ਤਾਂ ਕਿ ਅਸੀਂ ਉੱਠੀਏ ਤਾਂ ਅਸੀਂ ਆਪਣਾ ਫੋਨ ਨਾ ਲੱਭੀਏ ਕਿ ਹਾਂ ਸਾਡਾ ਫੋਨ ਕਿੱਥੇ, ਔਰ ਸਿੱਧੇ ਸਕਰੀਨ ਅਸੀਂ ਖੋਲ ਲਈਏ ਔਰ ਆਪਾਂ ਦੇਖ ਲਈਏ। ਸਵੇਰੇ ਉੱਠੋ, ਤੁਸੀਂ ਜਾਓ ਛੱਤ 'ਤੇ, ਜਾਓ ਬਾਹਰ, ਜਾਓ ਜਿਹੜੀ
1: ਠੰਡੀ ਹਵਾ ਲਓ,
0: ਠੰਡੀ ਹਵਾ ਲਓ, ਤੁਸੀਂ ਸਨਸੈਟ ਦੇਖੋ, ਇਹ ਸਾਰੀਆਂ ਚੀਜ਼ਾਂ, ਸਨਰਾਈਜ਼ ਹੁੰਦੇ ਦੇਖੋ, ਸਨਸੈਟ ਦੇਖੋ, ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਬੜੀਆਂ ਹੀ ਜ਼ਿਆਦਾ ਇੰਪੋਰਟੈਂਟ ਆ। ਔਰ ਮੈਨੂੰ ਲੱਗਦਾ ਅੱਜ ਕੱਲ੍ਹ ਦੇ ਜਿਹੜੀ ਸਾਡੀ ਯੂਥ ਹੈ ਔਰ ਸਵੇਰੇ 11 ਵਜੇ ਉੱਠਦੇ ਨੇ ਔਰ ਉੱਠਦੇ ਸਾਰ ਹੀ ਫੋਨ ਉਠਾ ਲੈਂਦੇ ਨੇ
1: ਜੀ। ਅਤੇ ਦੋਸਤੋ, ਇਹੀ ਚੀਜ਼ ਨੂੰ ਅਵੋਇਡ ਕਰਨ ਦੀ ਜ਼ਰੂਰਤ ਹੈ, ਤਾਂ ਫਿਰ ਦੇਰੀ ਕਿਸ ਗੱਲ ਦੀ ਹੈ? ਮੈਨੂੰ ਲੱਗਦਾ ਤੁਹਾਨੂੰ ਵੀ ਡਿਜੀਟਲ ਡੀਟੌਕਸ ਦੇ ਨਾਲ ਮਤਲਬ ਆਪਣਾ ਜਿਹੜਾ ਰੂਟੀਨ ਹੈ ਉਸਨੂੰ ਉਸਦੇ ਵਿੱਚ ਉਸਨੂੰ ਅਪਣਾਉਣਾ ਚਾਹੀਦਾ ਹੈ, ਅਤੇ ਉਸਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ। ਕਿਉਂ ਦੇਖੋ,
0: ਬਿਲਕੁਲ, ਅੱਜ ਕੱਲ੍ਹ ਅਸੀਂ ਨਾ ਹੋਬੀਜ਼ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਕਿਸੇ 'ਚ ਹੋਬੀਜ਼ ਨਹੀਂ ਹੈ, ਟਾਈਮ ਹੈ ਨਾ, ਜ਼ਿਆਦਾਤਰ ਫੋਨ ਚਲਾਉਂਦੇ ਆ। ਜਿੱਦਾਂ ਪਹਿਲੇ ਅਸੀਂ ਸੁਣਦੇ ਸੀਗੇ ਕਿ ਸਾਨੂੰ ਬੁੱਕਸ ਪੜ੍ਹਨੀਆਂ ਬਹੁਤ ਜ਼ਿਆਦਾ ਪਸੰਦ ਹੈ, ਹੈ ਨਾ, ਮੈਨੂੰ ਡਾਂਸ ਕਰਨਾ ਬਹੁਤ ਜ਼ਿਆਦਾ ਪਸੰਦ ਹੈ, ਆਪਣਾ ਟਾਈਮ ਸਪੈਂਡ ਆਪਣੇ ਪੂਰੇ ਦਿਨ ਦੇ ਵਿੱਚ ਕੁਝ ਘੰਟੇ ਤੁਸੀਂ ਫੋਨ ਤੋਂ ਦੂਰ ਰੱਖੋ ਔਰ ਲਾਈਕ ਗਾਰਡਨਿੰਗ ਕਰ ਸਕਦੇ ਹੋ ਤੁਹਾਨੂੰ, ਹੈ ਨਾ, ਪੇੜ ਪੌਦੇ ਜੇ ਮੈਨੂੰ ਲੱਗਦਾ ਕਿ ਆਪਣੇ ਗਾਰਡਨ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ, ਤੁਸੀਂ
1: ਹੈਂਡਮੇਡ ਚੀਜ਼ਾਂ ਵੀ ਅਸੀਂ ਬਣਾ ਸਕਦੇ ਹਾਂ,
0: ਕ੍ਰੀਏਟ ਕਰ ਸਕਦੇ ਹੋ ਬਿਲਕੁਲ। ਔਰ ਤੁਸੀਂ ਡਾਂਸ ਵਗੈਰਾ ਕਰ ਸਕਦੇ ਹੋ, ਅਗਰ ਤੁਸੀਂ ਸਿੰਗਿੰਗ ਤੁਹਾਨੂੰ ਇੰਟਰਸਟ ਹੈ ਤੁਸੀਂ ਉਹਦਾ ਵੀ ਰਿਆਜ਼ ਕਰ ਸਕਦੇ ਹੋ, ਕਲਾਸਿਸ ਵਗੈਰਾ ਲੈ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਡਿਜੀਟਲ ਡੀਟੌਕਸ ਕਰ ਸਕਦੀਆਂ।
1: ਬਿਲਕੁਲ, ਇਸ ਤੋਂ ਇਲਾਵਾ ਦੋਸਤੋ ਤੁਸੀਂ ਕਈ ਤਰ੍ਹਾਂ ਦੇ ਜਿਵੇਂ ਕਿ ਆਪਾਂ ਪਹਿਲਾਂ ਗੇਮਸ ਖੇਡਿਆ ਕਰਦੇ ਸੀਗੇ ਜਿਵੇਂ ਕੈਰਮ ਬੋਰਡ ਹੋ ਗਿਆ, ਲੁੱਡੋ ਹੋ ਗਈ, ਇਹੋ ਜਿਹੀ ਚੀਜ਼ਾਂ ਨੂੰ ਖੇਡ ਕੇ ਤੁਸੀਂ ਆਪਣਾ ਜਿਹੜਾ ਟਾਈਮ ਹੈ ਉਸਨੂੰ ਬਹੁਤ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਸਪੈਂਡ ਕਰ ਸਕਦੇ ਹੋ। ਇਸ ਲਈ ਸਕਰੀਨ ਟਾਈਮ ਨੂੰ ਕਰ ਦਿਓ ਬਾਏ ਬਾਏ, ਅਤੇ ਨਵੀਆਂ ਜਿਹੜੀਆਂ ਪੁਰਾਣੀਆਂ ਗੇਮਾਂ ਹੈ ਉਹਨਾਂ ਨੂੰ ਮੁੜ ਵਾਪਸ ਲਿਆ ਕੇ ਉਹਨਾਂ ਨੂੰ ਕਰੋ ਦੁਬਾਰਾ ਤੋਂ
0: ਹਾਏ ਹਾਏ। ਸਹੀ ਗੱਲ, ਹਾਂ, ਅਤੇ ਮੈਨੂੰ ਲੱਗਦਾ ਅਸੀਂ ਬੜੀਆਂ ਸਾਰੀਆਂ ਗੱਲਾਂ ਕਰ ਲਈਆਂ, ਅਤੇ ਤੁਸੀਂ ਮੈਨੂੰ ਲੱਗਦਾ ਮੋਟੀਵੇਟ ਵੀ ਜ਼ਰੂਰ ਹੋਵੋਗੇ, ਅਤੇ ਥੋੜ੍ਹਾ ਜਿਹਾ ਸਕਰੀਨ ਟਾਈਮ ਘੱਟ ਕਰੋ। ਅਸੀਂ ਤਾਂ ਜ਼ਰੂਰ ਪ੍ਰੋਮਿਸ ਕਰਦੇ

0: ਇਹ ਚਾਹੇ ਅਸੀਂ ਕਹਿ ਲਈਏ ਕਿ ਕੁੜੀ ਦੀ ਗੱਲ ਕਰ ਲਈਏ, ਕੁੜੀ ਨੇ ਵਿਆਹ ਕੇ ਦੂਸਰੇ ਘਰ ਜਾਣਾ ਹੀ ਜਾਣਾ ਆਪਣੇ ਸਹੁਰੇ ਘਰ, ਇਹ ਵੀ ਇੱਕ ਰਿਵਾਜ਼ ਦੇ ਵਾਂਗੂ ਹੀ ਹੈ। ਅਤੇ ਬਹੁਤ ਸਾਰੇ ਰਿਵਾਜ਼ ਨੇ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਦੇਖਦੇ ਹਾਂ, ਰਿਵਾਜ਼ ਹੋ ਗਏ, ਅਤੇ ਇਹ ਸਾਰੇ ਰਿਵਾਇਤ ਦਾ ਅਸਲ ਮਤਲਬ ਇਹੀ ਹੈ ਜੀ, ਰੀਤੀ ਰਿਵਾਜ਼।
1: ਬਿਲਕੁਲ, ਇਹ ਤਾਂ ਗੱਲ ਤੁਹਾਡੀ ਸਹੀ ਹੈ ਕਿ ਜਦੋਂ ਪੁਰਾਣੀਆਂ ਰੀਤੀ ਰਿਵਾਜ਼ਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਤਾਂ ਰਵਾਇਤ ਇਹੀ ਚੱਲ ਰਹੀ ਹੈ ਕਿ ਅਸੀਂ ਇਹ ਚੀਜ਼ ਜਿਹੜੀ ਹੈ ਕਰਦੇ ਹੀ ਕਰਦੇ ਹਾਂ। ਯਾਨੀ ਕਿ ਜਿਹੜੇ ਲੋਕ ਆਪਣੇ ਟ੍ਰੈਡੀਸ਼ਨ ਨੂੰ ਪੂਰੇ ਪਰਪੱਖ ਹੋ ਕੇ ਇਸਤੇਮਾਲ ਕਰਦੇ ਨੇ ਆਪਣੀ ਲਾਈਫ 'ਚ, ਜਾਂ ਫਿਰ ਕਹਿ ਸਕਦੇ ਹਾਂ ਆਪਣੇ ਜਿਹੜੇ ਆਪਾਂ ਫੈਸਟੀਵਲਸ ਵਗੈਰਾ ਇੰਜੋਏ ਕਰਦੇ ਹਾਂ ਉਹਨਾਂ ਦੇ ਵਿੱਚ ਜਿਹੜੇ ਪਰੰਪਰਾਵਾਂ ਨੂੰ ਅਸੀਂ ਮੁੱਖ ਰੱਖਦੇ ਹਾਂ, ਉਹੀ ਚੀਜ਼ ਹੁੰਦੀ ਹੈ ਜੀ ਰਵਾਇਤ। ਅਤੇ ਰਵਾਇਤ ਦੇ ਨਾਲ ਰਿਲੇਟਡ ਕਈ ਗੀਤ ਵੀ ਨੇ, ਕਈ ਚੀਜ਼ਾਂ ਵੀ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਇਹ ਰੀਤੀ ਰਿਵਾਜ਼ ਦਾ ਹਿੱਸਾ ਹੈ, ਜਿਵੇਂ ਕਈ ਫੋਕ ਸੌਂਗਸ ਵੀ ਨੇ, ਹੈ ਨਾ।
0: ਬਿਲਕੁਲ ਜੀ, ਫੋਕ ਸੌਂਗ ਨੇ, ਪਰ ਮੈਨੂੰ ਇੱਦਾਂ ਲੱਗਦਾ ਕਿ ਰਿਤਿਕਾ ਸਮਾਂ ਜਿਹੜਾ ਹੈ ਕਿ ਮਾਡਰਨ ਹੁੰਦਾ ਜਾ ਰਿਹਾ, ਬਹੁਤ ਸਾਰੀ ਟੈਕਨੋਲੋਜੀਜ਼ ਆ ਰਹੀਆਂ ਨੇ, ਪਰ ਸਾਡੇ ਜਿਹੜੇ ਰੀਤੀ ਰਿਵਾਜ਼ ਹੈ ਨਾ ਉਹ ਉੱਥੇ ਹੀ ਹੈ, ਅਤੇ ਉੱਦਾਂ ਹੀ ਪੀੜ੍ਹੀ ਤੋਂ ਪੀੜ੍ਹੀ ਦਰ ਚੱਲਦੇ ਆ ਰਹੇ ਨੇ, ਲੋਕ ਫੋਲੋ ਕਰ ਰਹੇ ਨੇ, ਅਤੇ ਮੈਨੂੰ ਲੱਗਦਾ ਕਿ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਵੀ ਹੈ।
1: ਬਿਲਕੁਲ, ਤਾਂ ਜਿਵੇਂ ਕਈ ਵਾਰ ਨਾ ਇਹਨਾਂ ਦੀ ਕਈ ਵਾਕਾਂ ਦੇ ਵਿੱਚ ਵੀ ਵਰਤੋਂ ਕੀਤੀ ਜਾਂਦੀ, ਜਦੋਂ ਅਸੀਂ ਕਹਿੰਦੇ ਹਾਂ ਕਿ ਸਾਨੂੰ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਸਾਨੂੰ ਆਪਣੀ ਪੁਰਾਣੀਆਂ ਰਵਾਇਤਾਂ ਦਾ ਜਿਹੜਾ ਹੈ ਸਤਿਕਾਰ ਵੀ ਕਰਦੇ ਰਹਿਣਾ ਚਾਹੀਦਾ। ਜੇਕਰ ਆਪਾਂ ਸ਼ਾਇਰੀ ਦੇ ਵਿੱਚ ਇਸਤੇਮਾਲ ਕਰਦੇ ਹਾਂ, ਜਿੱਦਾਂ ਆਪਾਂ ਕਈ ਵਾਰ ਚੀਜ਼ਾਂ ਸੁਣਿਆ ਨਾ ਕਿ ਦੁਨੀਆਂ ਦੀ ਰਵਾਇਤਾਂ ਜਿਹੜੀਆਂ ਨੇ ਨਾ ਉਹ ਬਹੁਤ ਵੱਖਰੀਆਂ ਅਤੇ ਬਹੁਤ ਹੀ ਪੁਰਾਣੀਆਂ ਹੁੰਦੀਆਂ ਨੇ
0: ਜੀ। ਅਤੇ ਇਹ ਵੀ ਸਾਡੀ ਰਿਵਾਇਤ ਹੈ ਕਿ ਜਿਵੇਂ ਅਸੀਂ ਵਰਡ ਐਕਸਪ੍ਰੈਸ ਸੈਗਮੈਂਟ ਦੇ ਵਿੱਚ ਤੁਹਾਡੇ ਲਈ ਪੰਜਾਬੀ ਦੇ ਵਰਡਸ ਲੈ ਕੇ ਆਉਂਦੇ ਹਾਂ ਕਿ ਤੁਸੀਂ ਆਪਣੇ ਪੰਜਾਬ ਦੇ ਜਿਹੜੇ ਸ਼ਬਦ ਨੇ, ਪੁਰਾਣੇ ਸ਼ਬਦ ਜਿਹੜੇ ਸਦੀਆਂ ਤੋਂ ਚੱਲਦੇ ਆ ਰਹੇ ਨੇ, ਇਵੇਂ ਹੀ ਤੁਸੀਂ ਉਹਨਾਂ ਨੂੰ ਜ਼ਿੰਦਾ ਰੱਖੋ, ਅਤੇ ਇਹ ਵੀ ਸਾਡੀ ਰਵਾਇਤ ਹੈ ਜੀ।
1: ਬਿਲਕੁਲ, ਇਹ ਗੱਲ ਕਹਿ ਸਕਦੇ, ਇਹ ਵੀ ਇੱਕ ਪਰੰਪਰਾ ਅਸੀਂ ਬਣਾ ਲਈ ਹੈ ਕਿ ਅਸੀਂ ਤੁਹਾਨੂੰ ਪੁਰਾਣੇ ਲੁਪਤ ਹੋ ਰਹੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਅਸੀਂ ਤੁਹਾਡੇ ਅੱਗੇ ਦੁਬਾਰਾ ਲੈ ਕੇ ਆਉਣਾ, ਤਾਂ ਕਿ ਉਹਨਾਂ ਨੂੰ ਤੁਸੀਂ ਉਹਨਾਂ ਤੋਂ ਵਾਂਝੇ ਨਾ ਰਹਿ ਸਕੋ, ਅਤੇ ਕਿਤੇ ਨਾ ਕਿਤੇ ਡੇਲੀ ਰੂਟੀਨ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦਾ ਇਸਤੇਮਾਲ ਕਰੋ ਉਹਨਾਂ ਵਰਡਸ ਦਾ। ਅਤੇ ਦੋਸਤੋ, ਅੱਜ ਦਾ ਵਰਡ ਸੀਗਾ ਰਵਾਇਤ, ਇਸ ਦੇ ਨਾਲ ਰਿਲੇਟਡ ਬਹੁਤ ਸਾਰੇ ਘੋੜੀਆਂ ਜਾਂ ਫਿਰ ਕਹਿ ਸਕਦੇ ਸੁਹਾਗ ਅਤੇ ਹੋਰ ਕਈ ਫੋਕ ਸੌਂਗਸ ਵੀ ਨੇ, ਅਤੇ ਚਲੋ ਇੱਕ ਪਿਆਰਾ ਜਿਹਾ ਗੀਤ ਅਸੀਂ ਵੀ ਸੁਣ ਲੈਂਦੇ ਹਾਂ।
0: ਅਤੇ ਰਿਤਿਕਾ, ਮੈਨੂੰ ਲੱਗਦਾ ਕਿ ਨਵੀਂ ਸੋਚ ਨੂੰ ਅਪਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਟ ਜਿਹੜੀ ਸਾਡੀ ਪੁਰਾਣੀ ਪੀੜ੍ਹੀ ਦਰ ਚੀਜ਼ਾਂ ਚੱਲਦੀਆਂ ਆ ਰਹੀਆਂ ਨਾ, ਇਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਦੋਸਤੋ, ਰਿਤਿਕਾ ਨੇ ਜਿਵੇਂ ਕਿਹਾ ਹੈ ਕਿ ਅਸੀਂ ਗਾਣਾ ਸੁਣਾ ਦਈਏ ਤੁਹਾਨੂੰ, ਅਤੇ ਅਸੀਂ ਗਾਣਾ ਲੈ ਕੇ ਆ ਗਏ ਜੀ, ਇੰਜੋਏ ਕਰੋ ਤੁਸੀਂ ਇਹ ਟਰੈਕ, ਮਿਲਦੇ ਹਾਂ ਫਿਰ ਇਸ ਟਰੈਕ ਤੋਂ ਬਾਅਦ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਆਪਣੀ ਦੋਸਤ ਆਰਜੀ ਰਿਤਿਕਾ
1: ਤੇ ਆਰਜੀ ਦੀਕਸ਼ਾ ਦੇ ਨਾਲ। ਜੀ ਦੋਸਤੋ, ਹੁਣ ਵੇਲਾ ਹੋ ਗਿਆ ਜੀ ਸਾਡੇ ਅਗਲੇ ਸੈਗਮੈਂਟ ਦਾ। ਜੀ ਸੈਗਮੈਂਟ ਲੈ ਕੇ ਆ ਗਿਆ ਜੀ ਤੁਹਾਡੇ ਲਈ ਵਰਡ ਐਕਸਪ੍ਰੈਸ। ਅਤੇ ਜਿੱਥੇ ਤੁਹਾਨੂੰ ਪਤਾ ਹੀ ਹੈ ਜੀ, ਅਸੀਂ ਇੱਕ ਹਰ ਰੋਜ਼ ਨਵਾਂ ਸ਼ਬਦ ਲੈ ਕੇ ਆਉਂਦੇ ਹਾਂ ਜਿਹਦੇ ਨਾਲ ਜੁੜੀ ਦਿਲਚਸਪ ਕਹਾਣੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜੀ ਵਰਡ ਅੱਜ ਦਾ ਬਹੁਤ ਹੀ ਜ਼ਿਆਦਾ ਖਾਸ ਆ ਔਰ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇਗਾ। ਜੀ ਵਰਡ ਹੈ ਸਾਡਾ ਰਵਾਇਤ।
0: ਬਿਲਕੁਲ ਦੋਸਤੋ, ਪੰਜਾਬੀ ਵਿੱਚ ਰਵਾਇਤ ਤੇ ਇਹ ਤੇ ਸਭ ਤੋਂ ਜ਼ਿਆਦਾ ਮੈਂ ਕਹਿੰਦੀ ਲੋਕਾਂ ਨੇ ਸੁਣਿਆ ਹੋਏਗਾ, ਬਟ ਅੱਜ ਕੱਲ ਇਹ ਵਰਡ ਜਿਹੜਾ ਲੁਪਤ ਹੋ ਰਿਹਾ ਦੀਕਸ਼ਾ ਕਿਤੇ ਨਾ ਕਿਤੇ, ਹੈ ਨਾ?
1: ਬਿਲਕੁਲ ਜੀ।
0: ਤੇ ਦੋਸਤੋ, ਰਵਾਇਤ ਹੈ ਅਰਬੀ ਤੇ ਉਰਦੂ ਦਾ ਮੂਲ ਸ਼ਬਦ ਜਿਸ ਨੂੰ ਪੰਜਾਬੀ ਵਿੱਚ ਵੀ ਬਹੁਤ ਜ਼ਿਆਦਾ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਤੇ ਇਸ ਦਾ ਮੁੱਖ ਮੀਨਿੰਗ ਜਾਂ ਆਪਾਂ ਕਹਿ ਸਕਦੇ ਮੇਨ ਮੀਨਿੰਗ ਜਾਂ ਕਹਿ ਸਕਦੇ ਮੁੱਖ ਅਰਥ ਜਿਹੜਾ ਹੈ ਉਹ ਇਹ ਆ ਕਿ ਟ੍ਰੈਡੀਸ਼ਨ, ਪਰੰਪਰਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਰੀਤੀ ਰਿਵਾਜ਼, ਹੈ ਨਾ, ਅਤੇ ਜਾਂ ਕਹਾਣੀ ਜਾਂ ਕਿੱਸੇ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ।
1: ਬਿਲਕੁਲ, ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਸਾਡੇ ਰੀਤੀ ਰਿਵਾਜ਼ ਹੈ ਨਾ ਜਿਹੜੇ ਬੜੀ ਹੀ ਪੁਰਾਣੀ ਪੀੜ੍ਹੀਆਂ ਤੋਂ ਚੱਲਦੇ ਆ ਰਹੇ ਨੇ, ਕੁਝ ਇਹੋ ਜਿਹੇ ਰਿਵਾਜ਼

0: FM बैंड 102.7 MHz ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਯੂ ਵਾਣੀ ਆਰਜੇ ਦੀਕਸ਼ਾ
1: ਤੇ ਆਰਜੇ ਰਿਤਿਕਾ ਦੇ ਨਾਲ।
0: ਜੀ ਦੋਸਤੋ, ਅਸੀਂ ਲੈ ਕੇ ਆ ਗਏ ਫਿਰ ਤੁਹਾਡੇ ਲਈ ਇੱਕ ਸੈਗਮੈਂਟ, ਕਿਉਂਕਿ ਅਸੀਂ ਹੁਣ ਤੁਹਾਨੂੰ ਕਰਨਾ ਥੋੜਾ ਜਿਹਾ ਮੋਟੀਵੇਟ।
1: ਬਿਲਕੁਲ ਦੋਸਤੋ, ਹੁਣ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਹਾਂ ਜੀ, ਗਲਤ ਤਜਰਬੇ ਵਾਲੀ, ਜਿਹਦੇ ਵਿੱਚ ਅਸੀਂ ਤੁਹਾਨੂੰ ਕੋਈ ਨਾ ਕੋਈ ਤਜਰਬੇ ਵਾਲੀ ਗੱਲ ਦੱਸ ਕੇ ਜਾਈਦਾ, ਕਿਉਂ ਦੀਕਸ਼ਾ?
0: ਜੀ ਬਿਲਕੁਲ, ਅੱਜ ਅਸੀਂ ਸਟੋਰੀ ਲੈ ਕੇ ਆਏ ਹਾਂ ਇੱਕ ਨੀਰਜ ਚੋਪੜਾ ਦੀ। ਬਹੁਤ ਸਾਰੇ ਲੋਕ ਮੈਨੂੰ ਲੱਗਦਾ ਕਿ ਇਹ ਨਾਮ ਨੂੰ ਜ਼ਰੂਰ ਜਾਣਦੇ ਹੋਣਗੇ, ਅਤੇ ਕਿਉਂ ਨਾ ਅੱਜ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇਹ ਸਫ਼ਰ ਕਰੀਏ। ਅਤੇ ਇਹ ਜਿਹੜੀ ਕਹਾਣੀ ਹੈ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਜੀ, ਇੱਕ ਅਜਿਹੇ ਮੁੰਡੇ ਦੀ ਕਹਾਣੀ ਹੈ ਜੀ, ਜਿਨ੍ਹਾਂ ਦਾ ਨਾਮ ਹੈ ਜੀ ਨੀਰਜ ਚੋਪੜਾ।
1: ਬਿਲਕੁਲ ਦੋਸਤੋ, ਨੀਰਜ ਚੋਪੜਾ ਨੂੰ ਤੁਸੀਂ ਉਵੇਂ ਤਾਂ ਜਾਣਦੇ ਹੀ ਹੋਵੋਗੇ, ਮੈਨੂੰ ਲੱਗਦਾ ਸਾਡੇ ਯੂਥ ਦੇ ਲਈ ਸਭ ਤੋਂ ਵੱਡੀ ਇੰਸਪੀਰੇਸ਼ਨ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹ ਹੈ, ਜਿਹੜੇ ਸਪੈਸ਼ਲੀ ਪਲੇਅਰਸ ਨੇ ਉਹਨਾਂ ਦੇ ਲਈ। ਪਰ ਕੀ ਤੁਹਾਨੂੰ ਪਤਾ ਕਿ ਜਿਵੇਂ ਕਿ ਹਰ ਇੱਕ ਬੰਦਾ ਕਿਤੇ ਨਾ ਕਿਤੇ ਫੇਮਸ ਪਰਸਨੈਲਿਟੀ ਬਣਨ ਤੋਂ ਪਹਿਲਾਂ ਇੱਕ ਆਮ ਇਨਸਾਨ ਹੀ ਹੁੰਦਾ, ਕਿਉਂ ਦੀਕਸ਼ਾ?
0: ਜੀ ਬਿਲਕੁਲ, ਅਤੇ ਗੱਲ ਕਰ ਦਿੰਦੇ ਹਾਂ ਅਸੀਂ, ਤੁਹਾਨੂੰ ਸੁਣਾ ਦਿੰਦੇ ਹਾਂ ਕਿ ਉਹਨਾਂ ਦੀ ਕਹਾਣੀ ਕਿਵੇਂ ਸ਼ੁਰੂਆਤ ਹੋਈ ਅਤੇ ਕਿਵੇਂ ਉਹ ਜਿਹੜੇ ਸਟੇਡੀਅਮ 'ਚ ਜਾ ਕੇ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਜਿਹੜਾ ਗੋਲਡ ਮੈਡਲ ਜਿੱਤਿਆ ਸੀਗਾ, ਅਤੇ ਉਹਨਾਂ ਦੀ ਕਹਾਣੀ ਸ਼ੁਰੂਆਤ ਹੋਈ ਸੀ। ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਵੇਟ ਸੀਗਾ ਬਹੁਤ ਜ਼ਿਆਦਾ ਸੀਗਾ, ਅਤੇ ਫਿਰ ਕੀ ਉਹ ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀਗੇ, ਖੰਡਰਾ। ਅਤੇ ਕਹਿੰਦੇ ਨੀਰਜ ਨੇ ਬਚਪਨ ਦੇ ਵਿੱਚ ਜਦੋਂ ਕਾਫੀ ਵੇਟ ਸੀਗਾ ਨਾ, ਅਤੇ ਉਹਦੇ ਘਰ ਦੇ ਪਰਿਵਾਰ ਫਰੈਂਡਸ ਥੋੜ੍ਹਾ ਜਿਹਾ ਮਜ਼ਾਕ ਉਡਾਉਂਦੇ ਸੀਗੇ ਕਿ ਥੋੜ੍ਹਾ ਜਿਹਾ ਵੇਟ ਲੋਸ ਕਰ ਆਪਣਾ, ਹੈ ਨਾ, ਥੋੜ੍ਹਾ ਜਿਹਾ ਐਕਸਰਸਾਈਜ਼ ਵਗੈਰਾ ਕਰ। ਅਤੇ ਉਹਨਾਂ ਨੇ ਫਿਰ ਕੀ ਕੀਤਾ, ਉਸਨੂੰ ਸਟੇਡੀਅਮ ਦੇ ਵਿੱਚ ਭੇਜ ਦਿੱਤਾ। ਸਟੇਡੀਅਮ ਕਹਿੰਦੇ ਆ ਸਿਰਫ ਉਹ ਘੁੰਮਣ ਲਈ ਨਹੀਂ ਗਏ ਸੀਗੇ, ਉਹਨਾਂ ਨੇ ਬਹੁਤ ਸਾਰੀਆਂ ਖੇਡਾਂ ਵੀ ਦੇਖੀਆਂ।
1: ਬਿਲਕੁਲ ਦੋਸਤੋ, ਜਿਵੇਂ ਕਿ ਹੁਣੇ ਦੀਕਸ਼ਾ ਨੇ ਦੱਸਿਆ ਕਿ ਨੀਰਜ ਚੋਪੜਾ ਬਚਪਨ ਤੋਂ ਹੀ ਬਹੁਤ ਜ਼ਿਆਦਾ ਹੈਲਦੀ ਸੀਗੇ, ਜਿਹਦੇ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਟੀਜ਼ ਕੀਤਾ ਜਾਂਦਾ ਸੀ, ਜਾਂ ਕਹਿ ਸਕਦੇ ਬਹੁਤ ਜ਼ਿਆਦਾ ਲੋਕ ਉਹਨਾਂ ਦਾ ਮਜ਼ਾਕ ਵੀ ਉਡਾ ਦਿੰਦੇ ਸੀਗੇ ਇਸ ਗੱਲ ਨੂੰ ਲੈ ਕੇ, ਬਟ ਬਾਅਦ ਵਿੱਚ ਚਲੋ ਹਾਸੇ ਵਿੱਚ ਟਾਲ ਦਿੰਦੇ ਸੀਗੇ, ਬਟ ਟਾਂਟ ਤਾਂ ਵੱਜ ਹੀ ਜਾਂਦੀ ਸੀਗੀ। ਅਤੇ ਇਸੇ ਕਾਰਨ ਉਹਨਾਂ ਨੂੰ ਕਈ ਵਾਰੀ ਬਹੁਤ ਜ਼ਿਆਦਾ ਮਤਲਬ ਬੁਰਾ ਵੀ ਲੱਗਦਾ ਸੀਗਾ। ਅਤੇ ਇੱਕ ਦਿਨ ਉਹਨਾਂ ਨੂੰ ਉਹਨਾਂ ਦੇ ਚਾਚਾ ਜੀ ਦੁਆਰਾ ਸਟੇਡੀਅਮ ਲੈ ਕੇ ਜਾਇਆ ਗਿਆ, ਅਤੇ ਉੱਥੇ ਉਹਨਾਂ ਨੇ ਜਾ ਕੇ ਸਿਰਫ ਘੁੰਮਿਆ ਫਿਰਿਆ ਨਹੀਂ, ਬਲਕਿ ਉਹਨਾਂ ਦੀ ਨਜ਼ਰਾਂ ਖਿਡਾਰੀਆਂ ਵੱਲ ਪਈਆਂ। ਅਤੇ ਉੱਥੇ ਉਹਨਾਂ ਨੇ ਨਾ ਇੱਕ, ਤੁਹਾਨੂੰ ਪਤਾ, ਉੱਥੇ ਹੀ ਉਹਨਾਂ ਦੀ ਜਰਨੀ ਜਿਹੜੀ ਸਟਾਰਟ ਹੋਈ ਹੈ, ਕਿਉਂਕਿ ਉੱਥੇ ਨਾ ਉਹਨਾਂ ਨੇ ਇੱਕ ਬਹੁਤ ਵੱਡਾ ਭਾਲਾ ਦੇਖਿਆ ਸੀਗਾ। ਭਾਲਾ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਜੈਵਲਿਨ ਥਰੋ ਦੇ ਵਿੱਚ ਯੂਜ਼ ਕੀਤਾ ਜਾਣ ਵਾਲਾ ਜਿਹੜਾ ਇੰਸਟਰੂਮੈਂਟ ਕਹਿ ਸਕਦੇ ਹਾਂ ਅਸੀਂ ਉਹਨੂੰ ਚੀਜ਼ ਨੂੰ।
0: ਜੀ ਬਿਲਕੁਲ, ਅਤੇ ਉਹ ਇੰਸਟਰੂਮੈਂਟ ਦੇਖਿਆ ਅਤੇ ਇੰਸਟਰੂਮੈਂਟ ਅਤੇ ਜੀ ਇੰਸਟਰੂਮੈਂਟ ਮੇਰੇ ਦਿਮਾਗ ਵਿੱਚ ਘੁੰਮ
1: ਰਿਹਾ ਹੈ।
0: ਹਾਂਜੀ, ਕਿਉਂਕਿ ਅਸੀਂ ਫਿਲਮੀ ਨੰਬਰ ਸੈਗਮੈਂਟ ਵੀ ਲੈ ਕੇ ਆ ਰਹੇ ਹਾਂ, ਇਸ ਤੋਂ ਬਾਅਦ ਅਤੇ ਕੁਐਸਚਨਸ ਪ੍ਰਪੇਅਰ ਕਰ ਰਹੇ ਸੀਗੇ। ਅਤੇ ਜਦੋਂ ਉਹਨਾਂ ਨੇ ਉਹ ਵਾਲੀ ਗੇਮ ਦੇਖੀ ਤਾਂ ਫਿਰ ਉਸ ਗੇਮ ਨੇ ਨਾ ਉਹਨਾਂ ਦੀ ਜ਼ਿੰਦਗੀ ਬਿਲਕੁਲ ਚੇਂਜ ਕਰ ਦਿੱਤੀ ਸੀ।
1: ਬਿਲਕੁਲ ਦੋਸਤੋ, ਉਹ ਜਿਹੜਾ ਔਜ਼ਾਰ ਉਹਨਾਂ ਨੇ ਦੇਖਿਆ ਸੀਗਾ ਉਹ ਉਸ ਗੇਮ ਦਾ ਮੁੱਖ ਕਹਿ ਸਕਦੇ ਹਾਂ ਪੁਆਇੰਟ ਸੀਗਾ, ਅਤੇ ਜਿਸ ਨੂੰ ਉਹਨਾਂ ਨੇ ਚੱਕ ਕੇ ਚੈੱਕ ਕੀਤਾ ਤਾਂ ਉਹਨਾਂ ਨੇ ਪੁੱਛਿਆ ਕਿ ਇਹ ਗੇਮ ਕਿਵੇਂ ਖੇਡੀ ਜਾਂਦੀ ਹੈ, ਕਿਉਂਕਿ ਉਹਨਾਂ ਦਾ ਇੰਟਰਸਟ ਪੈਦਾ ਹੋ ਰਿਹਾ ਸੀ। ਅਤੇ ਜਦੋਂ ਉਹਨਾਂ ਨੂੰ ਉਸ ਚੀਜ਼ ਦੇ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਸੋਚਿਆ ਕਿਉਂ ਨਾ ਇਸ ਵਿੱਚ ਹੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਗੇਮ ਨੂੰ ਖੇਡਣ ਦਾ ਟਰਾਈ ਕੀਤਾ ਜਾਵੇ। ਅਤੇ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਲਾਈਫ ਦੀ ਜਰਨੀ ਸੀਗੀ ਉਹ ਸਟਾਰਟ ਹੋਈ, ਅਤੇ ਫਿਰ ਉਹੀ ਨੀਰਜ ਚੋਪੜਾ ਨੇ ਲਗਾਤਾਰ ਜਿਹੜਾ ਹੈ ਇਸ 'ਤੇ ਮਿਹਨਤ ਕੀਤੀ, ਅਤੇ ਮਿਹਨਤ ਕਰਦੇ ਕਰਦੇ ਕਿਤੇ ਨਾ ਕਿਤੇ ਬਹੁਤ ਕੁਛ ਹਾਸਿਲ ਕੀਤਾ।
0: ਜੀ, ਅਸੀਂ ਸ਼ੁਰੂਆਤ ਤੁਹਾਨੂੰ ਦੱਸ ਦਿੱਤੀ ਹੈ ਕਿ ਉਹਨਾਂ ਨੇ ਇੱਕ ਗੇਮ ਦੇਖੀ ਅਤੇ ਉਹ ਗੇਮ ਸਿੱਖਣ ਦਾ ਉਹਨਾਂ ਦੇ ਮਨ ਦੇ ਵਿੱਚ ਉਹ ਚਾਅ ਪੈਦਾ ਹੋ ਗਈ, ਅਤੇ ਉਸ ਗੇਮ ਨੇ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਬਦਲ ਦਿੱਤੀ ਸੀਗੀ। ਅੱਗੇ ਵੀ ਕਹਾਣੀ ਨੂੰ ਆਪਾਂ ਸੁਣਾਵਾਂਗੇ, ਫਿਲਹਾਲ ਤੁਸੀਂ ਇਹ ਗੀਤ ਇੰਜੋਏ ਕਰੋ, ਔਰ ਇਸ ਗੀਤ ਤੋਂ ਬਾਅਦ ਫਿਰ ਅਸੀਂ ਲੈ ਕੇ ਜਾਂਦੇ ਹਾਂ ਤੁਹਾਨੂੰ ਨੀਰਜ ਚੋਪੜਾ ਦੀ ਕਹਾਣੀ।

0: ਬਿਲਕੁਲ ਦੋਸਤੋ, ਇਹੀ ਜ਼ਿੱਦੀ ਦਿਲ ਜਿਹੜਾ ਸੀਗਾ ਉਹ ਸੀ ਨੀਰਜ ਚੋਪੜਾ ਦਾ। ਅਤੇ ਨੀਰਜ ਚੋਪੜਾ ਨੇ ਜਦੋਂ ਠਾਣ ਲਿਆ ਕਿ ਹੁਣ ਮੈਂ ਕੁਛ ਕਰਕੇ ਦਿਖਾਉਣਾ ਹੈ, ਇਹ ਸੀਗਾ ਇੱਕ ਟਰਨਿੰਗ ਪੁਆਇੰਟ ਉਸਦੀ ਲਾਈਫ ਦੇ ਵਿੱਚ। ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਉਹਨਾਂ ਦਾ ਨਾਮ ਜਿਹੜਾ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫੇਮਸ ਪਰਸਨੈਲਿਟੀ, ਯਾਨੀ ਕਿ ਆਪਾਂ ਕਹਿ ਸਕਦੇ ਇੱਕ ਬਹੁਤ ਅੱਛੇ ਖਿਲਾੜੀ ਦੇ ਤੌਰ ਉਹਨਾਂ ਨੂੰ ਜਾਣਿਆ ਜਾਂਦਾ। ਅਤੇ ਜਿਵੇਂ ਕਿ ਦੀਕਸ਼ਾ ਤੁਸੀਂ ਦੱਸਿਆ ਹੋਣੇ ਕਿ ਉਹ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਪ੍ਰੈਕਟਿਸ ਕੀਤੀ, ਹੈ ਨਾ ਆਪਾਂ ਕਹਿ ਸਕਦੇ ਹਾਂ। ਅਤੇ ਇਹ ਜਿਹੜੀ ਚੀਜ਼ ਸੀਗੀ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਸਟਰੈਂਥ ਬਣ ਕੇ ਅੱਗੇ ਆਈ ਹੈ ਨਾ।
1: ਬਿਲਕੁਲ ਜੀ, ਉਹਨਾਂ ਨੇ ਬਹੁਤ ਪ੍ਰੈਕਟਿਸ ਕੀਤੀ, ਬਹੁਤ ਟ੍ਰੇਨਿੰਗ ਕੀਤੀ, ਇੱਦਾਂ ਹੀ ਸਮਾਂ ਬੀਤਦਾ ਗਿਆ। ਅਤੇ ਫਿਰ ਉਹ ਸਮਾਂ ਆਇਆ 2021 ਦਾ, ਜਦੋਂ ਜਿਸਦਾ ਸਭ ਨੂੰ ਅਤੇ ਪੂਰੇ ਭਾਰਤ ਨੂੰ ਇੰਤਜ਼ਾਰ ਸੀਗਾ, ਟੋਕਿਓ ਓਲੰਪਿਕ ਦੇ ਵਿੱਚ ਜਦੋਂ ਨੀਰਜ ਚੋਪੜਾ ਨੇ ਆਪਣਾ ਭਾਲਾ ਸੁੱਟਿਆ। ਅਤੇ ਸਿਰਫ ਭਾਲਾ ਹੀ ਨਹੀਂ ਉੱਡਿਆ ਸੀਗਾ, ਸਗੋਂ ਕਰੋੜਾਂ ਭਾਰਤੀਆਂ ਦੇ ਸੁਪਨੇ ਵੀ ਆਸਮਾਨਾਂ ਨੂੰ ਛੂ ਰਹੇ ਸੀਗੇ। ਕੁਝ ਹੀ ਪਲਾਂ ਦੇ ਬਾਅਦ ਸਕਰੀਨ 'ਤੇ ਲਿਖਿਆ ਆਇਆ ਜਦੋਂ ਗੋਲਡ ਮੈਡਲ ਇੰਡੀਆ।
0: ਬਿਲਕੁਲ, ਅਤੇ ਤੁਹਾਨੂੰ ਪਤਾ ਦੀਕਸ਼ਾ, ਉਹ ਪ੍ਰਾਊਡਿੰਗ ਮੂਮੈਂਟ ਸਿਰਫ ਉਸਦੇ ਪੇਰੈਂਟਸ ਦੇ ਲਈ ਨਹੀਂ, ਸਿਰਫ ਉਸਦੇ ਦੋਸਤਾਂ ਦੇ ਲਈ ਨਹੀਂ, ਬਲਕਿ ਅਸੀਂ ਕਹਿ ਸਕਦੇ ਹਾਂ ਉਹ ਇੱਕ ਪ੍ਰਾਊਡਿੰਗ ਮੂਮੈਂਟ ਸੀਗਾ ਪੂਰੇ ਇੰਡੀਆ ਦੇ ਲਈ। ਅਤੇ ਉਹ ਇੱਕ ਇੰਡੀਆ ਦੀ ਜਿਹੜੀ ਪਹਿਚਾਣ ਨੀਰਜ ਚੋਪੜਾ ਦੇ ਦੁਆਰਾ ਬਣਾਈ ਗਈ, ਉਹ ਇੱਕ ਵੱਡੀ ਮੈਂ ਕਹਿ ਸਕਦੀ ਹਾਂ ਪਹਿਚਾਣ ਸੀਗੀ। ਅਤੇ ਕਿਤੇ ਨਾ ਕਿਤੇ ਸਾਰਾ ਇੰਡੀਆ ਉਸ ਟਾਈਮ ਖੁਸ਼ ਸੀਗਾ।
1: ਬਿਲਕੁਲ, ਉਹ ਮੁੰਡਾ ਜਿਹੜਾ ਸਿਰਫ ਸਟੇਡੀਅਮ ਦੇ ਵਿੱਚ ਆਪਣੇ ਫਿਟਨੈਸ ਦੇ ਲਈ ਗਿਆ ਸੀਗਾ, ਉਹ ਇੱਕ ਹੁਣ ਓਲੰਪਿਕ ਚੈਂਪੀਅਨਸ਼ਿਪ ਬਣ ਚੁੱਕਿਆ ਸੀਗਾ। ਜੀ ਦੋਸਤੋ, ਕਹਿੰਦੇ ਨੇ ਨਾ ਕਿ ਅਗਰ ਅਸੀਂ ਬਹੁਤ ਜ਼ਿਆਦਾ ਮਿਹਨਤ ਕਰੀਏ ਅਤੇ ਬਹੁਤ ਜ਼ਿਆਦਾ ਹੈ ਨਾ ਲਾਈਫ 'ਚ ਸਟਰਗਲ ਕਰੀਏ ਤਾਂ ਉਸਦਾ ਸਾਨੂੰ ਫਲ ਜ਼ਰੂਰ ਮਿਲਦਾ। ਅਸੀਂ ਕੀ ਕਰਦੇ ਹਾਂ, ਅਸੀਂ ਸੋਚਦੇ ਹਾਂ ਕਿ ਅੱਜ ਅਸੀਂ ਇਹ ਚੀਜ਼ ਕੀਤੀ ਆ ਔਰ ਇਸ ਚੀਜ਼ ਦਾ ਫਲ ਸਾਨੂੰ ਅੱਜ ਹੀ ਮਿਲਦੇ। ਨਹੀਂ ਦੋਸਤੋ, ਟਾਈਮ ਲੱਗਦਾ ਆ। ਔਰ ਜੇ ਤੁਸੀਂ ਦਿਲ ਦੇ ਮੈਨੂੰ ਲੱਗਦਾ ਕਿ ਦਿਲ ਨਾਲ, ਜ਼ਿੱਦੀ ਦਿਲ ਦੇ ਨਾਲ ਅਗਰ ਤੁਸੀਂ ਮਿਹਨਤ ਕਰਦੇ ਹੋ ਤਾਂ ਜ਼ਰੂਰ ਮੈਨੂੰ ਲੱਗਦਾ ਕਿ ਤੁਹਾਨੂੰ ਉਸ ਚੀਜ਼ ਦਾ ਫਲ ਮਿਲਦਾ। ਅਤੇ ਨੀਰਜ ਚੋਪੜਾ ਆਪਣੀ ਫੈਮਲੀ, ਆਪਣੇ ਫਰੈਂਡਸ ਦੀ ਜਿਹੜੀ ਵਰਡ ਸੀਗੇ ਕਿ ਤੂੰ ਬਹੁਤ ਜ਼ਿਆਦਾ ਹੈਲਦੀ ਹੈ, ਹੈ ਨਾ, ਬਹੁਤ ਜ਼ਿਆਦਾ ਮੋਟਾ, ਉਸਨੂੰ ਨੈਗੇਟਿਵ ਵੇ 'ਚ ਵੀ ਲੈ ਕੇ ਜਾ ਸਕਦਾ ਸੀਗਾ, ਬਟ ਨਹੀਂ।
0: ਤੇ ਦੋਸਤੋ, ਇੱਥੇ ਜਿਵੇਂ ਕਿ ਦੀਕਸ਼ਾ ਨੇ ਤੁਹਾਨੂੰ ਦੱਸਿਆ ਕਿ ਉਸਨੇ ਇਸ ਚੀਜ਼ ਨੂੰ ਆਪਣੀ ਸਟਰੈਂਥ ਬਣਾਇਆ ਆ, ਉਸਨੇ ਮੋਟਾਪੇ ਨੂੰ ਅਵੋਇਡ ਕਰਕੇ ਆਪਣੀ ਇੱਕ ਸਟਰੈਂਥ ਬਣਾ ਕੇ ਆਪਣੇ ਆਪ ਨੂੰ ਅੱਗੇ ਲਿਆਂਦਾ। ਅਤੇ ਉੱਥੇ ਵਿੱਚ ਆਪਾਂ ਕਹਿ ਸਕਦੇ ਕਿ ਜੈਵਲਿਨ ਥਰੋ ਨੇ ਉਸਦੀ ਬਹੁਤ ਮਦਦ ਕੀਤੀ ਹੈ। ਅਤੇ ਇਸੇ ਕਰਕੇ ਅਸੀਂ ਤੁਹਾਨੂੰ ਵੀ ਇਹੀ ਗੱਲ ਕਹਾਂਗੇ, ਸਾਡੇ ਲਈ ਗੱਲ ਤਜਰਬੇ ਵਾਲੀ ਇਸ ਸਟੋਰੀ ਦੇ ਥਰੂ ਇਹ ਮਿਲਦੀ ਹੈ ਸਾਨੂੰ ਕਿ ਸਾਨੂੰ ਇਹ ਮੋਟੀਵੇਸ਼ਨ ਦੇ ਰਹੀ ਹੈ ਕਿ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਤੁਹਾਡੇ ਚੰਗੇ ਕੰਮ ਤੋਂ ਵੀ ਨਿਰਾਸ਼ ਹੋ ਜਾਂਦੇ ਨੇ, ਤੁਹਾਡੇ ਮਾੜੇ ਕੰਮ ਤੋਂ ਵੀ ਨਿਰਾਸ਼ ਹੋ ਜਾਂਦੇ ਨੇ, ਬਟ ਇਹ ਤੁਹਾਡੇ 'ਤੇ ਕਿ ਤੁਸੀਂ ਉਸਨੂੰ

ਜੀ ਦੋਸਤੋ, ਹੁਣ ਵੇਲਾ ਹੋ ਗਿਆ ਜੀ ਸਭ ਦੇ ਫੇਵਰੇਟ ਸੈਗਮੈਂਟ ਦਾ, ਫਿਲਮੀ ਨੰਬਰ 1 ਸੈਗਮੈਂਟ ਅਸੀਂ ਕੁਛ ਹੀ ਪਲਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਫਿਲਹਾਲ ਤੁਹਾਨੂੰ ਅਸੀਂ ਇੱਕ ਛੋਟੀ ਜਿਹੀ ਉਹ ਦੇਣ ਆਏ ਹਾਂ ਜੀ, ਹਿੰਟ ਕਿ ਸਾਡਾ ਸੈਗਮੈਂਟ ਸ਼ੁਰੂ ਹੋਣ ਵਾਲਾ ਹੈ। ਅਤੇ ਤੁਸੀਂ ਨੰਬਰ ਜਿਹੜਾ ਹੈ ਨੋਟ ਕਰ ਲਓ, ਆਪਣਾ ਮੋਬਾਈਲ ਫੋਨ ਖੋਲ ਲਓ ਅਤੇ ਨੰਬਰ ਨੋਟ ਕਰ ਲਓ ਜੀ, 01812342174। ਅਤੇ ਬਸ ਫਿਰ ਤੁਸੀਂ ਰੈਡੀ ਹੋ ਜਾਓ, ਅਸੀਂ ਬਹੁਤ ਸਾਰੇ ਕੁਸ਼ਚਨਸ ਲੈ ਕੇ ਆ ਰਹੇ ਹਾਂ ਔਰ ਬੜਾ ਹੀ ਐਕਸਾਈਟਿਡ ਹੈ ਜਿਹੜਾ ਸੈਗਮੈਂਟ ਰਹਿਣ ਵਾਲਾ। ਅਤੇ ਤੁਸੀਂ ਫਿਲਹਾਲ ਇੰਜੋਏ ਕਰੋ ਇਹ ਗੀਤ, ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਉਨੀ ਦੇਰ ਤੱਕ ਕੁਛ।

0: जी दोस्तों, तुसी सुन रहे हो प्रोग्राम युवाणी अपनी दोस्त आरजे रितिका
1: ते आरजे दीक्षा दी नाल।
0: ते दोस्तों वेला हो गया है जी अज दे सब दे फेवरेट सेगमेंट यानी कि फिल्मी नंबर वन दा। तो देखदे आं अज फिर कौन फिल्मी नंबर वन बनदा है, क्यों दीक्षा?
1: बिल्कुल जी, इसी दे नाल साडे क्वेश्चंस भी रेडी ने, पर फिलहाल असी तुहानू दस्सदे फिल्मी नंबर वन सेगमेंट चल रहा है ते फिल्मां दी दुनिया दे विच एक लेजेंडरी,
0: बिल्कुल कह सकते लेजेंडरी विनर
1: है ना जी, विलेन। ते आज उन्हां दा बर्थडे है जी, दस दिए नाम भी रिवील कर दिंदे आ। नाम है जी अमरीश पुरी, एक लेजेंडरी एक्टर ने। उन्हां दी आवाज़ अगर गल करिए तां इन्नी ज़्यादा बुलंद है कि किसी भी विलन रोल दे विच ओह इन्ने वधिया तरीके नाल परफॉर्म करदे आ। और अज भी मैनूं लगदा है कि हर मैनूं तां बहुत डर लगदा सी रितिका
0: बच्चे तां उन्हां दी आवाज़ नूं सुन के डर ही जांदे सीगे, बट एक गल है कि कितें ना कितें ओह सारी जिहड़ी जनरेशन साडी कह सकदे 90s दी जिहड़ी जनरेशन है ਉਹਨਾਂ ਦੇ ਫੇਵਰੇਟ ਰਹਿ ਚੁੱਕੇ ਨੇ।
1: ਹਾਂ ਜੀ ਦੋਸਤੋ, ਉਹਨਾਂ ਦਾ ਅਸੀਂ 22 June 1932 ਦੇ ਵਿੱਚ ਜਿਹੜਾ ਹੈ ਕਿ ਪੰਜਾਬ ਨਵਾਂ ਸ਼ਹਿਰ ਦੇ ਵਿੱਚ ਜਨਮੇ ਅਮਰੀਸ਼ ਪੁਰੀ, ਉਹਨਾਂ ਦੀ ਸਟਰਗਲ ਲਾਈਫ ਤਾਂ ਬਹੁਤ ਜ਼ਿਆਦਾ ਰਹੀ ਹੈ। ਆਈ ਨੋ ਉਹਨਾਂ ਦੀ ਅਸੀਂ ਕਰੀਅਰ ਦੀ ਸ਼ੁਰੂਆਤ ਕਰੀਏ, ਫਿਲਮੀ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਹ ਬਹੁਤ ਦੇਰ ਨਾਲ ਸ਼ੁਰੂ ਹੋਈ ਸੀਗੀ, ਕਿਉਂਕਿ ਕਿਹਾ ਜਾਂਦਾ ਸੀਗਾ ਕਿ ਉਹਨਾਂ ਦਾ ਇੱਕ ਜਿਹੜਾ ਫੇਸ ਹੈ ਉਹ ਹੀਰੋ ਫੇਸ ਨਹੀਂ ਹੈਗਾ।
0: ਬਿਲਕੁਲ,
1: ਪਰ ਉਹਨਾਂ ਨੇ ਆਪਣੀ ਹਿੰਮਤ ਨਹੀਂ ਛੱਡੀ, ਮਿਹਨਤ ਨਹੀਂ ਛੱਡੀ, ਉਹ ਕੰਟੀਨਿਊ ਇਸ ਦੇ ਵਿੱਚ ਆਡੀਸ਼ਨਸ ਦਿੰਦੇ ਰਹੇ ਫਿਲਮਾਂ ਦੇ ਵਿੱਚ ਐਂਡ ਥੀਏਟਰ ਵਗੈਰਾ ਕਰਦੇ ਰਹੇ। ਔਰ ਉਹਨਾਂ ਨੇ ਫਾਈਨਲੀ ਫਿਰ ਆਪਣੀ 40 ਦੇ ਏਜ ਦੇ ਵਿੱਚ ਉਹਨਾਂ ਨੇ ਰਿਤਿਕਾ ਮੂਵੀਜ਼ ਦੇ ਵਿੱਚ ਜਿਹੜਾ ਹੈ ਕਿ ਆਪਣਾ ਨਾਮ ਬਣਾ ਹੀ ਲਿਆ, ਔਰ ਬਹੁਤ ਸਾਰੀ ਮੂਵੀਜ਼ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਮੋਸਟਲੀ ਆਪਾਂ ਉਹਨਾਂ ਨੂੰ ਵਿਲਨਸ ਦੇ ਰੋਲ ਤੋਂ ਜਾਣਦੇ ਹਾਂ।
0: ਬਿਲਕੁਲ ਦੀਕਸ਼ਾ, ਤੁਸੀਂ ਇਹ ਦੇਖੋ ਕਿ ਹੀਰੋ ਬਣ ਕੇ ਤਾਂ ਅਸੀਂ ਲੋਕ ਫੇਮਸ ਹੋ ਹੀ ਜਾਂਦੇ ਹਾਂ, ਹੈ ਨਾ, ਕਈ ਵਾਰ ਅਸੀਂ ਗੱਲ ਕਰੀਏ, ਬਟ ਇੱਕ ਵਿਲਨ ਦੇ ਰੋਲ ਕਰਕੇ ਫੇਮਸ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ, ਅਤੇ ਅਜਿਹਾ ਗੁਣ ਉਹਨਾਂ ਕੋਲ ਸੀਗਾ, ਇਹ ਉਹਨਾਂ ਦਾ ਪਲੱਸ ਪੁਆਇੰਟ ਸੀਗਾ
1: ਜੀ। ਔਰ ਇੱਕ ਮੈਂ ਗੱਲ ਹੁਣੇ ਕਹੀ ਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀਗਾ, ਔਰ ਮੈਨੂੰ ਲੱਗਦਾ ਕਿ ਉਸ ਟਾਈਮ ਜਿੰਨੇ ਵੀ ਲੋਕ ਸੀਗੇ ਨਾ ਉਹ ਇੰਨੇ ਕੁ ਅੱਛੇ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਕਿ ਐਕਟਿੰਗ ਕਰਦੇ ਸੀਗੇ ਕਿ ਲੋਕ ਉਹਨਾਂ ਨੂੰ ਅਸਲ ਜ਼ਿੰਦਗੀ ਦੇ ਵਿੱਚ ਵੀ ਦੇਖਦੇ ਸੀ ਨਾ ਅਤੇ ਦੂਰ ਹੋ ਜਾਂਦੇ ਸੀਗੇ ਕਿ ਮਤਲਬ ਸੱਚੀ ਇਹ ਵਿਲੇ ਨਹੀਂ ਹੈ, ਹੁਣੇ ਹੀ ਇਹਨਾਂ ਨੇ ਸਾਨੂੰ ਚੱਕ ਕੇ ਲੈ ਜਾਣਾ ਜਾਂ ਕੁਛ ਕਰ ਲੈਣਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੜੀਆਂ ਹੀ ਜ਼ਿਆਦਾ ਵਧੀਆ, ਔਰ ਇਹਨਾਂ ਨੂੰ ਸਾਨੂੰ ਯਾਦ ਵੀ ਰੱਖਣਾ ਚਾਹੀਦਾ।
0: ਬਿਲਕੁਲ, ਅਤੇ ਦੀਕਸ਼ਾ ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਤਾਂ ਕਰ ਲਈਆਂ, ਪਰ ਜਿਹੜੇ ਲਿਸਨਰਸ ਨੇ ਉਹ ਜ਼ਿਆਦਾ ਐਕਸਾਈਟਡ ਇਸ ਲਈ ਨੇ ਕਿਉਂਕਿ ਉਹਨਾਂ ਨੇ ਫਿਲਮੀ ਨੰਬਰ ਵਨ ਦੇ ਕੁਇਜ਼ ਦੇ ਆਨਸਰ ਦੇਣੇ ਨੇ।
1: ਅਤੇ ਕਿਉਂ ਨਾ ਅਸੀਂ ਜਿਹੜਾ ਫਿਲਮੀ ਨੰਬਰ ਵਨ ਸੈਗਮੈਂਟ ਹੈ ਸਾਡੇ ਲੈਜੈਂਡਰੀ ਜਿਹੜੇ ਜਿਹੜਾ ਅਮਰੀਸ਼ ਪੁਰੀ ਹੈ ਉਹਨਾਂ ਦਾ ਬਰਥਡੇ ਵੀ ਹੈ, ਅਤੇ ਕਿਉਂ ਨਾ ਰਿਤਿਕਾ ਵਿਲਨ ਦੇ ਰੋਲ ਤੋਂ ਤਾਂ ਆਪਾਂ ਉਹਨਾਂ ਨੂੰ ਜਾਣਦੇ ਹੀ ਹਾਂ, ਬਟ ਉਹਨਾਂ ਨੇ ਬਹੁਤ ਸਾਰੇ ਪੋਜ਼ਿਟਿਵ ਰੋਲ ਵੀ ਕੀਤੇ ਹੋਏ ਆ ਮੂਵੀਜ਼ ਦੇ ਵਿੱਚ। ਅਤੇ ਤੁਸੀਂ ਇੱਕ ਮੂਵੀ ਦੱਸੋ ਸਾਨੂੰ ਜਿਹਦੇ ਵਿੱਚ ਉਹਨਾਂ ਨੇ ਪੋਜ਼ਿਟਿਵ ਰੋਲ ਪਲੇਅ ਕੀਤਾ ਆ, ਫਾਦਰ ਦਾ ਰੋਲ ਪਲੇਅ ਕੀਤਾ ਆ।
0: ਬਿਲਕੁਲ ਦੋਸਤੋ, ਜਿਵੇਂ ਕਿ ਹੁਣੇ ਦੀਕਸ਼ਾ ਨੇ ਤੁਹਾਡੇ ਤੋਂ ਪਹਿਲਾ ਕੁਐਸਚਨ ਪੁੱਛਿਆ, ਯਾਨੀ ਕਿ ਉਹਨਾਂ ਨੇ ਇਹ ਪੁੱਛਿਆ ਕਿ ਵਿਲਨ ਦੇ ਤੌਰ 'ਤੇ ਤਾਂ ਅਸੀਂ ਸਾਰੇ ਉਹਨਾਂ ਨੂੰ ਜਾਣਦੇ ਹਾਂ, ਬਟ ਅਜਿਹੀ ਕਿਹੜੀ ਮੂਵੀ ਹੈ? ਵੈਸੇ ਤਾਂ ਉਹਨਾਂ ਨੇ ਕਾਫੀ ਮੂਵੀਜ਼ ਕੀਤੀਆਂ ਨੇ, ਤੁਸੀਂ ਕੋਈ ਵੀ ਮੂਵੀ ਦੱਸ ਸਕਦੇ ਹੋ ਜਿਹਦੇ ਵਿੱਚ ਉਹਨਾਂ ਨੇ ਇੱਕ ਹੀਰੋ ਜਾਂ ਫਿਰ ਕਹਿ ਸਕਦੇ ਹਾਂ ਇੱਕ ਪੋਜ਼ਿਟਿਵ ਐਟੀਟਿਊਡ ਨਾਲ ਭਰਿਆ ਹੋਇਆ ਜਿਹੜਾ ਰੋਲ ਹੈ ਉਹ ਪਲੇਅ ਕੀਤਾ ਹੋਵੇ। ਅਤੇ ਤਦ ਤੱਕ ਲਈ ਅਸੀਂ ਲੈਂਦੇ ਹਾਂ ਇੱਕ ਮਿਊਜ਼ੀਕਲ ਬ੍ਰੇਕ ਅਤੇ ਤੁਹਾਡੇ ਆਨਸਰਸ ਦਾ ਅਸੀਂ ਵੇਟ ਕਰ ਰਹੇ ਹਾਂ। ਤੁਸੀਂ ਕਰਨਾ ਕੀ ਹੈ, ਸਾਨੂੰ 08 01 81 23 42 174 ਦੇ ਉੱਪਰ ਸਾਨੂੰ ਕਾਲ ਕਰਨੀ ਹੈ। ਇਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਫੇਸਬੁੱਕ ਮੈਸੇਂਜਰ ਦੇ ਉੱਪਰ ਵੀ ਮੈਸੇਜ ਕਰ ਸਕਦੇ ਹੋ।
1: ਹਿੰਟ ਦੇ ਲਈ ਅਸੀਂ ਸੌਂਗ ਚਲਾਉਣ ਜਾ ਰਹੇ ਹਾਂ, ਔਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਗਾਣਾ ਸੁਣ ਕੇ ਤੁਹਾਨੂੰ ਮੂਵੀ ਦਾ ਹਿੰਟ ਮਿਲ ਜਾਊਗਾ। ਅਸੀਂ ਬੜੀ ਹੈਲਪ ਕਰਦੇ ਹਾਂ, ਤੁਹਾਡੀ ਕਰਨੀ ਨਹੀਂ ਚਾਹੀਦੀ, ਬਟ ਤੁਸੀਂ ਇਹ ਗਾਣਾ ਸੁਣੋ ਅਤੇ ਬਸ ਅਸੀਂ ਤੁਹਾਡੀ ਕਾਲ ਦਾ ਇੰਤਜ਼ਾਰ ਕਰ ਰਹੇ ਹਾਂ। ਜਲਦੀ ਆਓ।

0: ਤਾਂ ਮਜ਼ਾ ਆਏਗਾ, ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ।
1: ਤੇ ਜਿਵੇਂ ਕਿ ਦੀਕਸ਼ਾ ਨੇ ਤੁਹਾਨੂੰ ਹੁਣ ਆਨਸਰ ਪੁੱਛਿਆ ਇਸ ਕੁਐਸਚਨ ਦਾ, ਤੇ ਮੈਂ ਵੀ ਇੱਕ ਵਾਰ ਡਾਇਲੋਗ ਬੋਲ ਦਵਾਂ, ਮੋਗੈਂਬੋ ਖੁਸ਼ ਹੁਆ। ਤੇ ਦੋਸਤੋ ਇਸ ਡਾਇਲੋਗ ਦਾ ਸਾਨੂੰ ਜਿਹੜਾ ਜਵਾਬ ਹੈ ਤੁਸੀਂ ਛੇਤੀ ਛੇਤੀ ਦਿਓ, ਤਦ ਤੱਕ ਅਸੀਂ ਪਿਆਰਾ ਜਿਹਾ ਗਾਣਾ ਜਿਹੜਾ ਸੁਣ ਲੈਂਦੇ ਹਾਂ।

0: ਜੀ ਦੋਸਤੋ, ਜਿਵੇਂ ਕਿ ਅਸੀਂ ਤੁਹਾਡੇ ਕੋਲੋਂ ਹੁਣੇ ਕੁਐਸਚਨ ਪੁੱਛਿਆ ਸੀਗਾ ਇੱਕ ਡਾਇਲੋਗ ਨੂੰ ਪੁੱਛ ਕੇ ਕਿ ਇਸ ਡਾਇਲੋਗ ਵਿੱਚ ਇਹ ਡਾਇਲੋਗ ਜਿਹੜਾ ਕਿਹੜੀ ਫਿਲਮ ਦਾ ਹੈ ਅਤੇ ਕਦੋਂ ਆਈ ਸੀ, ਅਤੇ ਸਾਨੂੰ ਜਵਾਬ ਜਿਹੜਾ ਮੈਸੇਂਜਰ ਦੇ ਉੱਪਰ ਭੇਜ ਚੁੱਕੇ ਨੇ ਸਤੀਸ਼ ਕੁਮਾਰ ਜੀ, ਅਤੇ ਇਹਨਾਂ ਦਾ ਆਂਸਰ ਹੈ ਕਿ ਇਹ ਜਿਹੜੀ ਮੂਵੀ ਹੈ ਮਿਸਟਰ ਇੰਡੀਆ ਹੈ ਅਤੇ 1987 ਦੇ ਵਿੱਚ ਇਹ ਮੂਵੀ ਆਈ ਸੀ। ਬਿਲਕੁਲ ਸਹੀ ਜਵਾਬ ਹੈ ਤੁਹਾਡਾ। ਅਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਯੁਵਾਣੀ ਦਾ ਹਿੱਸਾ ਬਣੇ। ਅਤੇ ਹੁਣ ਅਸੀਂ ਪੁੱਛ ਲੈਂਦੇ ਹਾਂ ਜੀ ਅਗਲਾ ਸਵਾਲ, ਬਟ ਉਹ ਹੁਣ ਅਸੀਂ ਪੁੱਛਦੇ ਹਾਂ ਕੋਈ ਹਟਕੇ ਜਿਹਾ ਸਵਾਲ, ਕਿਉਂ ਹੈ ਨਾ ਦੀਕਸ਼ਾ?
1: ਬਿਲਕੁਲ ਜੀ।
0: ਅਤੇ ਦੋਸਤੋ, ਹੁਣ ਅਸੀਂ ਤੁਹਾਨੂੰ ਪੁੱਛਣ ਜਾ ਰਹੇ ਹਾਂ ਕਿ ਫਿਲਮ ਬਜਰੰਗੀ ਭਾਈ ਜਾਨ, ਜਿਹੜੀ ਕਿ ਮੈਨੂੰ ਲੱਗਦਾ ਸਾਡੀ ਯੂਥ ਨੇ ਤਾਂ ਬਹੁਤ ਜ਼ਿਆਦਾ ਦੇਖ ਲਈ ਹੋਣੀ ਹੁਣ ਤੱਕ, ਹੈ ਨਾ
1: ਜੀ? ਜੀ।
0: ਅਤੇ ਬਜਰੰਗੀ ਭਾਈ ਜਾਨ ਦੇ ਵਿੱਚ ਜਿਹੜਾ ਲੀਡ ਰੋਲ ਹੈ ਉਹ ਕਿਸ ਮੇਲ ਐਕਟਰ ਨੇ ਪਲੇ ਕੀਤਾ? ਅਤੇ ਮੈਂ ਦੁਬਾਰਾ ਸਵਾਲ ਪੁੱਛ ਲੈਂਦੀ ਹਾਂ ਤੁਹਾਡੇ ਕੋਲ ਕਿ ਬਜਰੰਗੀ ਭਾਈ ਜਾਨ ਫਿਲਮ ਦੇ ਵਿੱਚ ਜਿਹੜਾ ਲੀਡ ਰੋਲ ਹੈ ਕਿਹੜੇ ਮੇਲ ਐਕਟਰ ਨੇ ਪਲੇ ਕੀਤਾ ਹੈ? ਤੁਸੀਂ ਇਸ ਦਾ ਜਵਾਬ ਸਾਨੂੰ ਦੇਣਾ ਹੈ

0: 2174 ਦੇ ਉੱਪਰ। ਇਸ ਦੇ ਨਾਲ ਨਾਲ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ ਦੇ ਉੱਪਰ ਵੀ ਮੈਸੇਜ ਭੇਜ ਸਕਦੇ ਹੋ।
1: ਜੀ ਦੋਸਤੋ, ਬਸ ਤੁਸੀਂ ਕਾਲਸ ਕਰੋ, ਅਸੀਂ ਕਾਲਸ ਦਾ ਇੰਤਜ਼ਾਰ ਕਰ ਰਿਹਾ ਤੁਹਾਡੀ, ਅਤੇ ਕੁਸ਼ਚਨ ਤੁਸੀਂ ਸੁਣ ਰਹੇ ਹੋ, ਬਸ ਮੈਨੂੰ ਦੱਸ ਦਿਓ ਕਿ ਹਾਂ ਵੀ ਤੁਸੀਂ ਹੈਗੇ ਹੋ ਜੀ ਫਿਲਮੀ ਨੰਬਰ 1। ਫਿਲਹਾਲ ਤੁਸੀਂ ਇੱਕ ਟਰੈਕ ਇੰਜੋਏ ਕਰੋ, ਔਰ ਨਾਲ ਹੀ ਅਸੀਂ ਵਾਪਿਸ ਆਉਂਦੇ ਹਾਂ ਇੱਕ ਕਾਲਰ ਦੇ ਨਾਲ।

0: ਜੀ ਦੋਸਤੋ, ਫਿਲਮੀ ਨੰਬਰ 1 ਸੈਗਮੈਂਟ ਚੱਲ ਰਿਹਾ ਤੇ ਸਾਨੂੰ ਕਾਲਸ ਆ ਗਈਆਂ ਜੀ। ਅਸੀਂ ਕੁਐਸਚਨ ਪੁੱਛਿਆ ਸੀਗਾ ਤੇ ਬਸ ਸਾਡੇ ਨਾਲ ਪਹਿਲੇ ਲਿਸਨਰ ਵੀ ਜੁੜ ਚੁੱਕੇ ਨੇ ਕਿ ਉਹਨਾਂ ਨਾਲ ਗੱਲਬਾਤ ਕਰੀਏ ਤੇ
1: ਪੁੱਛੀਏ ਸਵਾਲ ਦਾ ਜਵਾਬ। ਹੈਲੋ
2: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮੈਡਮ ਜੀ,
1: ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਗੱਲ ਕਰ ਰਹੇ ਹੋ? ਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ, ਤੇ ਕੀ ਜਵਾਬ ਲੈ ਕੇ ਆਏ ਹੋ?
2: ਜਵਾਬ ਜੀ ਦਾ ਸਲਮਾਨ ਖਾਨ ਹੈ ਜੀ।
1: ਬਿਲਕੁਲ ਸਹੀ ਜਵਾਬ ਹੈ ਤੁਹਾਡਾ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਰਵਿੰਦਰ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
0: ਜੀ ਦੋਸਤੋ, ਤੁਸੀਂ ਵੀ ਇੱਦਾਂ ਹੀ ਸਾਨੂੰ ਕਾਲਸ ਕਰਕੇ ਜਿਹੜਾ ਫਿਲਮੀ ਨੰਬਰ 1 ਸੈਗਮੈਂਟ ਦੇ ਵਿਨਰ ਬਣ ਸਕਦੇ ਹੋ ਤੇ ਬਸ ਅਸੀਂ ਤੁਹਾਡੀ ਕਾਲਸ ਦਾ ਇੰਤਜ਼ਾਰ ਕਰਨਾ। ਪਰ ਫਿਲਹਾਲ ਮੈਂ ਇੱਕ ਤੁਹਾਡੇ ਲਈ ਕੁਐਸਚਨ ਲੈ ਕੇ ਆਈ ਹਾਂ ਜੀ। ਕੁਐਸਚਨ ਹੈ ਜੀ, ਫਿਲਮ ਵਿੱਚ ਜਿਹੜਾ ਕਿ ਬਰਫੀ ਫਿਲਮ ਦੇ ਵਿੱਚ ਝਿਲਮਿਲ ਦਾ ਕਿਰਦਾਰ ਕਿਸਨੇ ਨਿਭਾਇਆ? ਤੁਸੀਂ ਦੱਸਣਾ ਕਿਸ ਅਦਾਕਾਰਾਂ ਨੇ ਇਹ ਕਿਰਦਾਰ ਨਿਭਾਇਆ ਤੇ ਬਸ ਤੁਸੀਂ ਸਾਨੂੰ ਕਾਲਸ ਕਰਨੀ ਹੈ ਇਹਦੇ ਲਈ। ਫਿਰ ਕਾਲਸ ਕਰਨ ਲਈ ਤੁਹਾਨੂੰ ਨੰਬਰ ਵੀ ਚਾਹੀਦਾ ਜੀ। ਨੰਬਰ ਅਸੀਂ ਦੱਸ ਦਿੰਦੇ ਹਾਂ ਤੁਹਾਨੂੰ 01812342174। ਕਾਲਸ ਲਗਾਓ ਜਾਂ ਤੁਸੀਂ ਸਾਨੂੰ ਸਾਡੇ ਫੇਸਬੁੱਕ 'ਤੇ ਜਿਹੜਾ ਹੈ ਕਿ ਮੈਸੇਜ ਕਰ ਸਕਦੇ ਹੋ। ਤੁਸੀਂ ਆਪਣਾ ਨਾਮ ਅਤੇ ਪਤਾ ਜ਼ਰੂਰ ਮੈਨਸ਼ਨ ਕਰਨਾ ਤਾਂ ਕਿ ਅਸੀਂ ਤੁਹਾਡਾ ਜਿਹੜਾ ਓਨਰ ਲੈ ਸਕੀਏ। ਬਸ ਤੁਹਾਡੀ ਕਾਲ ਦਾ ਇੰਤਜ਼ਾਰ ਕਰਨਾ ਹੈ ਅਤੇ ਤੁਸੀਂ ਇੰਜੋਏ ਕਰੋ ਇਹ ਟਰੈਕ ਔਰ ਮਿਲਦੇ ਹਾਂ ਫਿਰ ਇਸ ਟਰੈਕ ਤੋਂ।

जी दोस्तों, सेगमेंट चल रहा है जी साडा फिल्मी नंबर 1 ते सानू मैसेंजर ते बिल्कुल जी इस जड़ा क्वेश्चन पूछा सीगा मैं एक बारी रिपीट कर दिंदी हां। फिल्म दे विच जड़ी बर्फी फिल्म है ओदे विच जिलमिल दा किरदार किसने निभाया है ते सानू आंसर आ चुका है। सानू सिमरन दा आंसर आया है ते आया है जसपाल जी दा, जलंधर तो ही बोल रहे ने। उन्हां दा जवाब है जी प्रियंका चोपड़ा। ਸਹੀ ਜਵਾਬ ਹੈ ਉਹਨਾਂ ਦਾ ਅਤੇ ਇਸੇ ਦੇ ਨਾਲ ਉਹ ਵੀ ਬਣ ਚੁੱਕੇ ਨੇ ਸਾਡੇ ਫਿਲਮੀ ਨੰਬਰ 1 ਸੈਗਮੈਂਟ ਦੇ ਜਿਹੜੇ ਵਿਨਰਸ। ਅਤੇ ਅਸੀਂ ਹੁਣ ਤੁਹਾਨੂੰ ਇੱਕ ਟਰੈਕ ਸੁਣਾਵਾਂਗੇ ਔਰ ਤੁਸੀਂ ਦੱਸਣਾ ਹੈ ਕਿ ਉਹ ਕਿਸ ਮੂਵੀ ਦਾ ਟਰੈਕ ਹੈ ਅਤੇ ਤੁਸੀਂ ਸਾਨੂੰ ਕਾਲਸ ਕਰਨੀ ਹੈ ਔਰ ਦੱਸਣਾ ਔਰ ਤੁਸੀਂ ਮੈਸੇਜ ਵੀ ਕਰ ਸਕਦੇ ਹੋ। ਇੱਕ ਵਾਰੀ ਨੰਬਰ ਤੁਸੀਂ ਨੋਟ ਕਰ ਲਓ 01812342174 ਅਤੇ ਗੀਤ ਵੀ ਸੁਣ ਲਓ।

0: ਜੀ ਦੋਸਤੋ, ਸੈਗਮੈਂਟ ਚੱਲ ਰਿਹਾ ਜੀ ਸਾਡਾ ਫਿਲਮੀ ਨੰਬਰ 1, ਅਤੇ ਹੁਣੇ ਤੁਸੀਂ ਟਰੈਕ ਸੁਣ ਰਹੇ ਹੋ ਅਤੇ ਸਾਨੂੰ ਕਾਲਸ ਵੀ ਆ ਚੁੱਕੀਆਂ ਨੇ, ਅਤੇ ਕਿਉਂ ਨਾ ਅਸੀਂ ਆਪਣੇ ਲਿਸਨਰ ਨੂੰ ਓਨਰ ਲੈ ਕੇ ਜਾਈਏ ਅਤੇ ਪੁੱਛੀਏ ਕੀ ਹੈ ਗਾਣਾ ਕਿਸ ਮੂਵੀ ਦਾ। ਹੈਲੋ ਹੈਲੋ
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਅਤੇ ਕਿੱਥੋਂ ਬੋਲ ਰਹੇ ਹੋ?
1: ਬਲਜਿੰਦਰ ਸਿੰਘ ਬੋਲਦਾ ਮੈਂ, ਜ਼ਿਲ੍ਹਾ ਜਲੰਧਰ ਤੋਂ।
0: ਜੀ, ਗਾਣਾ ਸੁਣ ਲਿਆ ਤੁਸੀਂ? ਕਿਸ ਮੂਵੀ ਦਾ ਗਾਣਾ ਫਿਰ ਹੈ? ਜੀ ਬਿਲਕੁਲ ਸਹੀ ਜਵਾਬ ਹੈ ਤੁਹਾਡਾ। ਜੀ ਇਸੀ ਦੇ ਨਾਲ ਤੁਸੀਂ ਵੀ ਬਣ ਗਏ ਹੋ ਜੀ ਸਾਡੇ ਫਿਲਮੀ ਨੰਬਰ 1 ਸੈਗਮੈਂਟ ਦੇ ਵਿਨਰ, ਤੇ ਫਿਰ ਕਿਵੇਂ ਇੰਜੋਏ ਕਰ ਰਹੇ ਹੋ ਮੰਡੇ ਅੱਜ? ਹਾਂਜੀ, ਤੇ ਫਿਰ ਮਜ਼ਾ ਆ ਰਿਹਾ, ਪ੍ਰੋਗਰਾਮ ਵਧੀਆ ਲੱਗ ਰਿਹਾ? ਤੇ ਬਲਵਿੰਦਰ, ਜਿਵੇਂ ਕਿ ਅਸੀਂ ਤੁਸੀਂ ਹੁਣੇ ਸਾਨੂੰ ਦੱਸਿਆ ਕਿ ਤੁਸੀਂ ਇਸ ਮੂਵੀ ਨੂੰ ਜਾਣਦੇ ਹੋ, ਗਦਰ ਮੂਵੀ ਦਾ ਜਾਣਾ ਇਹ ਗਾਣਾ ਹੈ, ਤੇ ਅਮਰੀਸ਼ ਪੁਰੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਕਿ ਅੱਜ ਉਹਨਾਂ ਦਾ ਸਪੈਸ਼ਲ ਡੇ, ਉਹਨਾਂ ਦਾ ਬਰਥਡੇ ਹੈ, ਤੇ ਤੁਸੀਂ ਉਹਨਾਂ ਦੇ ਬਾਰੇ ਕਿੰਨਾ ਕੁ ਜਾਣਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਜੀ ਬਿਲਕੁਲ, ਹੈ ਨਾ? ਤੇ ਤੁਹਾਨੂੰ ਕਿਹੜੀ ਮੂਵੀ ਸਭ ਨਾਲ ਜ਼ਿਆਦਾ ਪਸੰਦ ਆ ਉਹਨਾਂ ਦੀ ਦੇਖਣਾ?
1: ਮੈਨੂੰ ਤਾਂ ਸਾਰੀਆਂ ਹੀ ਪਸੰਦ ਹੈ ਇਹਨਾਂ ਦੀਆਂ, ਗਾਤਕ ਜਿਹੜੀ ਤੁਸੀਂ ਫਿਲਮ ਬੋਲੀ ਉਹ ਵੀ ਬਹੁਤ ਪਸੰਦ ਹੈ, ਜਿਹਦੇ ਵਿੱਚ ਬਹੁਤ ਵਧੀਆ ਰੋਲ ਕੀਤਾ ਇਹਨਾਂ ਨੇ।
0: ਜੀ, ਤੇ ਅਗਰ ਮੈਂ ਕੋਈ ਕਵਾਂ ਇੱਕ ਡਾਇਲੋਗ ਸੁਣਾ ਦਿਓ ਉਹਨਾਂ ਦੀ ਮੂਵੀ ਦਾ ਜਿਹੜਾ ਤੁਹਾਨੂੰ ਬੜਾ ਪਸੰਦ ਹੈ। ਕੋਸ਼ਿਸ਼ ਤਾਂ ਜ਼ਰੂਰ ਕਰੋ, ਮੈਨੂੰ ਤਾਂ ਲੱਗਦਾ ਕੋਸ਼ਿਸ਼ ਕਰਨੀ ਚਾਹੀਦੀ ਹੈ।
1: ਜੀ ਮੈਡਮ ਜੀ,
0: ਕਿਆ ਬਾਤ ਹੈ, ਇਹੀ ਉਹਨਾਂ ਦਾ ਫੇਮਸ ਡਾਇਲੋਗ ਹੈ। ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ, ਤੇ
2: ਇਸ ਦੇ ਨਾਲ ਹੀ ਤੁਸੀਂ ਬਣਦੇ ਹੋ ਜੀ ਅੱਜ ਦੇ ਫਿਲਮੀ ਨੰਬਰ 1, ਕਿਉਂਕਿ ਆਨਸਰ ਵੀ ਦੇ ਦਿੱਤਾ ਤੇ ਉਸ ਦੇ ਨਾਲ ਨਾਲ ਡਾਇਲੋਗ ਵੀ ਸੁਣਾ ਦਿੱਤਾ।
0: ਜੀ ਯਾਰ, ਪਰ ਗੱਲ ਕਰਦੇ ਕਰਦੇ ਨਾ ਮੈਨੂੰ ਲੱਗਦਾ ਕਿ ਟਾਈਮ ਜਿਹੜਾ ਹੈ ਨਾ ਬੜਾ ਜ਼ਿਆਦਾ ਨਿਕਲ ਗਿਆ, ਸਾਡੇ ਕੋਲ ਸਮਾਂ ਨਹੀਂ ਰਿਹਾ,
2: ਇਸ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਨਮਸਕਾਰ।

ਦੋਸਤੋ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਤੇ ਦੋਸਤੋ ਅਸੀਂ ਗੱਲ ਕੀਤੀ ਸੀ ਨਾ ਕਿ ਅੱਜ ਜਿਹੜਾ ਅਸੀਂ ਗੱਲਾਂ ਬਾਤਾਂ ਕਰਾਂਗੇ ਨਾ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਹੋ ਗਈਆਂ ਜਿਹੜੀ ਸ਼ਾਇਦ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਦੋਸਤੋ ਆਪਾਂ ਜ਼ਿੰਦਗੀ ਜੀ ਰਹੇ ਹਾਂ ਪਹਿਲੀ ਗੱਲ ਆਉਂਦੀ ਹੈ ਕਿ ਸੈਲਫ ਹੈਲਪ ਕਿਤਾਬਾਂ ਤੋਂ ਨਾ ਕਈ ਵਾਰ ਸਾਡੀਆਂ ਆਪਣੀਆਂ ਆਦਤਾਂ ਹੀ ਸਾਨੂੰ ਦੁਖੀ ਕਰ ਦਿੰਦੀਆਂ ਹਨ ਹਾਈ ਟੂ ਬੀ ਮਿਜ਼ਰੇਬਲ ਭਵਿੱਖ ਦੀ ਚਿੰਤਾ 'ਚ ਅਸੀਂ ਜੀਵਨ ਦਾ ਆਨੰਦ ਗਵਾ ਲੈਂਦੇ ਹਾਂ ਅਕਸਰ ਅਸੀਂ ਸੋਚਦੇ ਹਾਂ ਕਿ ਸਾਡੀਆਂ ਪਰੇਸ਼ਾਨੀਆਂ ਦਾ ਕਾਰਨ ਕੇਵਲ ਬਾਹਰੀ ਹਾਲਤ ਨਹੀਂ ਹੁੰਦੇ ਲੇਕਿਨ ਕਈ ਵਾਰ ਸਾਡੀਆਂ ਆਪਣੀਆਂ ਆਦਤਾਂ ਹੀ ਸਾਨੂੰ ਦੁਖੀ ਬਣਾਉਂਦੀਆਂ ਹਨ ਅਸੀਂ ਹਰ ਸਮੇਂ ਦੂਜਿਆਂ ਨਾਲ ਆਪਣੀ ਤੁਲਨਾ ਕਰਦੇ ਹਾਂ ਆਪਣੀ ਗਲਤੀਆਂ ਨੂੰ ਯਾਦ ਕਰਦੇ ਹਾਂ ਅਤੇ ਭਵਿੱਖ ਦੀ ਚਿੰਤਾ 'ਚ ਉਲਝਦੇ ਹਾਂ ਤਾਂ ਜੀਵਨ ਦਾ ਆਨੰਦ ਗਵਾ ਦਿੰਦੇ ਹਾਂ

0: ਔਰ ਤੁਹਾਡਾ ਨਾਲ ਦੋਸਤੋ ਲਿਵਿੰਗ ਫਾਰਵਰਡ, ਯਾਨੀ ਕਿ ਤੁਸੀਂ ਜੀਵਨ 'ਚ ਕੀ ਹਾਸਲ ਕਰਨਾ ਚਾਹੁੰਦੇ ਹੋ। ਬਹੁਤ ਲੋਕ ਨਾ ਜੀਵਨ ਨੂੰ ਬਿਨਾਂ ਕਿਸੇ ਸਪਸ਼ਟ ਦਿਸ਼ਾ ਦੇ ਨਾ ਜਿਉਂਦੇ ਹਨ ਅਤੇ ਨਾ ਬਾਅਦ ਵਿੱਚ ਸੋਚਦੇ ਹਨ ਕਿ ਉਹ ਅਸਲ 'ਚ ਕੀ ਹਾਸਲ ਕਰਨਾ ਚਾਹੁੰਦੇ ਸਨ। ਇਸ ਲਈ ਸਮੇਂ ਸਮੇਂ 'ਤੇ ਰੁਕ ਕੇ ਇਹ ਸੋਚਣਾ ਜ਼ਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜੀਵਨ ਜਿਉਣਾ ਚਾਹੁੰਦੇ ਹਾਂ। ਤਾਂ ਸਾਡੇ ਲਈ ਸਭ ਤੋਂ ਜਿਹੜਾ ਮਹੱਤਵਪੂਰਨ ਕੀ ਹੈ, ਜੀਵਨ ਵਿਅਸਤ ਰਹਿਣ ਦਾ ਨਾਮ ਨਹੀਂ ਹੈ। ਇਹ ਮਾਈਕਲ ਹਾਈਟ ਨੇ ਗੱਲ ਕਹੀ ਸੀ ਦੋਸਤੋ, ਜੋ ਕਿ ਅਸਲ 'ਚ ਬਹੁਤ ਕਮਾਲ ਹੈ। ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ, ਤੁਸੀਂ ਸੁਣ ਰਹੇ ਹੋ ਵਿਦਾਰ ਜੀ ਰਮਨੀਸ਼ ਐਂਡ ਸਟੇ ਟਿਊਨ ਗਾਇਜ਼, ਨੈਕਸਟ ਗਾਣਾ ਵੀ ਔਨ ਏਅਰ।
1: This is total invasion, we're coming to you across the nation.
2: ਆ ਸੁਣਾ, ਆ ਜ਼ਰਾ ਪਰਾਂ ਦਾ ਹੱਟ।

0: ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ, ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ 'ਤੇ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ ਚੱਪਰਬਾਰੀ ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾਤ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਜਿਵੇਂ ਪੱਛਮੀ ਬੰਗਾਲ ਵਿੱਚ ਬੰਗਲਾਦੇਸ਼ੀ ਘੁਸਪੈਠੀਆਂ ਕਰਕੇ ਉੱਥੋਂ ਦੀ ਬਦਲਦੀ ਜਨਸੰਖਿਆ ਦੇਸ਼ ਦੀ ਚਿੰਤਾ ਦਾ ਮਸਲਾ ਬਣ ਗਿਆ ਸੀ, ਉਸੇ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ਿਆਂ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣ ਗਏ ਨੇ। ਅੱਜ ਲੁਧਿਆਣਾ ਵਿੱਚ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਲਜ਼ਾਮ ਲਗਾਇਆ ਕਿ ਬੰਗਾਲ ਜਿਹੇ ਹਾਲਾਤ ਪੰਜਾਬ 'ਚ ਵੀ ਸਿਰਦਰਦ ਬਣ ਗਏ ਨੇ, ਜਿੱਥੇ ਲੋਕਾਂ ਨੂੰ ਕੰਮ ਦੇ ਬਦਲੇ ਅਦਾਇਗੀ ਕਰਨੀ ਪੈਂਦੀ ਹੈ। ਲੁਧਿਆਣਾ 'ਚ ਹੀ ਪੰਜਾਬ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸ੍ਰੀ ਨਵੀਨ ਨੇ ਕਿਹਾ ਕਿ ਪੰਜਾਬ 'ਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਲਈ ਸਾਜ਼ਗਾਰ ਮਾਹੌਲ ਬਣੇਗਾ ਅਤੇ ਕਿਸਾਨੀ ਵੀ ਇਸ ਦੇ ਨਾਲ ਨਾਲ ਚੱਲੇਗੀ। ਉਨ੍ਹਾਂ ਕਿਹਾ ਕਿ ਉਦਯੋਗ ਦੇ ਹਰ ਵਰਗ ਦੀਆਂ ਸਮੱਸਿਆਵਾਂ ਵੱਖ ਵੱਖ ਹੁੰਦੀਆਂ ਨੇ, ਪਰ ਇਹਨਾਂ ਦੇ ਹੱਲ ਵਾਸਤੇ ਸਰਕਾਰ ਦੀ ਨੀਤੀ, ਨੀਅਤ ਅਤੇ ਫੈਸਲਾਕੁੰਨ ਅਗਵਾਈ ਦੀ ਅਹਿਮ ਭੂਮਿਕਾ ਹੁੰਦੀ ਹੈ। ਉਦਯੋਗਪਤੀਆਂ ਨੇ ਜਿੱਥੇ ਪੰਜਾਬ 'ਚ ਅਮਨ ਕਾਨੂੰਨ ਦੀ ਹਾਲਾਤ ਨੂੰ ਲੈ ਕੇ ਸਵਾਲ ਖੜੇ ਕੀਤੇ, ਉੱਥੇ ਹੀ ਗੈਂਗਸਟਰਵਾਦ ਅਤੇ ਨਾਜ਼ੁਕ ਅਮਨ ਕਾਨੂੰਨ ਦੀ ਹਾਲਾਤ 'ਤੇ ਵੀ ਸਵਾਲ ਚੁੱਕੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਇਸ ਦੌਰਾਨ ਮੰਤਰੀ ਮੰਡਲ ਨੇ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਫੀਸਾਂ ਦੇ ਵਾਧੇ ਨੂੰ ਕਾਬੂ ਕਰਨ ਲਈ ਆਰਡੀਨੈਂਸ ਨੂੰ ਮਨਜ਼ੂਰੀ, ਉਦਯੋਗਿਕ ਰਿਆਇਤਾਂ ਸਬੰਧੀ ਦਿਸ਼ਾ ਨਿਰਦੇਸ਼ਾਂ 'ਚ ਸੋਧ ਅਤੇ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੈਟਫਾਰਮ ਨੂੰ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਸਾਮੀ ਅਤੇ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਕੈਬਨਿਟ ਨੇ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਐਨ ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧ ਆਰਡੀਨੈਂਸ 2026 ਲਿਆਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਆਰਡੀਨੈਂਸ ਇਸ ਸਬੰਧੀ ਐਕਟ 2016 ਵਿੱਚ ਸੋਧ ਕਰਕੇ ਲਿਆਂਦਾ ਗਿਆ। ਪ੍ਰਵਾਨਗੀ ਵਾਸਤੇ ਆਰਡੀਨੈਂਸ ਹੁਣ ਰਾਜਪਾਲ ਕੋਲ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ,
1: ਅੱਜ ਅਸੀਂ ਆਰਡੀਨੈਂਸ ਦਾ ਡਰਾਫਟ ਹੈ ਉਹ ਕੈਬਨਿਟ ਸਾਹਮਣੇ ਪੇਸ਼ ਕੀਤਾ ਤੇ ਜਿਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੀ ਕੈਬਨਿਟ ਨੇ ਅਪਰੂਵਲ ਦੇ ਦਿੱਤਾ। ਹੁਣ ਇਹ ਆਰਡੀਨੈਂਸ ਜਿਹੜਾ ਹੈ ਉਹ ਗਵਰਨਰ ਸਾਹਿਬ ਕੋਲ ਜਾਊਗਾ। ਇਸ ਦੇ ਵਿੱਚ 5% ਦਾ ਵਾਧਾ, ਤੇ ਮੈਂ ਦੁਬਾਰਾ ਕਹਿ ਰਿਹਾ, ਇੱਥੇ ਜਦੋਂ ਆਪਾਂ ਫੀਸ ਕਹਿ ਰਹੇ ਹਾਂ ਤਾਂ ਇਹ ਹਰ ਤਰ੍ਹਾਂ ਦੀ ਫੀ ਹੈ, ਚਾਹੇ ਉਹ ਟਿਊਸ਼ਨ ਫੀਸ ਜਾਂ ਕੋਈ ਵੀ ਕਿਸੇ ਦੇ ਨਾਮ ਦੇ ਉੱਤੇ, ਸਾਰਾ ਕੁਝ ਉਹਨੂੰ ਇਕੱਠਾ ਮੰਨਿਆ ਜਾਊਗਾ। ਨੰਬਰ 2, ਇਸ ਐਕਟ ਦੇ ਵਿੱਚ ਲੈ ਕੇ ਕਿਊਮੂਲੇਟਿਵ ਫੀ। ਕਿਊਮੂਲੇਟਿਵ ਫੀ ਦਾ ਭਾਵ ਇਹ ਹੈ ਕਿ ਪਿਛਲੇ 36 ਮਹੀਨਿਆਂ 'ਚ ਜਿਸ ਦਿਨ ਇਹ ਆਰਡੀਨੈਂਸ, ਜਿਸ ਦਿਨ ਇਹ ਐਕਟ ਨੋਟੀਫਾਈ ਹੋ ਜਾਂਦਾ, ਉਸ ਤੋਂ 36 ਮਹੀਨਿਆਂ ਦੇ ਪਿੱਛੇ ਅਗਰ ਲਗਾਤਾਰ 15% ਦਾ ਵਾਧਾ ਹੋਇਆ, ਜੋ 3 ਸਾਲ ਪਹਿਲਾਂ ਫੀਸ ਹੋਊਗੀ, ਤਾਂ ਜਿੰਨਾ ਉਹ ਵਾਧਾ ਹੈ ਉਹ ਮਾਤਾ ਪਿਤਾ ਨੂੰ, ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਮਿਲੂਗਾ।
0: ਸ੍ਰੀ ਬੈਂਸ ਨੇ ਕਿਹਾ ਕਿ ਜੇਕਰ ਕੋਈ ਸਕੂਲ ਮਹਿਸੂਸ ਕਰਦਾ ਹੈ ਕਿ ਉਸਨੂੰ 5% ਤੋਂ ਵੱਧ ਫੀਸਾਂ ਵਧਾਉਣ ਦੀ ਜ਼ਰੂਰਤ ਹੈ ਤਾਂ ਉਸਨੂੰ ਸੂਬਾ ਸਰਕਾਰ ਵੱਲੋਂ ਕਾਇਮ ਕੀਤੀ ਜਾਣ ਵਾਲੀ ਉੱਚ ਤਾਕਤੀ ਕਮੇਟੀ ਕੋਲ ਪਹੁੰਚ ਕਰਨੀ ਪਵੇਗੀ। ਕਮੇਟੀ ਸਕੂਲ ਦੇ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਦਾ ਵਿੱਤੀ ਆਡਿਟ ਵੀ ਕਰਵਾਏਗੀ। ਇੱਕ ਹੋਰ ਅਹਿਮ ਫੈਸਲੇ ਵਿੱਚ ਮੰਤਰੀ ਮੰਡਲ ਨੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੀਆਂ ਉਦਯੋਗਿਕ ਨੀਤੀਆਂ ਰਹਿਤ ਕੈਪੀਟਲ ਸਬਸਿਡੀ, ਨਿਵੇਸ਼ ਰਿਆਇਤਾਂ ਦੀ ਵੰਡ ਵਾਸਤੇ 13 ਨਵੰਬਰ 2019 ਦੇ ਦਿਸ਼ਾ ਨਿਰਦੇਸ਼ਾਂ 'ਚ ਸੋਧ ਕਰਨ ਦੀ ਸਹਿਮਤੀ ਵੀ ਦਿੱਤੀ ਹੈ। ਇਹਨਾਂ ਸੋਧਾਂ ਦਾ ਉਦੇਸ਼ ਸਬਸਿਡੀ ਦੀ ਵੰਡ ਪ੍ਰਕਿਰਿਆ ਨੂੰ ਸਰਲ ਅਤੇ ਸੁਚਾਰੂ ਬਣਾਉਣਾ, ਪ੍ਰਸ਼ਾਸਨਿਕ ਕੁਸ਼ਲਤਾ 'ਚ ਸੁਧਾਰ ਕਰਨਾ ਅਤੇ ਯੋਗ ਉਦਯੋਗਿਕ ਇਕਾਈਆਂ 'ਚ ਇਕਸਾਰਤਾ ਯਕੀਨੀ ਬਣਾਉਣਾ। ਸੂਬੇ ਦੇ ਵੱਖ ਵੱਖ ਵਿਭਾਗਾਂ ਦੇ ਕਈ ਡੇਟਾਬੇਸਾਂ ਨੂੰ ਆਪਸ 'ਚ ਜੋੜਨ, ਕਿਸੇ ਵੀ ਤਰ੍ਹਾਂ ਦੇ ਦੁਹਰਾਅ ਤੋਂ ਬਚਣ ਅਤੇ ਮੌਜੂਦਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਮੰਤਰੀ ਮੰਡਲ ਨੇ ਪੰਜਾਬ 'ਚ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੈਟਫਾਰਮ ਲਾਗੂ ਕਰਨ ਲਈ ਵੀ ਸਹਿਮਤੀ ਦਿੱਤੀ ਹੈ। ਮੰਤਰੀ ਮੰਡਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ 5 ਹੋਰ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਇਲਾਕੇ ਦੇ ਉਹਨਾਂ ਲੋਕਾਂ ਨੂੰ ਵੱਡੀ ਮਦਦ ਮਿਲੇਗੀ ਜਿਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਪ੍ਰਸ਼ਾਸਨਿਕ ਕਾਰਜਾਂ, ਪ੍ਰਵਾਨਗੀਆਂ, ਮਾਲੀਆ ਮਾਮਲਿਆਂ ਅਤੇ ਜਨਤਕ ਸ਼ਿਕਾਇਤਾਂ ਦੇ ਹੱਲ ਵਾਸਤੇ ਕਾਫੀ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਸੀ। ਫਗਵਾੜਾ ਵਿੱਚ ਵੀ ਇੱਕ ADC ਦੀ ਪੋਸਟ ਵਾਸਤੇ ਸਿਧਾਂਤਕ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026

0: आयोजन किया जा रहा है। पंजाब के NRI मामलों बारे मंत्री डॉक्टर रवजोत सिंह ने दसिया कि यह समारोह विदेशों च वसते पंजाबियों नाल अपने संबंध होर मजबूत करने लिए किए जा रहे लगातार उपरालों का हिस्सा है। उन्होंने कहा कि NRI मिलनी 2026 NRIs ते पंजाब सरकार दरम्यान सीधे संवाद लिए एक महत्वपूर्ण मंच साबित होगी। गुरदासपुर के सठियाली हैड वर्कस नेड़े अपर बारी दुआब नहर च पए 100 फुट के वड्डे पाड़ कारण नेड़ले रिहायशी इलाकों घर सैकड़े खेतों में हड़ वर्गे हालात बन गए ने जिस नाल लोगों का भारी माली नुकसान होया। साढ़े गुरदासपुर तो पत्रकार ने दस्या है कि रात करीब 3 बजे अचानक उन्होंने घर तेजी नाल पानी दाखिल होने लग्या। नहर का पानी श्री हरगोबिंदपुर गुरदासपुर मुख मार्ग तो पार करता होया सीधा लोगों के घर के खेतों में जा वड़िया। कई कई फुट पानी भरन कारण कणक घरेलू समान ते होर कीमती वस्तुओं को नुकसान पहुंचे। लोगों ने सरकार तो मदद मंगी है। इस दौरान नहरी विभाग के SDO जसबीर सिंह का कहना है
1: तकरीबन 100 फुट का पार है। अच्छी जी है काम अभी जंगी पद्धर से शुरू कर दिता तो कोशिश करा कि अज रात सवेर तक इन खत्म कर।
0: उधर राजपा तरन तारण विच पाड़ पैण करके सैकड़े एकड़ झोने सब्जियां ते पनीरी दी फसल विच पानी विच डुब गई है। तरन तारण तो साढ़े पत्रकार ने दस्या है कि रसूलपुर घराटा तो निकल के सुभाषपुर वाल जाने वाले राजपा चज तड़के करीब 3 बजे जोधपुर नेड़े पाड़ पै गया जिस कारण पानी खेतों च फैल गया ते एक मुर्गीखाना भी तबाह हो गया। इस दौरान रसूलपुर तो पट्टी जाने वाली सड़क उपर पानी लंघन लग गया जबकि पिंडी बाबा काहन सिंह वाले सड़क का पुल भी टुट गया। प्रभावित किसानों ने सरकार तो पानी नाल डुबी फसल की विशेष गिरदावरी करा के योग मुआवजा देने की मांग की है। पंजाब के स्थानक सरकार मंत्री हरजोत सिंह बैंस ने सूबे के हर शहर नूं ओपन मैनहोल फ्री करने 30 जून आखिरी तरीक तय की है। सारे नगर निगम कमिश्नर और वधीक डिप्टी कमिश्नर इस संबंध में इन बिन पालना रिपोर्ट जमा करवाने के निर्देश दिए गए हैं। उन्होंने स्पष्ट किया कि मिशन क्लीन पंजाब तहत जीरो ओपन मैनहोल मुहिम च किसी भी किस्म की लापरवाही या अणगहली के सख्त नतीजे भुगतने पैणगे। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ ਜਦਕਿ ਬੀਤੀ ਰਾਤ ਕਈ ਥਾਵਾਂ ਤੇ ਆਈ ਹਨੇਰੀ ਤੇ ਹਲਕੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ ਖੇਤਰ 'ਚ 23.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ 'ਚ ਕੱਲ੍ਹ ਨਾਲੋਂ ਕਾਫੀ ਗਿਰਾਵਟ ਆਈ ਹੈ। ਬਠਿੰਡਾ 'ਚ ਸਭ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ 'ਚ 35 ਡਿਗਰੀ ਸੈਲਸੀਅਸ ਦਰਜ ਹੋਇਆ। ਉਧਰ ਫਾਜ਼ਿਲਕਾ ਦੇ ਅਬੋਹਰ 'ਚ ਬੀਤੀ ਰਾਤ ਆਈ ਹਨੇਰੀ ਦੌਰਾਨ ਇੱਕ ਦਰਖਤ ਡਿੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਗੈਂਗਸਟਰਵਾਦ ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ 'ਚ ਅੱਪਰ ਬਾਰੀ ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾ 'ਚ ਪਾੜ ਪੈਣ ਕਰਕੇ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬੀ ਅਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਇਹ ਤਾਂ ਦੋਸਤੋ ਗੱਲ ਸੱਚ ਏ ਕਿ ਤਿੰਨ ਰੰਗ ਨਹੀਂ ਲੱਭਣੇ ਬੀਬਾ, ਹੁਸਨ ਜਵਾਨੀ ਤੇ ਮਾਪੇ, ਹੁਸਨ ਜਵਾਨੀ ਤੇ ਮਾਪੇ। ਦੋਸਤੋ ਇਹ ਤਾਂ ਸਭ ਨੂੰ ਪਤਾ ਹੀ ਹੋਊਗਾ ਕਿ ਜਿਵੇਂ ਕਿ ਨਾ ਅਸੀਂ ਜ਼ਿੰਦਗੀ ਜਿਉਂਦੇ ਰਹਿੰਦੇ ਨਾ, ਅਤੇ ਸਾਨੂੰ ਨਾ ਬਹੁਤ ਸਾਰੀਆਂ ਚੀਜ਼ਾਂ, ਇੱਕ ਤਾਂ ਹੈਬਿਟਸ ਬਣ ਜਾਂਦੀਆਂ ਸਾਡੀਆਂ, ਇੱਕ ਹੁੰਦਾ ਨਾ ਕਿ ਅਸੀਂ ਸਮਝਣ ਲੱਗ ਜਾਂਦੇ ਹਾਂ ਕੁਝ ਚੀਜ਼ਾਂ ਨੂੰ, ਅਤੇ ਕਈ ਵੇਲੇ ਅਸੀਂ ਸ਼ੋਅ ਨਹੀਂ ਕਰਦੇ ਹੁੰਦੇ ਪਰ ਅੰਦਰੋਂ ਸਮਝ ਜਾਂਦੇ ਹੁੰਦੇ ਹਾਂ।

ਬਹੁਤ, ਜੋ ਕਿ ਇੱਕ ਮੈਚਿਓਰਿਟੀ ਦੀ ਵੀ ਨਿਸ਼ਾਨੀ ਹੁੰਦੀ ਹੈ ਦੋਸਤੋ, ਜਦੋਂ ਆਪਾਂ ਹਰ ਵਕਤ ਨਾ ਅੱਗੇ ਸਲਾਹ ਨਾ ਦਿੰਦੇ ਰਹੀਏ। ਅਤੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਦੋਸਤੋ ਕਿ ਸੁਪਨੇ ਦੇਖਣ ਦੀ ਜਿਹੜਾ ਹਿੰਮਤ ਹਮੇਸ਼ਾ ਰੱਖਣੀ ਚਾਹੀਦੀ ਹੈ। ਰਾਸਤੇ ਜਿਹੜੇ ਲੰਬੇ ਹੁੰਦੇ ਆ ਨਾ, ਰਾਸਤੇ ਲੰਬੇ ਹੁੰਦੇ ਰਹਿੰਦੇ ਆ, ਅਤੇ ਲੇਕਿਨ ਜਿਹੜੇ ਨਾ ਉਹ ਖੁਦ ਹੀ ਬਣਦੇ ਜਾਂਦੇ ਆ। ਇੱਕ ਇੰਸਪਾਇਰਿੰਗ ਜਿਹੜੀ ਐਲਨ ਮਸਕ ਦੀ ਇੱਕ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੋਸਤੋ, ਜ਼ਰਾ ਧਿਆਨ ਨਾਲ ਸੁਣਿਓ। ਕਹਿੰਦੇ ਨਾ, ਸੁਪਨੇ ਦੇਖਣ ਦੀ ਹਿੰਮਤ ਰੱਖੋ, ਰਸਤੇ ਲੰਬੇ ਹੋ ਸਕਦੇ ਹਨ ਲੇਕਿਨ ਖੁਦ ਬਣਦੇ ਜਾਣਗੇ। 12 ਸਾਲ ਦੀ ਉਮਰ 'ਚ ਨਾ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜੀਵਨ ਦਾ ਅਰਥ ਕੀ ਹੈ, ਅਸੀਂ ਇੱਥੇ ਕਿਉਂ ਹਾਂ, ਇਹ ਸਭ ਕਿਸ ਲਈ ਹੈ। ਜਦੋਂ ਮੈਂ ਲਗਭਗ 6 ਸਾਲ ਦਾ ਸੀ ਤਦ ਮਹਿਸੂਸ ਕੀਤਾ ਕਿ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜਿਹੜੀ ਸੱਚ 'ਚ ਚਾਹ ਹੈ ਨਾ, ਤਾਂ ਤੁਸੀਂ ਉਸਦੇ ਲਈ ਦੂਰ ਤੱਕ ਜਾ ਸਕਦੇ ਹੋ। ਮੈਨੂੰ ਯਾਦ ਹੈ ਕਿ ਕਿਸ ਵਜ੍ਹਾ ਨਾਲ ਮੈਨੂੰ ਘਰ 'ਚ ਸਜ਼ਾ ਮਿਲੀ ਸੀ, ਕਿਹੜੀ ਵਜ੍ਹਾ ਨਾਲ ਮੈਨੂੰ ਘਰ 'ਚ ਸਜ਼ਾ ਮਿਲੀ ਸੀ ਠੀਕ ਨਾਲ ਯਾਦ ਨਹੀਂ ਕਿ ਵਜ੍ਹਾ ਕੀ ਸੀ, ਲੇਕਿਨ ਪੂਰਾ ਵਿਸ਼ਵਾਸ ਸੀ ਕਿ ਮੇਰੇ ਨਾਲ ਅਨਿਆਂ ਹੋਇਆ ਹੈ। ਉਸੇ ਦੌਰਾਨ ਮੇਰੇ 5 ਸਾਲ ਦੇ ਚਚੇਰੇ ਭਰਾ ਦੀ ਨਾ ਜਨਮਦਿਨ ਪਾਰਟੀ ਸੀ ਅਤੇ ਮੈਂ ਉੱਥੇ ਜਾਣਾ ਚਾਹੁੰਦਾ ਸੀ। ਪਹਿਲਾਂ ਸੋਚਿਆ ਸਾਈਕਲ ਨਾਲ ਚਲਾ ਜਾਵਾਂਗਾ। ਮੈਂ ਮਾਂ ਨੂੰ ਗੱਲ ਦੱਸੀ ਜੋ ਸ਼ਾਇਦ ਮੇਰੀ ਗਲਤੀ ਹੀ ਸੀ। ਉਹਨਾਂ ਨੇ ਸਮਝਿਆ ਕਿ ਸਾਈਕਲ ਚਲਾਉਣ ਲਈ ਲਾਇਸੈਂਸ ਚਾਹੀਦਾ ਹੈ ਅਤੇ ਪੁਲਿਸ ਮੈਨੂੰ ਰੋਕ ਲਵੇਗੀ। ਮੈਂ ਤੈਅ ਕੀਤਾ ਕਿ ਮੈਂ ਪੈਦਲ ਨਿਕਲਦਾ ਹਾਂ। ਮੈਨੂੰ ਲੱਗਾ ਰਸਤਾ ਪਤਾ ਹੈ, ਲੇਕਿਨ ਉਹ ਸ਼ਹਿਰ ਦੇ ਦੂਜੇ ਸਿਰੇ 'ਤੇ ਸੀ। ਫਿਰ ਵੀ ਮੈਂ ਚੱਲਦਾ ਰਿਹਾ। ਕਰੀਬ 4 ਘੰਟੇ ਬਾਅਦ ਨਾ, ਜਦੋਂ ਮਾਂ ਮੇਰੇ ਭਰਾ ਭੈਣਾਂ ਦੇ ਨਾਲ ਪਾਰਟੀ ਤੋਂ ਵਾਪਸ ਮੁੜ ਰਹੀ ਸੀ, ਉਹਨਾਂ ਨੇ ਮੈਨੂੰ ਸੜਕ 'ਤੇ ਚੱਲਦੇ ਦੇਖਿਆ। ਉਹ ਘਬਰਾ ਗਈ, ਤਾਂ ਮੈਂ ਤੇਜ਼ੀ ਨਾਲ ਦੌੜ ਕੇ ਆਪਣੇ ਚਚੇਰੇ ਭਰਾ ਦੇ ਘਰ ਪਹੁੰਚਿਆ। ਇੱਕ ਦਰਖਤ 'ਤੇ ਚੜ੍ਹ ਗਿਆ ਅਤੇ ਹੇਠਾਂ ਉਤਰਨ ਤੋਂ ਮਨ੍ਹਾ ਕਰ ਦਿੱਤਾ। ਬਚਪਨ ਤੋਂ ਹੀ ਮੇਰੇ ਅੰਦਰ ਨਾ ਇੱਕ ਗੱਲ ਸੀ ਕਿ ਜੇਕਰ ਮੈਨੂੰ ਕਿਸੇ ਟੀਚੇ ਤੱਕ ਪਹੁੰਚਣਾ ਹੈ ਨਾ, ਤਾਂ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਭਾਵੇਂ ਰਸਤਾ ਲੰਬਾ ਕਿਉਂ ਨਾ ਹੋਵੇ। ਜਦੋਂ ਮੈਂ 10 ਸਾਲ ਦਾ ਸੀ ਨਾ, ਦੱਖਣੀ ਅਫਰੀਕਾ 'ਚ ਇੱਕ ਕੰਪਿਊਟਰ ਸਟੋਰ 'ਚ ਗਿਆ। ਉੱਥੇ ਪਹਿਲੀ ਵਾਰ ਅਸਲੀ ਕੰਪਿਊਟਰ ਦੇਖਿਆ। ਇਸ ਤੋਂ ਪਹਿਲਾਂ ਮੇਰੇ ਕੋਲ ਨਾ ਅਟਾਰੀ ਸਿਸਟਮ ਵਰਗਾ ਸ਼ੁਰੂਆਤੀ ਗੇਮਿੰਗ ਕੌਨਸੋਲ ਸੀ, ਲੇਕਿਨ ਉਸ ਦਿਨ ਮੈਂ ਕੁਝ ਅਜਿਹਾ ਦੇਖਿਆ ਜਿਸ ਨੇ ਮੇਰੀ ਦੁਨੀਆ ਬਦਲ ਦਿੱਤੀ। ਉਹ ਸੀ ਕਮੋਡੋਰ YEC-B ਕੰਪਿਊਟਰ। ਦੋਸਤੋ, ਇਸ ਤੋਂ ਅੱਗੇ ਕਹਾਣੀ ਵੀ ਜ਼ਰੂਰ ਸਾਂਝੀ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਹੋ ਜਾਏ ਤਾਂ ਮਜ਼ਾ ਹੀ ਆ ਜਾਏਗਾ। ਦੋਸਤੋ, ਸਟੇ ਟਿਊਨਡ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੋਸਤੋ ਲਵ ਯੂ ਜ਼ਿੰਦਗੀ ਵਿਦ ਆਰਜੇ ਰਮਨੀਸ਼। ਕਹਾਣੀ ਨੂੰ ਅੱਗੇ ਵਧਾਉਂਦੇ ਹਾਂ ਦੋਸਤੋ, ਕਿ ਜਿਹੜੀ ਉਹ ਗੇਮ ਸੀ ਨਾ, ਉਹ ਸੀ ਕਮੋਡੋਰ VIC-V ਕੰਪਿਊਟਰ 'ਚ। ਇਸ 'ਚ ਤੁਸੀਂ ਜਿਹੜੀ ਨਾ ਖੁਦ ਗੇਮ ਬਣਾ ਸਕਦੇ ਸੀ। ਉਹ ਇਹ ਵਾਲਾ ਕੰਪਿਊਟਰ ਸੀ, ਮੇਰੇ ਲਈ ਇਹ ਕਿਸੇ ਜਾਦੂ ਤੋਂ ਘੱਟ ਨਹੀਂ ਸੀ। ਮੈਂ ਪ੍ਰੋਗਰਾਮਿੰਗ ਸਿੱਖਣ ਦੀਆਂ ਕਿਤਾਬਾਂ ਖਰੀਦੀਆਂ ਅਤੇ ਖੁਦ ਹੀ ਕੋਡਿੰਗ ਸਿੱਖਣੀ ਸ਼ੁਰੂ ਕਰ ਦਿੱਤੀ। ਇਹ ਇੰਨਾ ਰੋਮਾਂਚਕ ਸੀ ਨਾ ਕਿ ਮੈਂ ਗੇਮ ਬਣਾ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਹੋਰ ਗੇਮ ਖਰੀਦ ਸਕਾਂ। ਬਿਹਤਰ ਗੇਮ ਲਈ ਬਿਹਤਰ ਕੰਪਿਊਟਰ ਚਾਹੀਦਾ ਸੀ। ਇਸ ਤਰ੍ਹਾਂ ਸਿੱਖਣੇ, ਬਣਾਉਣੇ ਅਤੇ ਅੱਗੇ ਵਧਣ ਦਾ ਇੱਕ ਚੱਕਰ ਸ਼ੁਰੂ ਹੋਇਆ। ਉਸ ਸਮੇਂ ਅਹਿਸਾਸ ਨਹੀਂ ਸੀ ਕਿ ਇਹੀ ਜਗਿਆਸਾ ਅੱਗੇ ਚੱਲ ਕੇ ਮੇਰੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਨ ਵਾਲੀ ਸੀ। ਲਗਭਗ 12 ਤੋਂ 15 ਸਾਲ ਦੀ ਉਮਰ ਦੇ ਵਿੱਚ ਆਕਾਰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜੀਵਨ ਦਾ ਅਰਥ ਕੀ ਹੈ, ਅਸੀਂ ਇੱਥੇ ਕਿਉਂ ਹਾਂ, ਇਹ ਸਭ ਕਿਸ ਲਈ ਹੈ। ਮੈਂ ਕਈ ਕਿਤਾਬਾਂ ਪੜ੍ਹੀਆਂ। ਸੰਯੋਗ ਨਾਲ ਸਾਡੇ ਘਰ 'ਚ ਨਾ ਨਿੱਛੇ ਅਤੇ ਸ਼ੋਪ ਨਹਾਰ ਦੀਆਂ ਕਿਤਾਬਾਂ ਸਨ। 14 ਸਾਲ ਦੀ ਉਮਰ 'ਚ ਉਹਨਾਂ ਲੇਖਕਾਂ ਨੂੰ ਪੜ੍ਹਨਾ ਸ਼ਾਇਦ ਚੰਗੀ ਗੱਲ ਨਹੀਂ ਸੀ। ਉਹਨਾਂ ਦੇ ਵਿਚਾਰ ਗੰਭੀਰ ਅਤੇ ਕਈ ਵਾਰ ਨਾ ਨਿਰਾਸ਼ਾਵਾਦੀ ਸਨ। ਉਹਨਾਂ ਨੂੰ ਪੜ੍ਹ ਕੇ ਦੁਨੀਆ ਹੋਰ ਉਲਝੀ ਹੋਈ ਲੱਗੀ। ਫਿਰ ਮੈਂ ਨਾ ਹਿਚਹਾਈਕਰ ਗਾਈਡ 2 ਦੀ ਗੈਲੈਕਸੀ ਪੜ੍ਹੀ। ਉਸ ਕਿਤਾਬ ਨੇ ਮੇਰੇ ਸੋਚਣ ਦਾ ਤਰੀਕਾ ਬਦਲ ਦਿੱਤਾ। ਮੈਂ ਸਿੱਖਿਆ ਕਿ ਸਹੀ ਸਵਾਲ ਪੁੱਛਣਾ ਜਵਾਬ ਲੱਭਣ ਨਾਲੋਂ ਜ਼ਿਆਦਾ ਔਖਾ ਹੁੰਦਾ ਹੈ। ਸਵਾਲ ਨੂੰ ਸਹੀ ਢੰਗ ਨਾਲ ਸਮਝੋ ਤਾਂ ਜਵਾਬ ਤੱਕ ਪਹੁੰਚਣਾ ਆਸਾਨ ਹੈ। ਸਵਾਲ ਨੂੰ ਸਹੀ ਢੰਗ ਨਾਲ ਸਮਝੋ ਤਾਂ ਜਵਾਬ ਤੱਕ ਜਿਹੜਾ ਪਹੁੰਚਣਾ ਨਾ ਆਸਾਨ ਹੈ। ਇੱਥੋਂ ਹੀ ਮੈਂ ਸੋਚਣਾ ਸ਼ੁਰੂ ਕੀਤਾ ਕਿ ਜੇਕਰ ਅਸੀਂ ਬ੍ਰਹਿਮੰਡ ਨੂੰ ਬਿਹਤਰ ਢੰਗ ਨਾਲ ਸਮਝ ਸਕੀਏ ਨਾ, ਤਾਂ ਗਿਆਨ ਅਤੇ ਚੇਤਨਾ ਦਾ ਵਿਸਤਾਰ ਕਰ ਸਕੀਏ, ਤਾਂ ਉਹਨਾਂ ਸਵਾਲ ਦੇ ਕਰੀਬ ਪਹੁੰਚ ਸਕਦੇ ਹਾਂ ਜੋ ਅਸਲ 'ਚ ਮਾਇਨੇ ਰੱਖਦੇ ਹਨ। ਸ਼ਾਇਦ ਜੀਵਨ ਦਾ ਅਰਥ ਲੱਭਣ ਦਾ ਰਸਤਾ ਵੀ ਉੱਥੋਂ ਹੀ ਲੰਘਦਾ ਹੈ। ਤੁਹਾਡਾ ਟੀਚਾ ਵੱਡਾ ਹੈ ਤਾਂ ਰੁਕਾਵਟਾਂ ਵੀ ਆਉਣਗੀਆਂ ਦੋਸਤੋ। ਟੀਚਾ ਵੱਡਾ ਹੈ ਤਾਂ ਰਸਤੇ 'ਚ ਰੁਕਾਵਟ ਆਉਣਾ ਵੀ ਤੈਅ ਹੈ, ਲੇਕਿਨ ਰੁਕੋ ਨਹੀਂ, ਦੂਜਾ ਰਸਤਾ ਲੱਭੋ। ਦੁਨੀਆ ਬਦਲਣ ਦੀ ਸ਼ੁਰੂਆਤ ਨਾ ਸਿਰਫ ਇੱਕ ਜਿਗਿਆਸੂ ਬੱਚੇ ਤੋਂ ਹੁੰਦੀ ਹੈ ਜੋ ਇਹ ਪੁੱਛਣ ਦੀ ਹਿੰਮਤ ਕਰ ਸਕਦਾ ਹੈ ਕਿ ਇਸ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਸੋਚੋ ਦੋਸਤੋ,

ਕਿਸ਼ਤੀ ਪਾਰ ਨਹੀਂ ਹੁੰਦੀ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਜਿੱਤ ਹਾਰ ਤਾਂ ਨਤੀਜੇ ਨੇ, ਪਰ ਕੋਸ਼ਿਸ਼ ਉਹ ਸਫ਼ਰ ਹੈ ਜੋ ਤੁਹਾਨੂੰ ਇਨਸਾਨ ਤੋਂ ਮਹਾਨ ਬਣਾ ਦਿੰਦੀ ਹੈ। ਰੱਬ ਨੇ ਵੀ ਕੋਸ਼ਿਸ਼ ਕਰਨ ਵਾਲੇ ਦਾ ਨਾ ਸਾਥ ਦਿੱਤਾ ਹੈ। ਆ ਕੀੜੀ ਨੂੰ ਦੇਖ ਲਓ ਜੀ, ਦਾਣਾ ਲੈ ਕੇ ਨਾ ਕੰਧ ਚੜ੍ਹਦੀ ਹੈ, 100 ਵਾਰ ਡਿੱਗਦੀ ਹੈ, ਪਰ 101ਵੀਂ ਵਾਰ ਨਾ ਫਿਰ ਚੜ੍ਹਦੀ ਹੈ। ਉਹਨੇ ਕਿਸੇ ਦੇ ਨਹੀਂ ਦੱਸਿਆ ਕਿ ਤੂੰ ਨਹੀਂ ਕਰ ਸਕਦੀ, ਉਹ ਬਸ ਕਰਦੀ ਹੈ। ਇਹੀ ਕੋਸ਼ਿਸ਼ ਹੈ, ਜੇ ਅਸੀਂ ਬੱਚੇ ਹੁੰਦੇ ਹੋਏ ਤੁਰਨ ਦੀ ਕੋਸ਼ਿਸ਼ ਨਾ ਕਰਦੇ ਤਾਂ ਸਾਰੀ ਉਮਰ ਨਾ ਕਿਸੜਦੇ ਰਹਿੰਦੇ। ਡਿੱਗਣਾ, ਉੱਠਣਾ, ਫਿਰ ਡਿੱਗਣਾ, ਇਹੀ ਕੋਸ਼ਿਸ਼ ਦਾ ਦਸਤੂਰ ਹੈ ਦੋਸਤੋ। ਹੁਣ ਤੁਸੀਂ, ਤੁਹਾਨੂੰ ਮੈਂ ਕਹਾਣੀ ਦੱਸਦਾ, ਅੰਮ੍ਰਿਤਸਰ ਦਾ ਦਸ਼ਰਥ ਮਾਝੀ, ਮਾਊਂਟੇਨ ਮੈਨ ਆਫ ਪੰਜਾਬ। ਗੁਰਦਾਸਪੁਰ ਦੇ ਪਿੰਡ 'ਚ ਨਾ ਦਸ਼ਰਥ ਦੀ ਪਤਨੀ ਪਹਾੜ ਤੋਂ ਡਿੱਗ ਗਈ ਅਤੇ ਗੁਜ਼ਰ ਗਈ। ਇਹ ਸਭ ਨੇ ਕਹਾਣੀ ਸੁਣੀ ਹੋਈ, ਫਿਰ ਵੀ ਤੁਹਾਨੂੰ ਮੈਂ ਦੱਸਦਾ, ਕਿਉਂਕਿ ਹਸਪਤਾਲ ਨਾ 70 ਕਿਲੋਮੀਟਰ ਦੂਰ ਸੀ। ਲੋਕਾਂ ਨੇ ਕਿਹਾ ਕਿ ਰੱਬ ਦੀ ਮਰਜ਼ੀ, ਪਰ ਦਸ਼ਰਥ ਨੇ ਨਾ ਛੈਨੀ ਹਥੌੜਾ ਚੱਕਿਆ ਤਾਂ ਇਕੱਲੇ 22 ਸਾਲ ਲਾ ਕੇ ਪਹਾੜ ਚੁਣਾ ਜਿਹੜਾ ਰਸਤਾ ਕੱਢ ਦਿੱਤਾ। ਅੱਜ ਉਸ ਰਸਤੇ ਨਾਲ 60 ਪਿੰਡਾਂ ਦਾ ਜਿਹੜਾ ਫਾਸਲਾ 70 ਕਿਲੋਮੀਟਰ ਤੋਂ 1 ਕਿਲੋਮੀਟਰ ਰਹਿ ਗਿਆ ਹੈ। ਉਹ ਪੜ੍ਹਿਆ ਲਿਖਿਆ ਨਹੀਂ ਸੀ, ਪਰ ਉਹਦੀ ਕੋਸ਼ਿਸ਼ ਨੇ ਪਹਾੜ ਦਾ ਹੰਕਾਰ ਤੋੜ ਦਿੱਤਾ। ਲੋਕ ਅੱਜ ਵੀ ਕਹਿੰਦੇ ਨੇ ਕਿ ਜਦੋਂ ਜਜ਼ਬਾ ਹੋਵੇ ਤਾਂ ਨਾ ਪਹਾੜ ਵੀ ਰਾਹ ਦੇ ਦਿੰਦੇ ਨੇ। ਇੱਕ ਹੋਰ ਗੱਲ ਹੈ, ਜਲੰਧਰ ਦੇ ਅਰੁਣਿਮਾ ਸਿਨਹਾ ਪੈਰਾਂ ਤੋਂ ਬਿਨਾਂ ਐਵਰੈਸਟ ਚੜ੍ਹੇ ਸੀ। ਨੈਸ਼ਨਲ ਵਾਲੀਬਾਲ ਖਿਡਾਰਨ ਅਰੁਣਿਮਾ ਨੂੰ ਬਦਮਾਸ਼ਾਂ ਨੇ ਚੱਲਦੀ ਟ੍ਰੇਨ 'ਚ ਸੁੱਟ ਦਿੱਤਾ ਸੀ। ਡਾਕਟਰਾਂ ਨੇ 1 ਲੱਤ ਕੱਟ ਦਿੱਤੀ। ਦੁਨੀਆ ਨੇ ਕਿਹਾ ਕਰੀਅਰ ਖਤਮ, ਪਰ ਅਰੁਣਿਮਾ ਨੇ ਨਕਲੀ ਲੱਤ ਨਾ ਲਾ ਕੇ ਕੋਸ਼ਿਸ਼ ਸ਼ੁਰੂ ਕਰ ਦਿੱਤੀ। 2 ਸਾਲ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਉਹ ਦੁਨੀਆ ਦੀ ਪਹਿਲੀ ਦਿਵਿਆਂਗ ਔਰਤ ਬਣੀ ਜਿਸਨੇ ਮਾਊਂਟ ਐਵਰੈਸਟ ਫਤਿਹ ਕੀਤਾ। ਉਹ ਕਹਿੰਦੀ ਹੈ ਕਿ ਉੱਪਰ ਵਾਲੇ ਨੇ ਲੱਤ ਖੋਈ ਸੀ, ਹੌਸਲਾ ਨਹੀਂ, ਕੋਸ਼ਿਸ਼ ਕਰੋ ਤਾਂ ਰੱਬ ਵੀ ਰਸਤੇ ਬਣਾ ਹੀ ਦਿੰਦਾ ਹੈ। ਇੱਕ ਹੋਰ ਕਹਾਣੀ ਹੈ ਦੋਸਤੋ, ਬਠਿੰਡੇ ਦਾ 12 ਸਾਲ ਹਰਜੋਤ, ਚਾਹ ਵਾਲਾ ਟਾਪਰ। ਹਰਜੋਤ ਦਾ ਪਿਓ ਨਾ ਸੜਕ ਕਿਨਾਰੇ ਚਾਹ ਦਾ ਜਿਹੜਾ ਖੋਖਾ ਲਿਆਉਂਦਾ। ਸਕੂਲ ਤੋਂ ਆ ਕੇ ਹਰਜੋਤ ਪਿਓ ਨਾਲ ਚਾਹ ਵੇਚਦਾ ਸੀ ਅਤੇ ਰਾਤ ਨੂੰ ਨਾ ਖੰਭੇ ਦੀ ਲਾਈਟ ਹੇਠ ਪੜ੍ਹਦਾ ਸੀ। ਲੋਕ ਹੱਸਦੇ, ਚਾਹ ਵਾਲਾ ਕਲੈਕਟਰ ਬਣੂ, ਪਰ ਹਰਜੋਤ ਨੇ ਨਾ 10ਵੀਂ 'ਚ ਪੰਜਾਬ ਤੋਂ 'ਚ ਪਹਿਲਾ ਸਥਾਨ ਲਿਆ ਅਤੇ ਅੱਜ ਉਹ IIT 'ਚ ਪੜ੍ਹ ਰਿਹਾ ਹੈ। ਉਹਦਾ ਇੱਕ ਫਾਰਮੂਲਾ ਸੀ ਕਿ ਹਾਲਾਤਾਂ ਨੂੰ ਦੋਸ਼ ਨਾ ਦਿਓ, ਹਾਲਾਤ ਬਦਲਣ ਦੀ ਕੋਸ਼ਿਸ਼ ਕਰੋ ਯਾਰ। ਦੋਸਤੋ, ਅਖੀਰਲੀ ਗੱਲ ਹੈ, ਕੋਸ਼ਿਸ਼ ਕਦੇ ਛੋਟੀ ਵੱਡੀ ਨਹੀਂ ਹੁੰਦੀ। ਕਿਸੇ ਲਈ ਸਵੇਰ 5 ਵਜੇ ਉੱਠਣਾ ਕੋਸ਼ਿਸ਼ ਹੈ, ਕਿਸੇ ਲਈ ਨਸ਼ਾ ਛੱਡਣਾ ਕੋਸ਼ਿਸ਼ ਹੈ ਅਤੇ ਕਿਸੇ ਲਈ ਮਾਫ਼ ਕਰ ਦੇਣਾ ਕੋਸ਼ਿਸ਼ ਹੈ। ਯਾਦ ਰੱਖੋ, ਕਾਮਯਾਬੀ ਤਾਂ ਕੋਸ਼ਿਸ਼ ਕਰਨ ਵਾਲਿਆਂ ਦੇ ਪੈਰ ਚੁੰਮਦੀ ਹੈ। ਜੇ ਅੱਜ ਤੁਸੀਂ ਡਿੱਗੇ ਹੋ ਤਾਂ ਸ਼ੁਕਰ ਕਰੋ, ਕਿਉਂਕਿ ਡਿੱਗਦਾ ਉਹੀ ਹੈ ਜੋ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਉੱਠੋ, ਮਿੱਟੀ ਝਾੜੋ ਅਤੇ ਫਿਰ ਕੋਸ਼ਿਸ਼ ਕਰੋ, ਕਿਉਂਕਿ ਜਿਸਨੇ ਕੋਸ਼ਿਸ਼ ਛੱਡ ਦਿੱਤੀ ਨਾ ਉਹਨੇ ਜ਼ਿੰਦਗੀ ਹਾਰਾ ਦਿੱਤੀ। ਕੋਸ਼ਿਸ਼ ਕਰੋ, ਹੱਲ ਨਿਕਲਣਗੇ, ਅੱਜ ਨਹੀਂ ਤਾਂ ਕੱਲ੍ਹ ਨਿਕਲਣਗੇ। ਅਰਜੁਨ ਦੇ ਤੀਰ ਵਾਂਗੂ ਲੱਗੇਗਾ, ਬਸ ਨਿਸ਼ਾਨਾ ਅਟਲ ਨਿਕਲੇਗਾ।

ਹੜ੍ਹ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਹਰਜੋਤ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ਓਪਨ ਮੇਨਹੋਲ ਫ੍ਰੀ ਕਰਨ ਲਈ 30 ਜੂਨ ਆਖਰੀ ਤਰੀਕ ਤੈਅ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਅੱਜ ਦੁਪਹਿਰ 'ਚ ਇੱਕ ਕੋਚਿੰਗ ਸੈਂਟਰ 'ਚ ਅੱਗ ਲੱਗਣ ਨਾਲ 14 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ ਹੋਏ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਸਿਲਸਿਲੇਵਾਰ ਪ੍ਰੋਗਰਾਮ 102.7 FM ਰੇਨਬੋ 'ਤੇ।

ਜੀ ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਿੱਤਰ ਆਰ ਜੀ ਪ੍ਰਵਿੰਦਰ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਜੀ। ਬਈ ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਸੀਗਾ ਕਿ ਆਪਣੇ ਲਿਸਨਰਸ ਨੂੰ, ਸਾਡੇ ਪਿਆਰੇ ਸਰੋਤਿਆਂ ਨੂੰ ਮਿਲਾਂਗੇ ਅਤੇ ਗੱਲਾਂਬਾਤਾਂ ਕਰਾਂਗੇ। ਅਤੇ ਬਿਲਕੁਲ, ਗੱਲਾਂਬਾਤਾਂ ਕਰਨ ਦੇ ਲਈ ਮੈਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਮੈਂ ਤੁਹਾਡਾ ਮਿੱਤਰ ਆਰ ਜੀ ਪ੍ਰਵਿੰਦਰ ਓਨਲੀ ਓਨ FM ਬੈਂਡ 102.7 MHz ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੋਇਆ। ਅਤੇ ਬਿਲਕੁਲ 7:49 ਅਤੇ ਟਾਈਮ ਹੋ ਚੁੱਕਿਆ ਜੀ ਇਹ ਵਾਲਾ। ਅਤੇ FM ਨਿਊਜ਼ ਹੈਡਲਾਈਨਸ ਤੋਂ ਬਾਅਦ ਹੁਣ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਦਖਲ ਅੰਦਾਜ਼ੀ ਦੇਣ ਦੇ ਲਈ ਹੁਣ ਮੇਰਾ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਅਤੇ FM ਨਿਊਜ਼ ਹੈਡਲਾਈਨਸ ਤੁਸੀਂ ਸੁਣ ਚੁੱਕੇ ਹੋ, ਐਂਡ ਹੁਣ ਕੀ ਕਰਨਾ ਸੀ, ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਦੋ ਬਹੁਤ ਹੀ ਘੈਂਟ ਲੋਕਾਂ ਦੇ ਬਾਰੇ ਗੱਲਬਾਤ ਕਰਨੀ ਹੈ। ਇੱਕ ਬਹੁਤ ਵੱਡੇ ਅਦਾਕਾਰ ਵਿਲਨ ਜਿਹਨਾਂ ਦਾ ਅੱਜ ਹੈਪੀ ਵਾਲਾ ਬਰਥਡੇ ਹੈ, ਐਂਡ ਦੂਜੇ ਅਜਿਹੇ ਫਿਲਮ ਪ੍ਰੋਡਿਊਸਰ, ਡਾਇਰੈਕਟਰ, ਬਤੌਰ ਐਕਟਰ ਵੀ ਉਹਨਾਂ ਨੇ ਕੰਮ ਕੀਤਾ, ਔਰ ਬਹੁਤ ਸਾਰੀਆਂ ਯਾਦਗਾਰ ਫਿਲਮਾਂ ਲੋਕਾਂ ਦੀਆਂ ਝੋਲੀਆਂ ਪਾਈਆਂ ਨੇ ਕਿ ਅੱਜ ਵੀ ਉਹਨਾਂ ਨੂੰ ਵੇਖ ਕੇ ਉਹ ਟਾਈਮ ਯਾਦ ਆ ਜਾਂਦਾ। ਸ਼ਾਇਦ ਉਸ ਟਾਈਮ ਦੇ ਉੱਤੇ ਸਾਡਾ ਵੀ ਜਨਮ ਨਾ ਹੋਇਆ ਹੋਵੇ, ਸਾਡੇ ਮਾਤਾ ਪਿਤਾ ਉਦੋਂ ਬਚਪਨ 'ਚ ਹੋਣ ਜਾਂ ਜਵਾਨੀ 'ਚ ਹੋਣ, ਬਟ ਉਹਨਾਂ ਦੀਆਂ ਫਿਲਮਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਂਟਰਟੇਨ ਕੀਤਾ ਹੋਏਗਾ। ਬਹੁਤ ਵੱਡਾ ਨਾਮ ਨੇ, ਬਹੁਤ ਕੁਝ ਉਹਨਾਂ ਨੇ ਕੀਤਾ, ਬਹੁਤ ਭਾਸ਼ਾਵਾਂ ਦੇ ਵਿੱਚ ਕੰਮ ਕੀਤਾ, ਬਹੁਤ ਕੁਝ ਤੁਹਾਨੂੰ ਦੱਸਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ FM ਰੇਨਬੋ ਦੇ ਉੱਤੇ ਫਿਲਮੀ ਦੁਨੀਆ ਵਿੱਚ। ਫਿਲਹਾਲ ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਹਾਜ਼ਰ ਹੈ ਤੁਹਾਡੀ ਸੇਵਾ 'ਚ ਜਨਾਬ।

ਵਾਹ ਜੀ ਵਾਹ, ਕਿਆ ਖੂਬਸੂਰਤ ਗੀਤ ਹੈ। ਐਂਡ ਤੁਸੀਂ ਇੰਜੋਏ ਕੀਤਾ ਜੀ FM 102.7 FM ਰੇਨਬੋ ਦੇ ਜਲੰਧਰ ਕੇਂਦਰ ਚੈਨਲ ਦੇ ਉੱਤੇ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ LV ਪ੍ਰਸਾਦ, ਭਾਰਤੀ ਸਿਨੇਮਾ ਦੇ ਦਿੱਗਜ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ। ਕਹਿੰਦੇ ਨੇ ਕਿ ਜੋ ਇਹਨਾਂ ਨੇ ਕੀਤਾ ਅੱਜ ਤੱਕ, ਬਹੁਤ ਘੱਟ ਲੋਕ ਅਜਿਹੀ ਕਸੌਟੀ 'ਤੇ ਖਰੇ ਉਤਰੇ ਨੇ। ਮਤਲਬ ਇਹਨਾਂ ਵਰਗਾ ਕੰਮ ਬਹੁਤ ਘੱਟ ਲੋਕਾਂ ਨੇ ਕੀਤਾ। ਸ਼ੁਰੂਆਤ ਇਹਨਾਂ ਨੇ ਆਪਣੇ ਦੌਰ 'ਚ ਕਰ ਦਿੱਤੀ ਸੀ। ਕਹਿੰਦੇ ਨੇ ਇਹਨਾਂ ਦਾ ਪੂਰਾ ਨਾਮ LV ਪ੍ਰਸਾਦ ਜੀ ਦਾ ਅੱਕੀਨੇਨੀ ਲਕਸ਼ਮੀ ਵਰਾ ਪ੍ਰਸਾਦ ਰਾਓ। ਜਨਮ 17 ਜਨਵਰੀ 1908 ਸੋਮਾਵਰਮ ਆਂਧਰਾ ਪ੍ਰਦੇਸ਼ 'ਚ ਹੋਇਆ ਸੀ। ਅੱਜ ਇਹਨਾਂ ਦੀ ਪੁੰਨਿਆ ਤਿਥੀ ਹੈ, ਡੈਥ ਐਨਵਰਸਰੀ 'ਤੇ ਅੱਜ ਇਹਨਾਂ ਨੂੰ ਯਾਦ ਕਰਾਂਗੇ, ਇਹਨਾਂ ਨੂੰ ਟ੍ਰਿਬਿਊਟ ਦੇਵਾਂਗੇ ਔਰ ਇਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ। ਪੇਸ਼ਾ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਕਾਰੋਬਾਰੀ ਰਹੇ ਨੇ। ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ ਇਹਨਾਂ ਨੇ ਸਿਨੇਮਾ ਨੂੰ ਦੇ ਦਿੱਤੀ। ਪਹਿਲੀ ਫਿਲਮ 'ਤੇ ਜੇਕਰ ਗੱਲ ਕਰੀਏ ਤਾਂ 1931 ਦੇ ਵਿੱਚ ਭਗਤ ਪ੍ਰਹਿਲਾਦ, ਪਹਿਲੀ ਤੇਲਗੂ ਫਿਲਮ, ਜੋ ਇੱਕ ਡਾਇਲੋਗ ਵਾਲੀ ਮੂਵੀ, ਕਹਿੰਦੇ ਸੀ ਕਿ ਪਹਿਲੀ ਬੋਲ ਦੀ ਮੂਵੀ ਇਹਨਾਂ ਨੇ ਸ਼ੁਰੂਆਤ ਕੀਤੀ। ਨਿਰਦੇਸ਼ਕ ਵਜੋਂ 1949 ਦੇ ਵਿੱਚ ਮਾਨਾ ਦੇਸਮ ਤੇਲਗੂ ਫਿਲਮ ਦੇ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ। ਹਿੰਦੀ ਸਿਨੇਮਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1957 ਦੇ ਵਿੱਚ ਸ਼ਾਰਦਾ ਫਿਲਮ ਦੇ ਨਾਲ ਐਂਟਰੀ ਕਰਦੇ ਨੇ। ਉਸ ਤੋਂ ਬਾਅਦ ਮਿਲਨ 1967 ਦੇ ਵਿੱਚ, ਖਿਲੌਣਾ 1970 ਦੇ ਵਿੱਚ ਇਹਨਾਂ ਦੀਆਂ ਹਿੱਟ ਫਿਲਮਾਂ, ਸੁਪਰ ਹਿੱਟ ਫਿਲਮਾਂ ਦਾ

ਔਰ ਜਿਹੜਾ ਹੈ ਉਹ ਬਾਲੀਵੁੱਡ ਦੇ ਵਿੱਚ ਵੇਖਿਆ ਜਾਂਦਾ ਹੈ। ਪ੍ਰਸਾਦ ਗਰੁੱਪ ਦੀ ਜੇਕਰ ਗੱਲ ਕਰੀਏ ਤਾਂ ਪ੍ਰਸਾਦ ਸਟੂਡੀਓਜ਼ 1965 ਦੇ ਵਿੱਚ ਚੇਨਈ 'ਚ ਸਥਾਪਿਤ ਕੀਤਾ ਗਿਆ, ਜੋ ਕਿ ਐਲ ਵੀ ਪ੍ਰਸਾਦ ਹੋਣਾ ਵੱਲੋਂ ਰਿਹਾ। ਦੱਖਣ ਭਾਰਤ ਦਾ ਸਭ ਤੋਂ ਵੱਡਾ ਫਿਲਮ ਸਟੂਡੀਓ ਦੱਸਿਆ ਜਾਂਦਾ ਸੀ ਉਸ ਦੌਰ ਦੇ ਵਿੱਚ। ਪ੍ਰਸਾਦ ਲੈਬਸ ਏਸ਼ੀਆ ਦੀ ਸਭ ਤੋਂ ਵੱਡੀ ਫਿਲਮ ਪ੍ਰੋਡਕਸ਼ਨ ਲੈਬ, ਰਜਨੀਕਾਂਤ ਤੋਂ ਲੈ ਕੇ ਸ਼ਾਹਰੁਖ ਖਾਨ ਦੀਆਂ ਫਿਲਮਾਂ ਇੱਥੇ ਪ੍ਰੋਸੈਸ ਹੁੰਦੀਆਂ ਸਨ। ਪ੍ਰਸਾਦ ਆਈਮੈਕਸ 2003 ਦੇ ਵਿੱਚ ਹੈਦਰਾਬਾਦ 'ਚ ਖੋਲ੍ਹਿਆ ਗਿਆ, ਉਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਆਈਮੈਕਸ ਸਕਰੀਨ। ਐਲ ਵੀ ਪ੍ਰਸਾਦ ਆਈ ਇੰਸਟੀਟਿਊਟ 1987 ਦੇ ਵਿੱਚ ਸਥਾਪਿਤ ਅੱਖਾਂ ਦਾ ਵਿਸ਼ਵ ਪ੍ਰਸਿੱਧ ਹਸਪਤਾਲ, 30 ਮਿਲੀਅਨ ਮਰੀਜ਼ਾਂ ਦਾ ਇੱਥੇ ਮੁਫਤ ਇਲਾਜ ਕੀਤਾ ਜਾ ਚੁੱਕਿਆ ਹੁਣ ਤੱਕ। ਬਹੁਤ ਵੱਡੀਆਂ ਪ੍ਰਾਪਤੀਆਂ ਰਹੀਆਂ ਨੇ, ਬਹੁਤ ਵੱਡੀਆਂ ਫਿਲਮਾਂ ਰਹੀਆਂ ਨੇ। ਐਲ ਵੀ ਪ੍ਰਸਾਦ ਜੀ ਦੇ ਬਾਰੇ ਹੋਰ ਗੱਲਾਂ ਕਰਾਂਗੇ, ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲ ਕਰਾਂਗੇ, ਹੋਰ ਕੀ ਕੁਝ ਇਹਨਾਂ ਨੇ ਖੱਟਿਆ, ਕੀ ਕੁਝ ਇਹਨਾਂ ਨੇ ਕਮਾਈ ਕੀਤੀ, ਸਾਰਾ ਕੁਝ ਤੁਹਾਨੂੰ ਇਹਨਾਂ ਦੇ ਬਾਰੇ ਦੱਸਾਂਗੇ। ਫਿਲਹਾਲ ਇੱਕ ਗੀਤ ਦਾ ਵੇਲਾ ਹੋ ਚੁੱਕਿਆ, ਬਹੁਤ ਕੁਝ ਦੱਸਣ ਬਾਰੇ ਹੈ, ਅਤੇ ਫਿਲਹਾਲ ਆਓ ਤੁਹਾਨੂੰ ਦੱਸਦੇ ਹਾਂ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ ਇਹਨਾਂ ਬਾਰੇ ਹੋਰ ਵੀ ਬਹੁਤ ਕੁਝ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM 102.7 MHz FM ਰੇਨਬੋ 'ਤੇ।

ਪ੍ਰਸਾਦ ਆਈਮੈਕਸ 2003 ਦੇ ਵਿੱਚ ਹੈਦਰਾਬਾਦ 'ਚ ਖੋਲ੍ਹਿਆ ਗਿਆ। ਉਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਆਈਮੈਕਸ ਸਕਰੀਨ ਐਲ ਵੀ ਪ੍ਰਸਾਦ ਆਈ ਇੰਸਟੀਟਿਊਟ 1987 ਦੇ ਵਿੱਚ ਸਥਾਪਿਤ ਅੱਖਾਂ ਦਾ ਵਿਸ਼ਵ ਪ੍ਰਸਿੱਧ ਹਸਪਤਾਲ 30 ਮਿਲੀਅਨ ਮਰੀਜ਼ਾਂ ਦਾ ਇੱਥੇ ਮੁਫਤ ਇਲਾਜ ਕੀਤਾ ਜਾ ਚੁੱਕਿਆ ਹੁਣ ਤੱਕ। ਬਹੁਤ ਵੱਡੀਆਂ ਪ੍ਰਾਪਤੀਆਂ ਰਹੀਆਂ ਨੇ, ਬਹੁਤ ਵੱਡੀਆਂ ਫਿਲਮਾਂ ਰਹੀਆਂ ਨੇ। ਐਲ ਵੀ ਪ੍ਰਸਾਦ ਜੀ ਦੇ ਬਾਰੇ ਹੋਰ ਗੱਲਾਂ ਕਰਾਂਗੇ, ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲ ਕਰਾਂਗੇ, ਹੋਰ ਕੀ ਕੁਝ ਇਹਨਾਂ ਨੇ ਖੱਟਿਆ, ਕੀ ਕੁਝ ਇਹਨਾਂ ਨੇ ਕਮਾਈ ਕੀਤੀ, ਸਾਰਾ ਕੁਝ ਤੁਹਾਨੂੰ ਇਹਨਾਂ ਦੇ ਬਾਰੇ ਦੱਸਾਂਗੇ। ਫਿਲਹਾਲ ਇੱਕ ਗੀਤ ਦਾ ਵੇਲਾ ਹੋ ਚੁੱਕਿਆ, ਬਹੁਤ ਕੁਝ ਦੱਸਣ ਬਾਰੇ ਹੈ, ਅਤੇ ਫਿਲਹਾਲ ਆਓ ਤੁਹਾਨੂੰ ਦੱਸਦੇ ਹਾਂ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ ਇਹਨਾਂ ਬਾਰੇ ਹੋਰ ਵੀ ਬਹੁਤ ਕੁਝ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM 102.7 MHz FM ਰੇਨਬੋ 'ਤੇ।

ਜਿਨ੍ਹਾਂ ਦੇ ਬਾਰੇ ਜਿੰਨੀ ਜ਼ਿਆਦਾ ਗੱਲ ਕੀਤੀ ਜਾਵੇ ਓਨੀ ਘੱਟ ਹੈ, ਕਿਉਂਕਿ ਕੰਮ ਇਹਨਾਂ ਨੇ ਬਹੁਤ ਵੱਡਾ ਕੀਤਾ ਆਪਣੀ ਜੀਵਨ ਦੇ ਵਿੱਚ, ਫਿਲਮ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਯੋਗਦਾਨ ਦਿੱਤੇ। ਸੋ ਉਹਨਾਂ ਦੇ ਮੁੱਢਲੇ ਜੀਵਨ 'ਤੇ ਗੱਲਬਾਤ ਕਰ ਲੈਂਦੇ ਹਾਂ। ਐਲ ਵੀ ਪ੍ਰਸਾਦ ਜੀ ਦਾ ਜਨਮ 17 ਜਨਵਰੀ 1908 ਨੂੰ ਆਂਧਰਾ ਪ੍ਰਦੇਸ਼ ਦੇ ਇੱਕ ਏਲੂਰੂ ਦੇ ਵਿੱਚ ਹੋਇਆ, ਜਿੱਥੇ ਉਹਨਾਂ ਦੀ ਪੜ੍ਹਾਈ ਕੁਝ ਖਾਸ ਦਿਲਚਸਪੀ ਦੇ ਨਾਲ ਨਹੀਂ ਹੋਈ, ਕਿਉਂਕਿ ਦਿਲਚਸਪੀ ਖੁਦ ਨਹੀਂ ਸੀ ਲੈਂਦੇ। 17 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਉਹਨਾਂ ਦੇ ਮਾਮੇ ਦੀ ਲੜਕੀ ਸੌਂਦਰਿਆ ਮਨੋਰਮਾ ਦੇ ਨਾਲ ਹੋਇਆ। ਇਸ ਵਿਆਹ ਤੋਂ ਬਾਅਦ ਉਹਨਾਂ ਦੇ ਇੱਕ ਬੇਟਾ, ਇੱਕ ਬੇਟੀ, ਦੋ ਬੇਟੇ ਆਨੰਦ ਪ੍ਰਸਾਦ ਅਤੇ ਰਮੇਸ਼ ਪ੍ਰਸਾਦ ਆਉਂਦੇ ਨੇ। ਜਦੋਂ ਉਹਨਾਂ ਦੇ ਪਰਿਵਾਰ ਨੂੰ ਵਿੱਤੀ ਮੰਦਹਾਲੀ ਅਤੇ ਕਰਜ਼ਿਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਪ੍ਰਸਾਦ ਜੀ ਆਪਣੀ ਬੇਟੀ, ਆਪਣੀ ਪਤਨੀ ਅਤੇ ਛੋਟੀ ਬੇਟੀ ਨੂੰ ਪਿੱਛੇ ਛੱਡ ਕੇ 1930 ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਕੰਮ ਦੀ ਭਾਲ ਦੇ ਵਿੱਚ ਮੁੰਬਈ, ਜੋ ਕਿ ਉਸ ਸਮੇਂ ਬੰਬਈ ਸੀ, ਉੱਥੇ ਚਲੇ ਗਏ। ਉਹਨਾਂ ਨੇ ਸ਼ੁਰੂਆਤ ਦੇ ਵਿੱਚ ਟੇਲਰ ਦੇ ਸਹਾਇਕ ਵਜੋਂ ਕੰਮ ਕੀਤਾ, ਉਸ ਤੋਂ ਬਾਅਦ ਵੀਨਸ ਫਿਲਮ ਕੰਪਨੀ ਵਿੱਚ ਇੱਕ ਬਿਨਾਂ ਤਨਖਾਹ ਵਾਲੇ ਮੁੰਡੇ ਦੇ ਤੌਰ 'ਤੇ ਇਰਨ ਬੋਏ ਵਜੋਂ ਕੰਮ ਕੀਤਾ। ਇੱਥੇ ਉਹਨਾਂ ਦੀ ਮੁਲਾਕਾਤ ਇੱਕ ਪੰਜਾਬੀ ਨੌਜਵਾਨ ਧਾਰੀ ਲਾਲ ਦੇ ਨਾਲ ਹੋਈ, ਜਿੱਥੇ ਜਿਸ ਦੀ ਭੈਣ ਨੇ ਉਹਨਾਂ ਨੂੰ ਇੰਪੀਰੀਅਲ ਫਿਲਮ ਕੰਪਨੀ ਦੇ ਵਿੱਚ ਅਰਦੇਸ਼ ਹੀਰ ਇਰਾਨੀ ਦੇ ਨਾਲ ਮਿਲਵਾਇਆ। ਪਰਿਵਾਰਕ ਵਿਰਾਸਤ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਬੇਟੇ ਰਮੇਸ਼ ਪ੍ਰਸਾਦ ਨੇ ਉਹਨਾਂ ਤੋਂ ਬਾਅਦ 1974 ਦੇ ਵਿੱਚ ਫਿਲਮ ਲੈਬੋਰਟਰੀ ਦੀ ਸਥਾਪਨਾ ਕੀਤੀ, ਪ੍ਰਸਾਦ ਫਿਲਮ ਲੈਬਸ। ਅੱਜ ਵੀ ਉਹਨਾਂ ਦੇ ਪਰਿਵਾਰ ਦੀ ਵਿਰਾਸਤ ਪ੍ਰਸਿੱਧ ਪ੍ਰਸਾਦ ਗਰੁੱਪ, ਜਿਸ ਵਿੱਚ ਮਲਟੀਪਲੈਕਸ ਅਤੇ ਆਈਮੈਕਸ ਸ਼ਾਮਲ ਨੇ, ਅਤੇ ਵਿਸ਼ਵ ਪ੍ਰਸਿੱਧ ਐਲ ਵੀ ਪ੍ਰਸਾਦ ਆਈ ਇੰਸਟੀਟਿਊਟ ਦੇ ਰੂਪ ਵਿੱਚ ਕਾਇਮ ਹੈ। ਐਲ ਵੀ ਪ੍ਰਸਾਦ ਜੀ ਦੇ ਬਾਅਦ ਉਹਨਾਂ ਦਾ ਬੇਟਾ ਜਿਹੜਾ ਹੈ ਇਸ ਚੀਜ਼ ਨੂੰ, ਲੈਗਸੀ ਨੂੰ ਤੋਰ ਰਹੇ ਨੇ। ਹੋਰ ਵੀ ਕੁਛ ਡਿਸਕਸ ਕਰਦੇ ਹਾਂ ਇਹਨਾਂ ਦੇ ਬਾਰੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਕਿਹੜੀਆਂ ਫਿਲਮਾਂ ਦੇ ਲਈ ਇਹਨਾਂ ਨੂੰ ਪੁਰਸਕਾਰ ਪ੍ਰਾਪਤ ਹੁੰਦਾ, ਹੋਰ ਇਹਨਾਂ ਨੇ ਕਿਹੜੀਆਂ ਮੱਲਾਂ ਮਾਰੀਆਂ ਨੇ, ਐਂਡ ਉਸ ਤੋਂ ਬਾਅਦ ਇੱਕ ਹੋਰ ਸਰਪ੍ਰਾਈਜ਼ ਸਾਡੇ ਕੋਲ ਮੌਜੂਦ ਹੈ ਜੀ ਤੁਹਾਡੇ ਲਈ। ਬਣੇ ਰਹੋ ਸਾਡੇ ਨਾਲ FM Band 102.7 MHz ਦੇ ਉੱਤੇ। ਮੈਂ ਤੁਹਾਡਾ ਮਿੱਤਰ ਅਰਜੇ ਪਰਵਿੰਦਰ ਅੱਜ ਤੁਹਾਨੂੰ ਦੱਸਾਂਗਾ ਇਹਨਾਂ ਦੀ ਜ਼ਿੰਦਗੀ ਦੇ ਬਾਰੇ। ਫਿਲਹਾਲ ਇੱਕ ਹੋਰ ਪਿਆਰਾ ਜਿਹਾ ਗੀਤ।

ਵਾਹ, ਕਿਆ ਖੂਬਸੂਰਤ ਗੀਤ ਲਤਾ ਜੀ ਦੇ ਔਰ ਸੁਬੀਰ ਸੈਣੀ ਦੀ ਆਵਾਜ਼ ਦੇ ਵਿੱਚ। ਅਤੇ ਫਿਲਹਾਲ ਅਸੀਂ ਗੱਲਬਾਤ ਕਰ ਰਹੇ ਹਾਂ ਬਹੁਤ ਹੀ ਉੱਗੇ ਹੋਏ ਅਦਾਕਾਰ, ਬਹੁਤ ਹੀ ਉੱਗੇ ਹੋਏ ਡਾਇਰੈਕਟਰ, ਬਹੁਤ ਹੀ ਉੱਗੇ ਹੋਏ ਪ੍ਰੋਡਿਊਸਰ ਐਲ ਵੀ ਪ੍ਰਸਾਦ ਹੋਣਾ ਦੇ ਬਾਰੇ, ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਆਪਣਾ ਫਿਲਮ ਇੰਡਸਟਰੀ ਦੇ ਵਿੱਚ। ਕਹਿੰਦੇ ਨੇ ਕਿ ਬਤੌਰ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਨੇ। ਉਹਨਾਂ ਨੇ ਬਤੌਰ ਅਦਾਕਾਰ ਜਿਹੜੀ ਮੂਵੀ ਕੀਤੀ ਆਲਮਾਰਾ, 1931 ਦੇ ਵਿੱਚ ਭਾਰਤ ਦੀ ਸਭ ਤੋਂ ਪਹਿਲੀ ਬੋਲਦੀ ਹਿੰਦੀ ਫਿਲਮ ਸੀ, ਜਿਸ ਵਿੱਚ ਉਹਨਾਂ ਦੇ ਇੱਕ ਛੋਟਾ ਜਿਹਾ ਰੋਲ ਨਿਭਾਇਆ ਸੀ। ਬਤੌਰ ਨਿਰਦੇਸ਼ਕ ਉਹਨਾਂ ਨੇ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਦੱਖਣ ਭਾਰਤ ਦੇ ਵਿੱਚ। ਉਹਨਾਂ ਨੂੰ ਹਿੰਦੀ ਵਿੱਚ ਰੀਮੇਕ ਕੀਤਾ ਗਿਆ ਅਤੇ ਬਹੁਤ ਜ਼ਿਆਦਾ ਕਾਮਯਾਬ ਵੀ ਹੋਈਆਂ। ਸ਼ਾਰਦਾ ਮੂਵੀ 1957 ਦੇ ਵਿੱਚ ਰਾਜ ਕਪੂਰ ਅਤੇ ਮੀਨਾ ਕੁਮਾਰੀ ਜੀ ਦੀ ਮੁੱਖ ਭੂਮਿਕਾ ਵਾਲੀ ਇਹ ਬਹੁਤ ਵੱਡੀ ਹਿੱਟ ਮੂਵੀ ਰਹੀ ਹੈ। ਛੋਟੀ ਬਹਿਨ ਮੂਵੀ, ਇਹ ਫਿਲਮ ਭਾਵਨਾਤਮਕ ਕਹਾਣੀ ਦੇ ਕਾਰਨ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਿਤ ਹੁੰਦੀ ਹੈ। ਬੇਟੀ ਬੇਟੇ 1964 ਦੇ ਵਿੱਚ ਸੁਨੀਲ ਦੱਤ ਅਤੇ ਮੀਨਾ ਕੁਮਾਰੀ ਦੀ ਭੂਮਿਕਾ ਵਾਲੀ ਇੱਕ ਪਰਿਵਾਰਕ ਮੂਵੀ ਜਿਹੜੀ ਹੁੰਦੀ ਹੈ, ਉਹ ਇਹਨਾਂ ਨੇ ਦਰਸ਼ਕਾਂ ਦੇ ਵਿੱਚ ਪਰੋਸੀ, ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਈ। ਉਸ ਤੋਂ ਬਾਅਦ ਫਿਲਮ ਦਾਦੀ ਮਾਂ 1966 ਦੇ ਵਿੱਚ, ਚੀਨੇ ਕੀ ਰਾਹ 1969 ਦੇ ਵਿੱਚ ਜਤਿੰਦਰ ਅਤੇ ਤਨੂਜਾ ਜੀ ਦੀ ਇੱਕ ਫਿਲਮ, ਗਾਣੇ ਜਿਵੇਂ ਕਿ ਆਨੇ ਸੇ ਉਸਕੇ ਆਏ ਬਹਾਰ ਅੱਜ ਵੀ ਬਹੁਤ ਮਸ਼ਹੂਰ ਹੈ। 1972 ਦੇ ਵਿੱਚ ਮੂਵੀ ਆਉਂਦੀ ਹੈ, ਲੋਕਾਂ ਦੀ ਝੋਲੀ ਪੈਂਦੀ ਹੈ ਸ਼ਾਦੀ ਕੇ ਬਾਅਦ ਵਿਦਾਈ। 1974 ਦੇ ਵਿੱਚ ਜੀਤੂ ਅਤੇ ਲੀਨਾ ਚੰਦਰਾਵਰਕਰ ਜੀ, ਇੱਕ ਬਹੁਤ ਹੀ ਬਲੋਕਬਸਟਰ ਮੂਵੀ ਰਹਿੰਦੀ ਹੈ, ਬਲੋਕਬਸਟਰ ਫੈਮਿਲੀ ਡਰਾਮਾ ਮੂਵੀ ਸੀ ਵਿਦਾਈ। ਬਤੌਰ ਨਿਰਮਾਤਾ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਜੋ ਇਹਨਾਂ ਦੇ ਅਜਿਹੀਆਂ ਫਿਲਮਾਂ ਬਣਾਈਆਂ ਜਿਸ ਨੇ ਇਤਿਹਾਸ ਰਚ ਦਿੱਤਾ। ਖਿਲੌਣਾ 1970 ਦੇ ਵਿੱਚ ਸੰਜੀਵ ਕੁਮਾਰ ਅਤੇ ਮੁਮਤਾਜ਼ ਜੀ ਦੀ ਇੱਕ ਫਿਲਮ ਨੇ ਫਿਲਮਫੇਅਰ ਬੈਸਟ ਮੂਵੀ ਅਵਾਰਡ ਜਿੱਤਿਆ। ਉਸ ਤੋਂ ਬਾਅਦ 1996 ਦੇ ਵਿੱਚ ਪਾਪਾ ਕਹਿਤੇ ਹੈ, ਇਹ ਫਿਲਮ ਨੇ ਇਹਨਾਂ ਦੇ ਬੈਨਰ ਹੇਠ ਜੋ ਬਣੀ ਸੀ, ਜਿਸ ਦੇ ਵਿੱਚ ਘਰ ਦੇ ਇੱਕ ਘਰ ਸੇ ਨਿਕਲਤੇ ਹੀ ਗਾਣਾ ਸੀ ਇੱਕ ਦੂਜੇ ਕੇ ਲੀਏ। 1981 ਦੇ ਵਿੱਚ ਕੇ ਬਾਲ ਚੰਦਰ ਦੁਆਰਾ ਨਿਰਦੇਸ਼ਿਤ ਅਤੇ ਐਲ ਵੀ ਪ੍ਰਸਾਦ ਦੁਆਰਾ ਪ੍ਰੋਡਿਊਸ ਕੀਤੀ ਗਈ ਹਿੰਦੀ ਫਿਲਮ ਸਿਨੇਮਾ ਜਗਤ ਦੇ ਵਿੱਚ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਅਤੇ ਇਹ ਸਭ ਤੋਂ ਰੋਮੈਂਟਿਕ ਗੀਤਾਂ ਦੇ ਵਿੱਚੋਂ ਬੋਲੀਵੁੱਡ ਦਾ ਇੱਕ ਖਾਸ ਗੀਤ ਹੈ। ਸੋ ਕੁਝ ਇੱਦਾਂ ਦੀਆਂ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਬਣੇ ਰਹੋ ਸਾਡੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਅੱਕੀ ਨੇਨੀ ਵਾਰਾ ਲਕਸ਼ਮੀ ਪ੍ਰਸਾਦ ਰਾਓ ਜੀ ਦੇ ਬਾਰੇ।

ਬਿਲਕੁਲ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਜਲੰਧਰ ਦੇ ਐਫ ਐਮ ਰੇਨਬੋ ਚੈਨਲ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਸ਼ਖਸੀਅਤ ਬਾਰੇ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ। ਅਕੀਨਨੀ ਲਕਸ਼ਮੀ ਵਾਰਾ ਪ੍ਰਸਾਦ ਰਾਓ ਜੀ ਨੂੰ, ਜਿਨ੍ਹਾਂ ਨੂੰ ਦੁਨੀਆ ਐਲ ਵੀ ਪ੍ਰਸਾਦ ਰਾਓ ਦੇ ਨਾਲ ਜਾਣਦੀ ਹੈ, ਔਰ ਕਹਿੰਦੇ ਨੇ ਕਿ ਭਾਰਤੀ ਸਿਨੇਮਾ ਦੇ ਵਿੱਚ ਵੱਡੇ ਪਾਈਨਰਾਂ ਯਾਨੀ ਕਿ ਮੋਢਿਆਂ ਦੇ ਵਿੱਚੋਂ ਇੱਕ ਸਨ। ਇੱਕ ਸਟੇਜ ਕਲਾਕਾਰ ਬਣਨ ਤੋਂ ਲੈ ਕੇ ਸੁਪਨੇ ਤੱਕ ਸਿਰਫ 100 ਰੁਪਈਏ ਲੈ ਕੇ ਘਰੋਂ ਭੱਜਣ ਵਾਲੇ ਸ਼ਖਸ ਨੇ ਅੱਗੇ ਚੱਲ ਕੇ ਤੇਲਗੂ, ਤਮਿਲ, ਹਿੰਦੀ ਸਿਨੇਮਾ ਦੀ ਤਕਦੀਰ ਬਦਲ ਦਿੱਤੀ। ਵੱਖੋ ਵੱਖ ਭਾਸ਼ਾਵਾਂ ਦੇ ਵਿੱਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਮਾਜ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਹੈਦਰਾਬਾਦ ਦੇ ਵਿੱਚ ਪ੍ਰਸਿੱਧ ਐਲ ਵੀ ਪ੍ਰਸਾਦ ਆਈ ਇੰਸਟੀਟਿਊਟ ਅੱਖਾਂ ਦਾ ਹਸਪਤਾਲ ਬਣਾਉਣ ਲਈ ਭਾਰੀ ਦਾਨ ਦਿੱਤਾ ਉਹਨਾਂ ਨੇ, ਜੋ ਅੱਜ ਵੀ ਭਾਰਤ ਦੇ ਸਭ ਤੋਂ ਬਿਹਤਰ ਆਈ ਕੇਅਰ ਸੈਂਟਰਾਂ ਦੇ ਵਿੱਚੋਂ ਇੱਕ ਹੈ। ਬਹੁਤ ਵੱਡੀਆਂ ਫਿਲਮਾਂ ਇਹਨਾਂ ਨੇ ਉਸ ਦੌਰ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖੀਆਂ, ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ ਇਹਨਾਂ ਦੀਆਂ। ਕਹਿੰਦੇ ਨੇ ਇੱਕ ਮਹਾਨ ਨਿਰਦੇਸ਼ਕ ਅਤੇ ਸਟਾਰ ਮੇਕਰ ਦੇ ਤੌਰ 'ਤੇ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਕਹਿੰਦੇ ਇੱਕ ਨਿਰਦੇਸ਼ਕ ਅਤੇ ਡਾਇਰੈਕਟਰ ਵਜੋਂ ਜੋ ਕੋਲ ਟੈਲੈਂਟ ਨੂੰ ਪਹਿਚਾਨਣ ਦੀ ਅਦਭੁਤ ਪਰਖ ਸੀ ਉਹ ਇਹਨਾਂ ਦੇ ਕੋਲ ਬਹੁਤ ਸੀ। ਕਹਿੰਦੇ ਨੇ ਫਿਲਮ ਮਾਨਾ ਦੇਸਮ 1949 ਦੇ ਵਿੱਚ ਐਨ ਟੀ ਰਾਮਾ ਰਾਓ ਐਨ ਟੀ ਆਰ ਨੂੰ ਪਹਿਲਾ ਬ੍ਰੇਕ ਇਹਨਾਂ ਨੇ ਹੀ ਦਿੱਤਾ। ਫਿਲਮ ਮਨਹੋਤਰਾ ਦੇ ਵਿੱਚ 1954 ਦੇ ਵਿੱਚ ਸ਼ਿਵਾਜੀ ਗਣੇਸ਼ਨ ਨੂੰ ਸਟਾਰਡਮ ਤੱਕ ਪਹੁੰਚਾਇਆ। ਇਹਨਾਂ ਦੀਆਂ ਬਹੁਤ ਸਭ ਤੋਂ ਮਸ਼ਹੂਰ ਨਿਰਦੇਸ਼ਿਤ ਫਿਲਮਾਂ ਸ਼ਾਮਲ ਹਨ ਤੇਲਗੂ ਦੇ ਵਿੱਚ ਸੰਸਾਰਮ ਅਤੇ 1955 ਦੇ ਵਿੱਚ ਇੱਕ ਫਿਲਮ ਇਹਨਾਂ ਨੇ ਜੋ ਬਣਾਈ ਉਹ ਸੀ ਮਿਸ ਅੰਮਾ। ਹਿੰਦੀ ਦੇ ਵਿੱਚ ਰਾਜ ਕਪੂਰ ਅਤੇ ਮੀਨਾ ਕੁਮਾਰੀ ਦੀ ਸ਼ਾਰਦਾ 1957 ਦੇ ਵਿੱਚ ਸੁਪਰਹਿੱਟ ਫਿਲਮ ਸੀ ਜੀਨੇ ਕੀ ਰਾਹ। ਪ੍ਰਸਾਦ ਸਟੂਡੀਓ ਦੇ ਵਿੱਚ ਸਿਨੇਮਾ ਦਾ ਵਿਕਾਸ 1956 ਦੇ ਵਿੱਚ ਪ੍ਰਸਾਦ ਪ੍ਰੋਡਕਸ਼ਨ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਸਫਲ ਨਿਰਮਾਤਾ ਬਣੇ। 1981 ਦੇ ਵਿੱਚ ਬਲੋਕਬਸਟਰ ਫਿਲਮ ਇੱਕ ਦੂਜੇ ਕੇ ਲੀਏ ਬਣਾਈ, ਜਿਸ ਵਿੱਚ ਕਮਲ ਹਸਨ ਨੇ ਪੂਰੇ ਭਾਰਤ ਵਿੱਚ ਮਸ਼ਹੂਰ ਹੋ ਚੁੱਕੇ ਸਨ। ਉਸ ਤੋਂ ਬਾਅਦ ਜੋ ਇਹਨਾਂ ਨੇ ਕੰਮ ਕੀਤਾ ਉਹ ਕਾਬਿਲੇ ਗੌਰ ਹੈ। ਫਿਲਮਾਂ ਬਣਾਉਣ ਤੋਂ ਇਲਾਵਾ ਉਹਨਾਂ ਨੇ ਸਾਊਥ ਇੰਡੀਅਨ ਫਿਲਮਾਂ ਇੰਡਸਟਰੀ ਨੂੰ ਤਕਨੀਕੀ ਤੌਰ 'ਤੇ ਮਜ਼ਬੂਤ ਕੀਤਾ, ਅਤੇ ਅੱਜ ਤੱਕ ਜੋ ਇਹਨਾਂ ਦਾ ਕੰਮ ਹੈ ਉਹ ਨਾ ਭੁੱਲਣ ਯੋਗ ਹੈ। ਇੱਕ ਹੋਰ ਗੱਲਬਾਤ, ਇੱਕ ਹੋਰ ਸਟਾਰ ਦੇ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਬਾਰੇ ਜਿਨ੍ਹਾਂ ਦੇ ਬਾਰੇ ਗੱਲਬਾਤ

ਅੱਜ ਅਸੀਂ ਗੱਲਬਾਤ ਕੀਤੀ ਐਲਵੀ ਪ੍ਰਸਾਦ, ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹਿੰਦੀ ਫਿਲਮ ਇੰਡਸਟਰੀ, ਤੇਲਗੂ ਫਿਲਮ ਇੰਡਸਟਰੀ, ਇਸ ਤੋਂ ਇਲਾਵਾ ਸਾਊਥ ਇੰਡੀਅਨ ਫਿਲਮ ਇੰਡਸਟਰੀ, ਜੋ ਇਹਨਾਂ ਦੀ ਫਿਲਮਾਂ ਦੇ ਨਾਲ ਭਰੀ ਹੋਈ ਹੈ। ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਮਹਾਨ ਫਿਲਮ ਨਿਰਮਾਤਾ, ਡਾਇਰੈਕਟਰ, ਅਭਿਨੇਤਾ ਐਲਵੀ ਪ੍ਰਸਾਦ, ਜਿਨ੍ਹਾਂ ਦਾ ਨਿਧਨ ਹੁੰਦਾ ਹੈ 22 ਜੂਨ 1994 ਨੂੰ, 86 ਸਾਲ ਦੀ ਉਮਰ ਦੇ ਵਿੱਚ, ਵੱਧਦੀ ਉਮਰ ਦੇ ਵਿੱਚ ਸਰੀਰਕ ਸਮੱਸਿਆਵਾਂ ਅਤੇ ਕਈ ਸਾਰ ਤਰੀਕੇ ਦੀਆਂ ਖਰਾਬ ਸਿਹਤ ਦੇ ਚੱਲਦਿਆਂ ਸੁਭਾਵਿਕ ਰੂਪ ਦੇ ਨਾਲ ਇਹਨਾਂ ਦੀ ਮੌਤ ਹੋ ਜਾਂਦੀ ਹੈ। December 1999 ਨੂੰ ਹਿਪ ਫ੍ਰੈਕਚਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਮਦਰਾਸ, ਚੇਨਈ ਅਤੇ ਵਿਜੇ ਹਸਪਤਾਲ ਦੇ ਵਿੱਚ ਇਹਨਾਂ ਦੇ 2 ਓਪਰੇਸ਼ਨ ਹੁੰਦੇ ਨੇ। ਲਗਾਤਾਰ ਸਵਾਸਥ ਸਿਹਤ ਖਰਾਬ ਹੋਣ ਤੋਂ ਬਾਅਦ ਵਾਰ ਵਾਰ ਹਸਪਤਾਲ ਭਰਤੀ ਹੋਣ ਤੋਂ ਬਾਅਦ ਕੁਝ ਸਾਲ ਬਿਸਤਰ 'ਤੇ ਗੁਜ਼ਾਰਦੇ ਨੇ। ਲੰਬੀ ਬਿਮਾਰੀ ਤੋਂ ਬਾਅਦ 22 ਜੂਨ 1994 ਨੂੰ ਮਦਰਾਸ ਦੇ ਵਿੱਚ ਇਹਨਾਂ ਦਾ ਨਿਧਨ ਹੋ ਜਾਂਦਾ ਹੈ। ਫਿਲਮਾਂ ਦੇ ਲਈ ਇਹਨਾਂ ਨੂੰ ਯੋਗਦਾਨ ਦੇਣ ਦੇ ਲਈ ਇਹਨਾਂ ਨੂੰ ਸਿਨੇਮਾ ਜਗਤ ਦੇ ਵੱਲੋਂ ਬਹੁਤ ਵੱਡਾ ਪੁਰਸਕਾਰ, ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇ ਨਾਲ ਵੀ ਨਿਵਾਜਿਆ ਜਾ ਚੁੱਕਿਆ। ਭਾਰਤੀ ਸਿਨੇਮਾ ਦੇ ਮਹਾਨ ਪਥ ਪ੍ਰਦਰਸ਼ਕ, ਯਾਨੀ ਕਿ ਇੱਕ ਬਹੁਤ ਵੱਡੇ ਰਾਹ ਦਿਖਾਉਣ ਵਾਲੇ ਐਲਵੀ ਪ੍ਰਸਾਦ ਜੀ ਦੇ ਜੀਵਨ ਦੀ ਯਾਤਰਾ ਬਹੁਤ ਵੱਡੇ ਫਿਲਮ ਮੇਕਰਸ ਨੂੰ ਬਹੁਤ ਕੁਝ ਸਿਖਾਉਂਦੀ ਹੈ।

ਬਿਲਕੁਲ ਜੀ, ਐਫ ਐਮ ਐਂਡ 102.7 ਮੈਗਾ ਹਰਟਸ ਰੇਨਬੋ ਨੂੰ ਤੁਸੀਂ ਟਿਊਨ ਕੀਤਾ ਹੋਇਆ, ਤਾਂ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਇਸੇ ਤਰੀਕੇ ਦੇ ਨਾਲ ਅੱਜ ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ, ਤੁਸੀਂ ਬਹੁਤ ਕੁਝ ਉਹਨਾਂ ਦੇ ਬਾਰੇ ਜਾਣਿਆ, ਈਵਨ ਕਿ ਤੁਹਾਡੇ ਨਾਲ ਨਾਲ ਮੈਂ ਵੀ ਬੜਾ ਕੁਝ ਜਾਣਿਆ ਉਹਨਾਂ ਦੇ ਬਾਰੇ, ਐਂਡ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਦਾ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ। ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਆਪਣਾ ਫਿਲਮ ਇੰਡਸਟਰੀ ਦੇ ਵਿੱਚ। ਉਹਨਾਂ ਦੇ ਨਾਮ ਤੋਂ ਹੀ ਇਹ ਇਮੇਜ ਬਣ ਗਈ ਸੀ ਕਿ ਬਾਈ ਜੇਕਰ ਇਹ ਬੰਦਾ ਪਰਦੇ 'ਤੇ ਜਿਸ ਤਰੀਕੇ ਦਾ ਹੈ ਨਾ, ਤਾਂ ਰੀਅਲ ਲਾਈਫ ਦੇ ਵਿੱਚ ਵੀ ਇਸ ਤਰੀਕੇ ਦਾ ਹੋਏਗਾ। ਬਟ ਰੀਅਲ ਲਾਈਫ ਦੇ ਵਿੱਚ ਬਹੁਤ ਸੌਫਟ ਸੀਗੇ, ਬਹੁਤ ਸੌਫਟ ਸਪੋਕਨ ਸੀਗੇ, ਐਂਡ ਉਹਨਾਂ ਦੀ ਇਮੇਜ ਕੈਮਰਾ ਤੋਂ ਬਹੁਤ ਜ਼ਿਆਦਾ ਡਿਫਰੈਂਟ ਰਹੀ ਹੈ। ਮੈਂ ਆਈ ਕਮਿੰਗ ਸਰ, ਬਹੁਤ ਹੰਬਲੇ ਦੇ ਨਾਲ ਬੋਲਣ ਵਾਲੇ, ਕਹਿੰਦੇ ਇੱਕ ਦਰਵਾਜ਼ੇ 'ਤੇ ਅਮਰੀਸ਼ ਪੁਰੀ ਸਾਹਿਬ ਨੇ ਬੜੇ ਅਦਬ ਦੇ ਨਾਲ ਇਬਰਾਹਿਮ ਅਲਕਾ ਜੀ ਨੂੰ ਪੁੱਛਿਆ। ਇਬਰਾਹਿਮ ਅਲਕਾ ਜੀ ਨਾਟਿਆ ਸੰਘ ਦੇ ਦਫ਼ਤਰ ਦੇ ਵਿੱਚ ਇੱਕ ਕੋਨੇ ਕੁਰਸੀ ਦੇ ਉੱਤੇ

ਬੈਠੇ ਹੋਏ ਸਨ। ਇਹ ਕਿੱਸਾ ਹੈ ਜੀ ਉਹਨਾਂ ਦਾ ਜਿਨ੍ਹਾਂ ਨੇ ਇਸ ਫਿਲਮ ਇੰਡਸਟਰੀ ਦੇ ਉੱਤੇ ਰਾਜ ਕੀਤਾ। ਕਹਿੰਦੇ ਉਹਨਾਂ ਨੂੰ ਕੰਨਾਂ ਨੂੰ ਜਿਨ੍ਹਾਂ ਦੀ ਆਵਾਜ਼ ਪਈ ਬੜੀ ਗੰਭੀਰਤਾ ਦੇ ਨਾਲ ਉਹਨਾਂ ਨੇ ਫਿਰ ਉਸ ਅਦਾਕਾਰ ਵੱਲ ਵੇਖਿਆ। ਕਹਿੰਦੇ ਯੈਸ ਕਮ ਇਨ। ਇਬਰਾਹਿਮ ਹਲਕਾ ਜੀ ਕਹਿੰਦੇ ਨੇ ਕਿ ਫਿਰ ਉਹ ਮੇਰੇ ਕੋਲ ਆ ਕੇ ਖੜ੍ਹੇ ਹੋ ਜਾਂਦੇ ਨੇ। ਉਹ ਅਮਰੀਸ਼ ਉਹ ਦੱਸਦੇ ਨੇ ਕਿ ਉਹਨਾਂ ਦੇ ਬਹੁਤ ਪੁਰਾਣੇ ਮਿੱਤਰ ਸੀ, ਬਹੁਤ ਵੱਡਾ ਉਹਨਾਂ ਨੇ ਉਸ ਤੋਂ ਬਾਅਦ ਅੱਗੇ ਕੰਮ ਕੰਟੀਨਿਊ ਕੀਤਾ। ਇਹ ਬਹੁਤ ਔਰ ਉਸ ਤੋਂ ਬਾਅਦ ਜੋ ਕੁਝ ਇਹਨਾਂ ਨੇ ਕੀਤਾ ਇਹ ਵੀ ਸਟੋਰੀ ਤੁਹਾਡੇ ਨਾਲ ਪੂਰੀ ਸ਼ੇਅਰ ਕਰਾਂਗੇ। ਫਿਲਹਾਲ ਜਿਨ੍ਹਾਂ ਦੇ ਬਾਰੇ 'ਚ ਅਸੀਂ ਗੱਲਬਾਤ ਕਰਨੀ ਹੈ ਉਹਨੇ ਬਹੁਤ ਵੱਡੇ ਬਾਲੀਵੁੱਡ ਦੇ ਅਜਿਹੇ ਅਦਾਕਾਰ ਜਿਨ੍ਹਾਂ ਨੇ ਆਪਣਾ ਇੱਕ ਬਹੁਤ ਵੱਡਾ ਸਟੈਂਡ ਸਥਾਪਿਤ ਕੀਤਾ। ਐਂਡ ਉਹਨਾਂ ਦੀ ਫਿਲਮਾਂ ਦੇਖਣ ਤੋਂ ਬਾਅਦ ਬਹੁਤ ਲੋਕ ਇਹ ਸੋਚਦੇ ਸੀ ਕਿ ਬਾਈ ਇਹ ਬੰਦਾ ਜੇ ਫਿਲਮ ਦੇ ਵਿੱਚ ਹੈ ਇਹ ਬੰਦਾ ਐਂਡ ਤੱਕ ਇਸੇ ਤਰੀਕੇ ਦੇ ਨਾਲ ਫਿਲਮ ਨੂੰ ਕਰੇਜ਼ ਬਣਾ ਕੇ ਰੱਖਦਾ ਅਤੇ ਇਹ ਬੰਦਾ ਐਂਡ 'ਚ ਜ਼ਰੂਰ, ਮਤਲਬ ਮੈਂ ਕਹਿ ਨਹੀਂ ਸਕਦਾ ਬਟ ਹਾਂ ਲੋਕਾਂ ਨੂੰ ਇਹ ਜ਼ਰੂਰ ਹੁੰਦਾ ਸੀ ਕਿ ਇਹ ਵਿਲਨ ਹੈ ਅਤੇ ਲੋਕ ਉਸਨੂੰ ਸੱਚ 'ਚ ਮਾੜਾ ਸਮਝਦੇ ਸੀ। ਇੱਦਾਂ ਦੀ ਇਮੇਜ ਕ੍ਰੀਏਟ ਕਰਨਾ, ਐਕਟਿੰਗ ਦੇ ਵਿੱਚ ਦਮ ਹੋਣਾ ਚਾਹੀਦਾ ਹੈ ਔਰ ਇਸ ਅਦਾਕਾਰ ਨੇ ਇਹ ਜ਼ਰੂਰ ਬਣਾਈ ਸੀ। ਸੋ ਆਓ ਇਹਨਾਂ ਦੀ ਫਿਲਮ ਦਾ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਫਿਲਹਾਲ ਤੁਸੀਂ ਬਣੇ ਰਹੋ FM 102.7 MHz ਦੇ ਉੱਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

0: इंग्लैंड की धरती से भारत दियां धीआं तैयार ने T20 महिला विश्व कप जीतने के लिए। आकाशवाणी जलंधर तो सुनो ICC T20 महिला विश्व कप के मुकाबलों की पल पल की खबर। भारत के सारे मुकाबलों का सेमीफाइनल ते फाइनल मुकाबलों का अखी वेख्या हाल तुसी सुन सकोगे आकाशवाणी जलंधर के FM रेनबो चैनल तो 102.7 MHz ते।
1: ਵਾਜੂ ਕੀ ਬਾਤ ਹੈ ਜੀ। ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਜੀ FM 102.7 MHz ਉੱਤੇ ਅਮਰੇਸ਼ ਪੁਰੀ ਜੀ ਦੇ ਬਾਰੇ। ਇੱਕ ਕਿੱਸਾ ਮੈਂ ਸ਼ੁਰੂ 'ਚ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਿੱਸਾ ਅਧੂਰਾ ਰਹਿ ਗਿਆ ਸੀ। ਕਹਿੰਦੇ ਇਬਰਾਹਿਮ ਅਲਕਾ ਜੀ ਨੇ ਉੱਪਰ ਤੋਂ ਥੱਲੇ ਤੱਕ ਅਮਰੇਸ਼ ਪੁਰੀ ਜੀ ਨੂੰ ਘੂਰ ਕੇ ਦੇਖਿਆ, ਦੈਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਅਮਰੀਸ਼ ਜੀ ਦੇ ਦੋਸਤ ਕਹਿਣ ਲੱਗੇ ਇਬਰਾਹਿਮ ਅਲਕਾ ਜੀ ਸਾਹਿਬ ਨੇ ਉਹਨੂੰ ਦੱਸਿਆ ਕਿ ਨਾਟਿਆ ਸੰਘ ਜੁਆਇਨ ਕਰਨਾ ਚਾਹੁੰਦੇ ਨੇ, ਇੱਕ ਸਾਲ ਦਾ ਕੋਰਸ ਵੀ ਕਰਨਾ ਚਾਹੁੰਦੇ ਨੇ। ਸਾਥੀਆਂ ਨੇ ਸੰਨ 1961 ਦੇ ਵਿੱਚ ਉਸ ਦੌਰਾਨ ਦਾ ਇੱਕ ਘਟਨਾਕ੍ਰਮ ਹੈ। ਕਹਿੰਦੇ ਉਸ ਵਕਤ ਅਮਰੀਸ਼ ਪੁਰੀ ਜੀ ਨੌਕਰੀ ਕਰਦੇ ਸੀ, 7 ਸਾਲ ਹੋ ਚੁੱਕੇ ਸੀ, ਉਹਨਾਂ ਦਾ ਵਿਆਹ ਵੀ ਹੋ ਚੁੱਕਿਆ ਸੀ। ਸੋ ਆਈ ਵਾਂਟ ਟੂ ਵਰਕ

ਰਾਤੇ ਵੱਜ ਗਏ ਨੇ 8 ਤੇ ਪੇਸ਼ ਨੇ ਇੱਕ ਵਾਰ ਫੇਰ ਤੋਂ ਐਫ ਐਮ ਨਿਊਜ਼ ਹੈਡਲਾਈਨਸ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਨੇ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਨੂੰ ਪਦਮ ਸ਼੍ਰੀ ਨਾਲ ਸਨਮਾਨ ਕੀਤਾ ਅਤੇ ਐਸ ਐਸ ਜੌਹਲ ਦੇ ਨਾਲ ਮੁਲਾਕਾਤ ਕੀਤੀ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ ਐਨ ਆਰ ਆਈ ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ 'ਚ ਅੱਪਰ ਬਾਰੀ ਦੁਆਬ ਨਹਿਰ ਅਤੇ ਤਰਨ ਤਾਰਨ ਰਜਵਾਹ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ

ਸਿੰਘ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ਓਪਨ ਮੇਨ ਹਾਲ ਫ੍ਰੀ ਕਰਨ ਲਈ 30 ਜੂਨ ਆਖਰੀ ਤਰੀਕ ਤੈਅ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਅੱਜ ਦੁਪਹਿਰ ਵਿੱਚ ਇੱਕ ਕੋਚਿੰਗ ਸੈਂਟਰ 'ਚ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ ਹੋਏ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ।

ਬਿਲਕੁਲ ਜੀ, ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਅਤੇ ਪ੍ਰੋਗਰਾਮ ਦਾ ਟਾਈਮ ਹੋ ਚੁੱਕਿਆ ਜੀ। ਕਿਹੜਾ ਕਿਹੜਾ ਕਿਹੜਾ, ਹਾਂਜੀ ਅੱਜ ਦਿਨ, ਅੱਜ ਹੈ ਜੀ ਦਿਨ ਸੋਮਵਾਰ ਦਾ, ਅਤੇ ਸੋਮਵਾਰ ਵਾਲੇ ਦਿਨ ਕਿਹੜਾ ਦਿਨ ਹੁੰਦਾ ਜੀ? ਬਿਲਕੁਲ ਮਸਾਲਾ ਮਿਕਸ, ਅਤੇ ਅੱਜ ਤੜਕਾ ਲਗਾਉਣਾ ਹੈ ਜੀ ਅਸੀਂ ਟਕਾ ਕੇ। ਬਹੁਤ ਸਾਰੀਆਂ ਇਨਫੋਰਮੇਸ਼ਨਸ ਨੇ ਮੇਰੇ ਕੋਲ, ਅਤੇ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਦੱਸਣ ਵਾਲੀਆਂ, ਅਤੇ ਕੀ ਕੁਛ ਕਰਨਾ ਹੈ ਅਤੇ ਕੀ ਕੁਝ ਨਹੀਂ ਕਰਨਾ ਹੈ, ਅਤੇ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ ਜੋ ਅਸੀਂ ਕਰਨੀਆਂ ਨੇ। ਮਸਾਲਾ ਮਿਕਸ ਦੇ ਵਿੱਚ ਅਸੀਂ ਮਸਾਲਾ ਮਿਕਸ ਕਰ ਦੇਣਾ, ਮਤਲਬ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਕਰਨ ਵਾਲੀਆਂ ਨੇ ਜੋ ਅੱਜ ਟਕਾ ਕੇ ਤੁਹਾਡੇ ਨਾਲ ਕਰਾਂਗੇ। ਅਤੇ ਖੁੜ ਕੇ ਬਹਿ ਜਾਓ, ਟਿੱਕ ਕੇ ਬਹਿ ਜਾਓ, ਲੁੱਟ ਕੇ ਪੈ ਜਾਓ, ਮਤਲਬ ਟੁੱਟ ਕੇ ਬਹਿ ਜਾਓ ਅਤੇ ਲੁੱਟ ਕੇ ਲੈ ਜਾਓ। ਦੇਖੋ ਇੱਧਰ ਵੀ ਬਹੁਤ ਸਾਰਾ ਮਿਕਸ ਹੋ ਰਿਹਾ ਗੱਲਾਂ ਬਾਤਾਂ ਦੇ ਨਾਲ, ਹੈ ਨਾ? ਅਤੇ ਬਿਲਕੁਲ ਮਾਹੌਲ ਬਣਾ ਕੇ ਰੱਖਣਾ ਹੈ ਅਤੇ ਖਿੱਚ ਕੇ ਰੱਖਣਾ ਹੈ, ਕਿਉਂਕਿ ਅੱਜ ਅਸੀਂ ਗੱਲਾਂ ਬਾਤਾਂ ਕੁਝ ਇਸ ਤਰੀਕੇ ਦੀਆਂ ਕਰਨੀਆਂ ਨੇ। ਅਤੇ ਬਿਲਕੁਲ ਕੀ ਕਹਿੰਦੇ ਨੇ, ਅਸਲ 'ਚ ਗੱਲ ਹੈ ਕਿ ਟੁੱਟ ਕੇ ਪੈ ਜਾਓ ਅਤੇ ਲੁੱਟ ਕੇ ਲੈ ਜਾਓ। ਅਤੇ ਇੰਨੀ ਦੇਰ ਤੋਂ ਮੈਂ ਪਤਾ ਨਹੀਂ ਕੀ ਬੋਲੀ ਜਾ ਰਿਹਾ ਸੀ, ਮੈਨੂੰ ਖੁਦ ਨੂੰ ਨਹੀਂ ਸੀ ਪਤਾ ਲੱਗ ਰਿਹਾ। ਤਾਂ ਬਿਲਕੁਲ ਅਗਲੀ ਗੱਲ ਤੁਹਾਡੇ ਨਾਲ ਕਰਾਂਗਾ, ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ। ਇੱਕ ਪਹਿਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਦੇ ਹਾਂ ਗੱਲ ਨੂੰ, ਪ੍ਰੋਗਰਾਮ ਨੂੰ, ਮਸਾਲਾ ਮਿਕਸ ਨੂੰ ਜਨਾਬ।

ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਕਾਕਾ ਜੀ ਤੁਸੀਂ ਬਹੁਤ ਖੂਬ ਬਿਆਨ ਕੀਤਾ ਹੈ ਦੀ, ਕਿਆ ਬਾਤ ਹੈ ਜੀ, ਗਿਆਨ ਹੈ ਦੀਦੀ। ਅਤੇ ਹੁਣ ਅਸੀਂ ਪ੍ਰੋਗਰਾਮ ਵੱਲ ਵੱਧਦੇ ਹਾਂ, ਫਿਮੈਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡੇ ਮਿੱਤਰ ਆਰ ਜੇ ਪਰਵਿੰਦਰ, ਗੱਲਾਂ ਬਾਤਾਂ ਕੰਟੀਨਿਊ ਕਰਨ ਦੇ ਲਈ ਮੌਜੂਦ ਹਾਂ ਜੀ। ਕਹਿੰਦੇ ਕਿ ਖਬਰ ਦੀ ਗੱਲ ਕਰ ਰਹੇ ਹਾਂ, ਕਹਿੰਦੇ ਹੁਣ ਰੇਲ ਮੰਤਰੀ ਕਹਿੰਦੇ ਨੇ ਕਿ ਦਿੱਲੀ ਪਟਨਾ ਦਾ ਸਫ਼ਰ 4 ਘੰਟੇ 41 ਮਿੰਟ 'ਚ ਹੋ ਜਾਵੇਗਾ। PM ਮੋਦੀ ਹੁਣਾਂ ਨੇ ਕਿਹਾ ਕਿ 7 ਬੁਲੇਟ ਟ੍ਰੇਨ ਕੋਰੀਡੋਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। PM ਮੋਦੀ ਕਹਿੰਦੇ ਨੇ ਕਿ ਦੇਸ਼ ਦੇ ਵਿੱਚ 7 ਬੁਲੇਟ ਟ੍ਰੇਨ ਕੋਰੀਡੋਰ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਨਵੇਂ ਕੋਰੀਡੋਰ ਦੀ ਕੁੱਲ ਲੰਬਾਈ 4,000 ਕਿਲੋਮੀਟਰ ਦੀ ਹੋਵੇਗੀ ਅਤੇ ਇਹਨਾਂ ਦੇ ਉੱਤੇ 16 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ ਦਾ ਅਨੁਮਾਨ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕਹਿੰਦੇ ਨੇ ਕਿ ਬਿਹਾਰ 'ਚ ਕਹਿੰਦੇ ਨੇ ਕਿ ਦਿੱਲੀ ਵਾਰਾਣਸੀ ਪਟਨਾ ਬੁਲੇਟ ਟ੍ਰੇਨ ਕੋਰੀਡੋਰ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਪਟਨਾ ਤੋਂ ਦਿੱਲੀ ਦਾ ਸਫ਼ਰ ਸਿਰਫ 4 ਘੰਟੇ 41 ਮਿੰਟ 'ਚ ਪੂਰਾ ਹੋ ਜਾਵੇਗਾ। ਅੱਗੇ ਇਸ ਰੂਟ ਨੂੰ ਸਿਲੀਗੁੜ ਤੱਕ ਵਧਾਉਣ ਦੀ ਯੋਜਨਾ ਹੈ। ਉਹਨਾਂ ਦੱਸਿਆ ਕਿ PM ਮੋਦੀ ਜੀ ਦੀ ਅਗਵਾਈ 'ਚ ਪਿਛਲੇ 12 ਸਾਲਾਂ 'ਚ ਬਿਹਾਰ 'ਚ 2034 ਨਵੀਂ ਕਿਲੋਮੀਟਰ ਰੇਲ ਲਾਈਨਾਂ ਦੀ ਵਿਛਾਈਆਂ ਗਈਆਂ ਨੇ, ਜੋ ਮਲੇਸ਼ੀਆ ਵਰਗੇ ਦੇਸ਼ 'ਚ ਕੁੱਲ ਰੇਲ ਨੈੱਟਵਰਕ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਮੁੰਬਈ ਅਹਿਮਦਾਬਾਦ ਕੋਰੀਡੋਰ ਨਿਰਮਾਣ ਅਧੀਨ ਹੈ। ਇਸ ਨਾਲ ਯਾਤਰਾ ਦਾ ਸਮਾਂ 1 ਘੰਟਾ 57 ਮਿੰਟ ਦਾ ਰਹਿ ਜਾਵੇਗਾ। ਹੁਣ ਕਹਿੰਦੇ ਨੇ ਕਿ ਪ੍ਰਸਤਾਵਿਤ ਕੋਰੀਡੋਰ ਵਿੱਚ ਅਨੁਮਾਨਿਤ ਯਾਤਰਾ ਸਮਾਂ ਕੀ ਹੈ। ਕੋਰੀਡੋਰ ਦੀ ਗੱਲ ਕਰ ਲੈਂਦੇ ਹਾਂ, ਸਮੇਂ ਦੀ ਗੱਲ ਕਰ ਲੈਂਦੇ ਹਾਂ। ਪੁਣੇ ਮੁੰਬਈ ਦੇ ਵਿੱਚ ਜਿਹੜਾ ਸਫ਼ਰ ਹੈ ਉਹ 48 ਮਿੰਟ ਦਾ ਰਹਿ ਜਾਵੇਗਾ। ਚੇਨਈ ਬੈਂਗਲੁਰੂ ਦੇ ਵਿੱਚ 1 ਘੰਟਾ 13 ਮਿੰਟ ਦਾ ਰਹਿ ਜਾਵੇਗਾ। ਬੈਂਗਲੁਰੂ ਹੈਦਰਾਬਾਦ 2 ਘੰਟੇ 10 ਮਿੰਟ, ਪੁਣੇ ਹੈਦਰਾਬਾਦ 2 ਘੰਟੇ 8 ਮਿੰਟ, ਦਿੱਲੀ ਲਖਨਊ 2 ਘੰਟੇ ਦਾ ਸਫ਼ਰ, ਵਾਰਾਣਸੀ ਤੋਂ ਲੈ ਕੇ ਦਿੱਲੀ ਤੱਕ ਦਾ ਸਫ਼ਰ ਜੋ ਲਗਭਗ 8 ਘੰਟੇ ਦਾ ਸਫ਼ਰ ਹੈ, ਉਹ ਵੀ ਅੱਜ ਕੱਲ੍ਹ ਦੀ ਦੌਰ ਦੇ ਵਿੱਚ ਜੋ ਟ੍ਰੇਨ ਚੱਲ ਰਹੀ ਹੈ ਵੰਦੇ ਭਾਰਤ ਉਸ ਦੇ ਵਿੱਚ, ਅਤੇ ਉਹ ਵੀ ਘੱਟ ਕੇ ਹੁਣ 3 ਘੰਟੇ 15 ਮਿੰਟ ਦਾ ਰਹਿ ਜਾਵੇਗਾ। ਅਤੇ ਦਿੱਲੀ ਸਿਲੀਗੁੜੀ ਦਾ ਸਫ਼ਰ ਜਿਹੜਾ ਹੈ ਉਹ ਸਿਰਫ 6 ਘੰਟੇ ਦਾ ਰਹਿ ਜਾਵੇਗਾ। ਮਤਲਬ ਸਮੇਂ ਦੀ ਬਹੁਤ ਵੱਡੇ ਲੈਵਲ 'ਤੇ ਬੱਚਤ ਹੋਣ ਵਾਲੀ ਹੈ। ਸੋ ਬਿਲਕੁਲ ਬੁਲੇਟ ਟ੍ਰੇਨ ਆਉਣ ਦੇ ਨਾਲ ਲੋਕਾਂ ਦਾ ਸਮਾਂ ਬਚੇਗਾ, ਲੋਕਾਂ ਦਾ ਕੰਮ ਜਿਹੜਾ ਹੈ ਉਹ ਜਲਦੀ ਹੋਜੂਗਾ। ਫਿਲਹਾਲ ਬਣੇ ਰਹੋ ਸਾਡੇ ਨਾਲ ਐਫਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ, ਇੱਕ ਹੋਰ ਕੈਂਟ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਕਿ ਪਰ ਕਹਿੰਦੇ ਨੇ ਨਾ ਕਿ ਜੇਕਰ ਇੱਦਾਂ ਸਫ਼ਰ ਹੋ ਜਾਵੇ ਤਾਂ ਲੋਕਾਂ ਨੇ ਕਿੰਨਾ ਆਨੰਦ ਮਾਣਨਾ। ਬਿਕੋਜ਼ ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਜਿਸ ਤਰੀਕੇ ਦੀ ਹੋ ਚੁੱਕੀ ਹੈ ਲੋਕਾਂ ਦੀ, ਲੋਕ ਕਹਿੰਦੇ ਨੇ ਕਿ ਸਫ਼ਰ ਜਿਹੜਾ ਹੈ ਬਹੁਤ ਜਲਦੀ ਹੋ ਜਾਣਾ ਚਾਹੀਦਾ, ਬਹੁਤ ਜਲਦੀ ਹੋਣਾ ਚਾਹੀਦਾ। ਇਸ ਦੇ ਨਾਲ ਕੀ ਹੁੰਦਾ ਹੈ, ਲੋਕਾਂ ਦਾ ਕੰਮ ਜਿਹੜਾ ਹੈ ਉਹ ਜਲਦੀ ਹੋ ਜਾਂਦਾ। ਫਿਲਹਾਲ ਤੁਸੀਂ ਬਣੇ ਰਹੋ ਐਫਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਇੱਕ ਘੈਂਟ ਜਿਹਾ ਗਾਣਾ, ਦੈਨ ਫਿਰ ਉਸ ਤੋਂ ਬਾਅਦ ਸਟੇ ਟਿਊਨ ਐਫਐਮ ਬੈਂਡ 102.7 ਮੈਗਾਹਰਟਜ਼, ਜਲੰਧਰ ਦਾ ਰੇਨਬੋ ਚੈਨਲ ਹੈ ਜਨਾਬ।

ਮਤਲਬ ਪਿਆਰ ਤੈਨੂੰ ਕਰਦਾ ਗੱਭਰੂ ਪਰ ਧਿਆਨ ਦੇ ਨਾਲ, ਕਿਉਂਕਿ ਤੁਹਾਨੂੰ ਵੀ ਪਤਾ ਇਸ ਗਾਣੇ ਦੀ ਵੀਡੀਓ ਦੇ ਵਿੱਚ ਐਂਡ 'ਚ ਕੀ ਹੋਇਆ ਸੀਗਾ, ਕਹਿੰਦਾ ਜਦੋਂ ਟੰਗ ਲਿਆ ਸੀ ਉਹਦੇ ਭਰਾਣੇ ਨੇ, ਕਹਿੰਦਾ ਜੀ ਮੈਂ ਤਾਂ ਬਸ ਟਿਊਸ਼ਨ ਲਈ ਪੁੱਛਣ ਆਇਆ ਸੀਗਾ। ਮਤਲਬ ਧਿਆਨ ਦੇਣਾ ਪੈਂਦਾ ਹੈ, ਨਹੀਂ ਤਾਂ ਫਿਰ ਪਤਾ ਹੀ ਹੈ ਕੀ ਹੁੰਦਾ, ਹੈ ਨਾ, ਦੱਸਣ ਦੀ ਲੋੜ ਤਾਂ ਨਹੀਂ ਬਈ। ਇਹ ਤਾਂ ਚਲੋ ਸੀ ਹਾਸੇ ਮਜ਼ਾਕ ਦੀ ਗੱਲ। ਗਾਣਾ ਬੜਾ ਘੈਂਟ ਹੈ ਜੀ, ਯੋ ਯੋ ਹਨੀ ਸਿੰਘ ਐਂਡ ਜੇ ਸਟਾਰ ਹੋਣਾ ਦੀ ਆਵਾਜ਼ ਦੇ ਵਿੱਚ। ਤੈ ਦੈਨ ਹੁਣ ਗੱਲ ਕਰਨੀ ਹੈ ਅਸੀਂ ਕਿਹਨਾਂ ਦੇ ਬਾਰੇ, ਕਹਿੰਦੇ ਕਿ ਅੱਜ ਕੱਲ੍ਹ ਦਾ ਦੌਰ ਕੀ ਹੈ, ਕੁਝ ਕਰ ਦਿਖਾਉਣ ਦੀ ਗੱਲ ਹੈ। ਡਾਕਟਰ ਬਣਨਾ ਜਾਂ ਛੋਟੇ ਘਰ ਤੋਂ ਨਿਕਲ ਕੇ ਕੁਝ ਕਰਕੇ ਦਿਖਾਉਣਾ, ਇੱਕ ਜਦੋਂ ਪਿਤਾ ਦੀ ਧੀ ਕਰਕੇ ਦਿਖਾਉਂਦੀ ਹੈ ਤਾਂ ਬਹੁਤ ਵੱਡਾ ਮੁਕਾਮ ਜਿਹੜਾ ਹੈ ਹਾਸਲ ਹੋ ਜਾਂਦਾ। ਕੁਝ ਅਜਿਹਾ ਹੀ ਕਰਕੇ ਦਿਖਾਇਆ ਕੋਇਲਾ ਮਜ਼ਦੂਰ ਦੀ ਬੇਟੀ ਨੇ, ਜਿਸਨੇ ਨੀਟ ਦੇ ਵਿੱਚ 695 ਅੰਕ ਹਾਸਲ ਕਰਕੇ ਡਾਕਟਰ ਬਣਨ ਦਾ ਸੁਪਨਾ ਸਾਕਾਰ ਕੀਤਾ। ਕਹਿੰਦੇ ਜੀਵਨ ਦੀਆਂ ਕਠਿਨ ਪਰਿਸਥਿਤੀਆਂ ਤੋਂ ਨਿਕਲ ਕੇ ਅਕਸਰ ਲੋਕ ਆਪਣੇ ਸੁਪਨਿਆਂ ਨੂੰ ਸੀਮਿਤ ਕਰ ਦਿੰਦੇ ਨੇ, ਲੇਕਿਨ ਕੁਝ ਲੋਕ ਆਪਣਾ ਦ੍ਰਿੜ ਸੰਕਲਪ, ਅਥੱਕ ਮਿਹਨਤ, ਹਰ ਬਾਧਾ ਨੂੰ ਪਿੱਛੇ ਛੱਡ ਕੇ ਅਜਿਹੀ ਪ੍ਰੇਰਣਾਦਾਇਕ ਉਦਾਹਰਣ ਬਣਦੇ ਨੇ। ਲੋਕ ਉਹਨਾਂ ਦੀਆਂ ਗੱਲਾਂ ਕਰਨ ਤੋਂ ਫਿਰ ਮਜਬੂਰ ਹੋਣਾ ਪੈਂਦਾ। ਕਹਿੰਦੇ ਨੇ ਕਿ ਉਦਾਹਰਣ ਸਾਹਮਣੇ ਆਈ ਹੈ ਜਿੱਥੇ ਕੋਇਲੇ ਦੇ ਖਦਾਨ ਦੇ ਵਿੱਚ ਬਹੁਤ ਸਾਰੀਆਂ ਕਠਿਨ ਮੁਸ਼ਕਿਲ ਪਰਿਸਥਿਤੀਆਂ ਤੋਂ ਗੁਜ਼ਰ ਕੇ ਇੱਕ ਪਿਤਾ ਦੇ ਕਈ ਸਾਲਾਂ ਪੁਰਾਣਾ ਸੁਪਨਾ ਜਿਹੜਾ ਹੈ

ਉਹ ਇੱਕ ਧੀ ਨੇ ਸੁਪਨਾ ਸੱਚ ਕਰਕੇ ਦਿਖਾਇਆ ਹੈ। ਪਰਿਵਾਰ ਦੀਆਂ ਆਰਥਿਕ ਸਥਿਤੀਆਂ ਮਜ਼ਬੂਤ ਨਹੀਂ ਸੀ। ਰੋਜ਼ਾਨਾ ਖਦਾਨ ਦੇ ਵਿੱਚ ਕੜੀ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਇੱਕ ਪਿਤਾ ਜਦੋਂ ਦੇਖਦਾ ਸੀ ਕਿ ਮੇਰੇ ਬੱਚੇ ਕੁਝ ਕਰਕੇ ਦਿਖਾਉਣ ਤਾਂ ਸੀਮਿਤ ਇੱਕ ਇਨਕਮ ਤੋਂ ਬਾਅਦ ਸੰਸਾਧਨਾਂ ਦੇ ਬਾਵਜੂਦ ਬਹੁਤ ਸਾਰੇ ਕੋਸ਼ਿਸ਼ਾਂ ਤੋਂ ਬਾਅਦ ਬੇਟੀ ਨੇ ਸਿੱਖਿਆ ਪ੍ਰਾਪਤ ਕਰਨ ਦੇ ਲਈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਬਹੁਤ ਸਾਰੇ ਕੋਸ਼ਿਸ਼ਾਂ ਨੂੰ ਅੰਜਾਮ ਦਿੱਤਾ। ਪਿਤਾ ਦਾ ਮੰਨਣਾ ਸੀ ਕਿ ਸਿੱਖਿਆ ਉਹੀ ਮਾਧਿਅਮ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਜਿਹੜਾ ਹੈ ਬਦਲ ਸਕੇ। ਇਹੀ ਸੋਚ ਦੇ ਨਾਲ ਮੁਸ਼ਕਿਲ ਪਰਿਸਥਿਤੀਆਂ ਨੂੰ ਅੱਗੇ ਵਧਣ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ। ਕਹਿੰਦੇ ਨੇ ਬੇਟੀ ਦੀ ਮਿਹਨਤ ਤੋਂ ਬਾਅਦ ਪਿਤਾ ਦਾ ਵਿਸ਼ਵਾਸ ਹੋਰ ਵੱਧ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਿਤਾ ਜਿਹੜਾ ਹੈ ਕੋਇਲੀ ਦੀ ਖਦਾਨ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਅਤੇ ਇੱਕ ਬੱਚੀ ਉਹਨਾਂ ਨੂੰ ਗਲੇ ਲਗਾ ਰਹੀ ਹੈ। ਇੱਕ ਪਲ ਭਾਵਨਾਤਮਕ ਪਲ ਨੇ। ਪਿਤਾ ਦੇ ਤਿਆਗ, ਵਿਸ਼ਵਾਸ ਅਤੇ ਬੇਟੀ ਦੀ ਅਥੱਕ ਮਿਹਨਤ ਦੇ ਨਾਲ ਇਹ ਸਾਹਮਣੇ ਹੋਇਆ ਹੈ। ਲਗਾਤਾਰ ਅਧਿਐਨ ਕਰਨ ਦੇ ਨਾਲ, ਅਨੁਸ਼ਾਸਨ ਦੇ ਨਾਲ, ਪੜ੍ਹਾਈ ਕਰਨ ਦੇ ਨਾਲ ਇਸ ਲਕਸ਼ ਦੀ ਪ੍ਰਾਪਤੀ ਹੋਈ ਹੈ। ਲਕਸ਼ ਦੇ ਪ੍ਰਤੀ ਸਮਰਪਣ ਹੋਣ ਦੇ ਨਾਲ ਬਲ ਮਿਲਦਾ ਹੈ ਅਤੇ ਰਾਸ਼ਟਰੀ ਪਾਤਰਤਾ ਦੇ ਨਾਲ ਸਹਿਵੇਸ਼ ਪ੍ਰੀਖਿਆ ਨੀਟ ਜਿਹਨੂੰ ਕਿਹਾ ਜਾਂਦਾ ਹੈ ਉਸ ਦੇ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਨੇ ਅਤੇ ਉਸ ਤੋਂ ਬਾਅਦ ਡਾਕਟਰ ਬਣਨ ਦੀ ਦਿਸ਼ਾ ਜਿਹੜੀ ਹੈ ਹੋਰ ਸਾਫ਼ ਹੋ ਚੁੱਕੀ ਹੈ। ਪਰਿਵਾਰ ਦੇ ਲਈ ਇਹ ਪ੍ਰੀਖਿਆ ਦੇ ਵਿੱਚ ਸਫਲਤਾ ਇਸ ਧੀ ਦੇ ਸੰਘਰਸ਼, ਉਮੀਦ ਅਤੇ ਸਮਰਪਣ ਦਾ ਪਰਿਣਾਮ ਹੈ। ਬੇਟੀ ਦੀ ਇਸ ਉਪਲਬਧੀ ਤੋਂ ਬਾਅਦ ਸਾਬਿਤ ਹੋ ਚੁੱਕਿਆ ਹੈ ਪਰਿਸਥਿਤੀਆਂ ਚਾਹੇ ਜਿਹੋ ਜਿਹੀਆਂ ਮਰਜ਼ੀ ਹੋਣ ਪਰ ਪਰਿਵਾਰ ਦਾ ਸਹਿਯੋਗ, ਆਤਮ ਵਿਸ਼ਵਾਸ ਕਿਤੇ ਵੀ ਲੁਕਿਆ ਨਹੀਂ ਰਹਿ ਜਾਂਦਾ। ਇਹ ਕਹਾਣੀ ਇਹ ਕੇਵਲ ਇੱਕ ਵਿਦਿਆਰਥਣ ਦੀ ਸਫਲਤਾ ਦੀ ਨਹੀਂ ਬਲਕਿ ਉਸਦੇ ਪਿਤਾ ਦੇ ਸੰਘਰਸ਼, ਅਤੁੱਟ ਵਿਸ਼ਵਾਸ, ਜੀਵਨ ਦੀਆਂ ਪਰਿਸਥਿਤੀਆਂ ਨੂੰ ਤੋੜਨਾ ਅਤੇ ਉਸ ਤੋਂ ਅੱਗੇ ਵਧਣ ਦਾ ਬਹੁਤ ਵੱਡੀ ਇੱਕ ਮਿਸਾਲ ਹੈ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਮਸਾਲਾ ਮਿਕਸ ਦੇ ਵਿੱਚ। ਹੁਣ ਅਗਲਾ ਤੜਕਾ ਕੀ ਮਸਾਲਾ ਮਿਕਸ ਦੇ ਵਿੱਚ ਅਗਲਾ ਤੜਕਾ ਕੀ ਹੋਵੇਗਾ ਉਹ ਹੀ ਤੁਹਾਨੂੰ ਦੱਸਾਂਗੇ। ਫਿਲਹਾਲ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇੱਕ ਘੈਂਟ ਜਿਹਾ ਗਾਣਾ ਲੈ ਕੇ ਹਾਜ਼ਰ ਹੋ ਰਿਹਾ ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਗਾਣਾ ਕਿਹੜਾ ਜੀ? ਐ ਵਾਲਾ।

¿Qué te sigue ganando? ਮਾਰੀਆਂ ਮਤਲਬ ਇੱਕ ਦੌਰ ਸੀ ਲੋਕ ਕਹਿੰਦੇ ਸੀ ਇਹ ਕੀ ਕਹਿ ਰਿਹਾ ਬੰਦਾ ਨਾ ਬਹੁਤ ਵੱਡਾ ਨਾਮ ਹਿਮੇਸ਼ ਰਿਸ਼ਮੀਆ ਸਾਹਿਬ ਬਹੁਤ ਲੋਕ ਮਿਮਿਕਰੀ ਕਰਦੇ ਨੇ ਇਹਨਾਂ ਦੀ ਉਹ ਕਹਿੰਦੇ ਨੇ ਹਜ਼ੂਰ ਵਿਕ ਗਏ ਮੇਰੇ ਕਜ਼ੂਰ ਬਿਲਕੁਲ ਜੀ ਹਾਸੇ ਮਜ਼ਾਕ ਦੀ ਗੱਲ ਇਸੇ ਤਰੀਕੇ ਦੇ ਨਾਲ ਕੰਟੀਨਿਊ ਰੱਖਾਂਗੇ ਪਰ ਕਹਿੰਦੇ ਨੇ ਕਿ ਕਈ ਵਾਰ ਲੋਕਾਂ ਦੇ ਹੱਥਾਂ ਦੇ ਪੈਰਾਂ ਦੇ ਉੱਤੇ ਸਰੀਰ ਦੇ ਉੱਤੇ ਬਹੁਤ ਸਾਰੇ ਅਜਿਹੇ ਨਿਸ਼ਾਨ ਹੋ ਜਾਂਦੇ ਨੇ ਨੀਲੇ ਜਾਂ ਬੈਂਗਣੀ ਰੰਗ ਦੇ ਉਸਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਪਰ ਸਭ ਤੋਂ ਅਜੀਬ ਗੱਲ ਇਹ ਹੁੰਦੀ ਹੈ ਕਿ ਯਾਦ ਵੀ ਨਹੀਂ ਰਹਿੰਦਾ ਕਿ ਇਹ ਸੱਟ ਲੱਗੀ ਸੀ ਕਿ ਅਚਾਨਕ ਹੋ ਗਿਆ ਨੋਰਮਲ ਸਮਝ ਕੇ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਪਰ ਇਹ ਗੱਲ ਅਜੀਬ ਹੁੰਦੀ ਹੈ ਕਈ ਵਾਰ ਇਸ ਨੂੰ ਹਲਕੇ 'ਚ ਲੈਣਾ ਨਹੀਂ ਚਾਹੀਦਾ ਐਕਸਪਰਟਸ ਕਹਿੰਦੇ ਨੇ ਕਿ ਬਿਨਾਂ ਚੋਟ ਲੱਗੇ ਵਾਰ ਵਾਰ ਅਜਿਹੇ ਨਿਸ਼ਾਨ ਦਿਖਾਈ ਦੇਣਾ ਕਿਸੇ ਪੋਸ਼ਣ ਸੰਬੰਧੀ ਕਮੀ ਦਵਾਵਾਂ ਦਾ ਅਸਰ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਇਸ ਲਈ ਇਸ ਦੇ ਪਿੱਛੇ ਕਾਰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਹਾਡੀ ਸਕਿਨ ਦੇ ਉੱਤੇ ਬਹੁਤ ਸਾਰੀਆਂ ਰਕਤ ਕੋਸ਼ਿਕਾਵਾਂ ਬਲੱਡ ਵੈਸਲਸ ਟੁੱਟ ਜਾਂਦੀਆਂ ਨੇ ਤਾਂ ਆਪਸ ਦੇ ਵਿੱਚ ਇਸ ਦੇ ਵਿਚਕਾਰ ਬਲੱਡ ਜਿਹੜਾ ਹੈ ਜਮ੍ਹਾਂ ਹੋ ਜਾਂਦਾ ਤਾਂ ਤੁਹਾਡੀ ਸਕਿਨ ਦੇ ਉੱਤੇ ਨਿਸ਼ਾਨ ਬਣ ਜਾਂਦੇ ਨੇ ਆਮ ਤੌਰ 'ਤੇ ਇਹ ਚੋਟ ਲੱਗਣ ਤੋਂ ਬਾਅਦ ਹੁੰਦਾ ਸੱਟ ਲੱਗਣ ਤੋਂ ਬਾਅਦ ਹੁੰਦਾ ਪਰਿਸਥਿਤੀਆਂ ਬਿਨਾਂ ਕਿਸੇ ਸਪਸ਼ਟ ਤੋਂ ਅਜਿਹੀਆਂ ਸਾਹਮਣੇ ਆ ਜਾਂਦੀਆਂ ਨੇ ਜ਼ਿਆਦਾ ਐਕਸਰਸਾਈਜ਼ ਵੀ ਕਹਿੰਦੇ ਨੇ ਇੱਕ ਕਾਰਨ ਹੋ ਸਕਦਾ ਇਸਦਾ ਜ਼ਿਆਦਾ ਨੀਲੇ ਨਿਸ਼ਾਨ ਹਾਲ ਹੀ ਦੇ ਵਿੱਚ ਸਰੀਰਕ ਮਿਹਨਤ ਜਾਂ ਬਹੁਤ ਜ਼ਿਆਦਾ ਕਸਰਤ ਕਰਨ ਤੋਂ ਬਾਅਦ ਅਜਿਹੀ ਚੀਜ਼ ਦਿਖਾਈ ਦਿੰਦੀ ਹੈ ਦਰਅਸਲ ਜ਼ਿਆਦਾ ਦਬਾਅ ਪਾਉਣ ਦੇ ਨਾਲ ਸਕਿਨ ਨੂੰ ਛੋਟੀਆਂ ਛੋਟੀਆਂ ਰਕਤ ਵਹਿਕਾਵਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਜਿਸ ਦੇ ਨਾਲ ਇਹ ਨਿਸ਼ਾਨ ਬਣ ਸਕਦਾ ਇਸ ਤੋਂ ਬਾਅਦ ਕਹਿੰਦੇ ਨੇ ਕਿ ਜੇਕਰ ਸੱਟ ਨਹੀਂ ਲੱਗੀ ਹੋ ਸਕਦੀ ਤਾਂ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਉਸਦਾ ਜਿਹੜੀ ਸਮੱਸਿਆ ਦਾ ਕਾਰਨ ਬਣ ਸਕਦੀਆਂ ਨੇ ਕੁਝ ਦਵਾਈਆਂ ਜਿਹੜੀਆਂ ਨੇ ਆਸਾਨੀ ਦੇ ਨਾਲ ਨੀਲੇ ਨਿਸ਼ਾਨ ਪੈਣ ਦੀਆਂ ਸੰਭਾਵਨਾ ਜਿਹੜੀਆਂ ਨੇ ਵਧਾ ਦਿੰਦੀਆਂ ਨੇ ਬਲੱਡ ਥਿਨਰ ਐਸਪਰੀਨ ਈਬਰੂਫੇਨ ਨੇਪਰੋਕਸਿਨ ਵਰਗੀਆਂ ਦਵਾਈਆਂ ਜਿਹੜੀਆਂ ਨੇ ਖੂਨ ਨੂੰ ਜੰਮਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੀਆਂ ਨੇ ਇਸ ਤੋਂ ਬਾਅਦ ਰਕਤ ਕੋਸ਼ਿਕਾਵਾਂ ਹੁੰਦੀਆਂ ਜਿਹੜੀਆਂ ਖੂਨ ਦੀਆਂ ਕੋਸ਼ਿਕਾਵਾਂ ਹੁੰਦੀਆਂ ਨੇ ਉਸਦਾ ਮਾਮੂਲੀ ਰਿਸਾਵ ਜਿਹੜਾ ਹੈ ਸਕਿਨ ਦੇ ਉੱਤੇ ਬੜੇ ਹੀ ਆਰਾਮ ਦੇ ਨਾਲ ਦਿਖਾਈ ਦੇ ਜਾਂਦਾ ਇਹ ਉਸਦਾ ਵੱਖਰਾ ਨਿਸ਼ਾਨ ਹੋ ਸਕਦਾ ਇਸ ਤੋਂ ਬਾਅਦ ਕਹਿੰਦੇ ਨੇ ਕਿ ਜਦੋਂ ਨਵੀਂ ਦਵਾਈਆਂ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਵੀ ਸਮੱਸਿਆ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਕਹਿੰਦੇ ਨੇ ਵਿਟਾਮਿਨ ਅਤੇ ਮਿਨਰਲਸ ਦੀ ਕਮੀ ਦੇ ਕਾਰਨ ਵੀ ਅਜਿਹਾ ਹੋ ਸਕਦਾ ਕਈ ਵਾਰ ਸਰੀਰ ਦੇ ਜ਼ਰੂਰੀ ਪੋਸ਼ਕ ਤੱਤ ਜਿਹੜੇ ਨੇ ਸਰੀਰ ਨੂੰ ਪ੍ਰਾਪਤ ਨਹੀਂ ਹੁੰਦੇ ਨੇ ਤਾਂ ਇਸ ਕਰਕੇ ਵੀ ਅਜਿਹਾ ਹੋ ਸਕਦਾ ਇਸ ਤੋਂ ਇਲਾਵਾ ਵਿਟਾਮਿਨ ਸੀ ਦੀ ਕਮੀ ਦੇ ਨਾਲ ਵੀ ਕਈ ਵਾਰ ਪਾਇਆ ਗਿਆ ਹੈ ਕਿ ਅਜਿਹੀ ਸਮੱਸਿਆ ਜਿਹੜੀ ਸਾਹਮਣੇ ਆਉਂਦੀ ਹੈ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਮਜ਼ਬੂਤ ਰੱਖਣ ਦੇ ਵਿੱਚ ਮਦਦ ਕਰਦਾ ਪਰ ਜਦੋਂ ਵਿਟਾਮਿਨ ਸੀ ਨਹੀਂ ਮਿਲਦੀ ਤਾਂ ਉਸ ਤੋਂ ਬਾਅਦ ਅਜਿਹਾ ਹੁੰਦਾ ਇਸ ਤੋਂ ਇਲਾਵਾ ਕਹਿੰਦੇ ਨੇ ਕਿ ਆਇਰਨ ਦੀ ਕਮੀ ਵੀ ਜਿਹੜੀ ਹੈ ਖੂਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਤੋਂ ਬਾਅਦ ਸਕਿਨ ਦੇ ਉੱਤੇ ਅਜਿਹੇ ਨਿਸ਼ਾਨ ਆ ਜਾਂਦੇ ਨੇ ਇਸ ਤੋਂ ਬਾਅਦ ਗੱਲ ਆਉਂਦੀ ਹੈ ਵਿਟਾਮਿਨ ਕੇ ਦੀ ਵਿਟਾਮਿਨ ਕੇ ਦੇ ਵਿੱਚ ਖੂਨ ਨੂੰ ਜਮਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਇਸ ਦੀ ਕਮੀ ਦੇ ਹੋਣ ਦੇ ਨਾਲ ਖੂਨ ਦਾ ਥੱਕਾ ਬਣਨ ਲੱਗ ਪੈਂਦਾ ਜਾਂ ਨੀਲੇ ਨਿਸ਼ਾਨ ਆਸਾਨੀ ਦੇ ਨਾਲ ਬਣਨ ਲੱਗ ਪੈਂਦੇ ਨੇ ਕਈ ਵਾਰ ਨੀਲੇ ਨਿਸ਼ਾਨ ਕਿਸੇ ਗੰਭੀਰ ਸਮੱਸਿਆ ਦਾ ਕਾਰਨ ਹੋ ਸਕਦੇ ਨੇ ਸਿਹਤ ਸਮੱਸਿਆ ਦਾ ਤਾਂ ਇਸ ਨੂੰ ਹਲਕੇ 'ਚ ਨਹੀਂ ਲੈ ਸਕਦੇ ਇਹ ਇੱਕ ਦੁਰਲੱਭ ਬਿਮਾਰੀ ਹੈ ਕਹਿੰਦੇ ਨੇ ਕਿ ਇਮਿਊਨ ਥਰੋਬੋਸਾਈਟੋ

ਓਪੀਆ ਆਈ ਟੀ ਪੀ ਇਹ ਇੱਕ ਦੁਰਲਭ ਬਿਮਾਰੀ ਜਿਸ ਦੇ ਨਾਲ ਸਰੀਰ ਦੇ ਵਿੱਚ ਪਲੈਟਲੈਟਸ ਦੀ ਕਮੀ ਹੋ ਜਾਂਦੀ ਹੈ। ਪਲੈਟਲੈਟਸ ਖੂਨ ਨੂੰ ਜਮਾਉਣ ਦੇ ਵਿੱਚ ਮਦਦ ਕਰਦੇ ਨੇ, ਸੰਖਿਆ ਘੱਟ ਜਾਂਦੀ ਹੈ, ਸਰੀਰ ਦੇ ਵਿੱਚ ਅਚਾਨਕ ਨੀਲੇ ਜਾਂ ਬੈਂਗਣੀ ਨਿਸ਼ਾਨ ਦਿਖਾਈ ਦੇਣ ਲੱਗ ਪੈਂਦੇ ਨੇ। ਕੁਝ ਮਸਲਿਆਂ ਦੇ ਵਿੱਚ ਕਹਿੰਦੇ ਨੇ ਕਿ ਬਲੱਡ ਡਿਸਆਰਡਰ ਅਤੇ ਹੋਰ ਗੰਭੀਰ ਬਿਮਾਰੀਆਂ ਜਿਹੜੀਆਂ ਨੇ, ਕਹਿੰਦੇ ਕੁਝ ਮਾਮਲਿਆਂ ਦੇ ਵਿੱਚ ਬਲੱਡ ਕੈਂਸਰ, ਨੌਨ ਹੌਜਕਿਨ ਲਿੰਫੋਮਾ ਅਤੇ ਹੋਰ ਬਲੱਡ ਸੰਬੰਧੀ ਜਿਹੜੀਆਂ ਬਿਮਾਰੀਆਂ ਨੇ ਉਹ ਹੋ ਜਾਂਦੀਆਂ ਨੇ, ਤਾਂ ਉਸਦਾ ਵੀ ਇਹ ਲੱਛਣ ਹੋ ਸਕਦਾ। ਕਹਿੰਦੇ ਇਹਨਾਂ ਲੱਛਣਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਕਈ ਵਾਰ ਜਦੋਂ ਵਾਰ ਵਾਰ ਤੁਹਾਨੂੰ ਇਹ ਸਮੱਸਿਆ ਜਿਹੜੀ ਹੈ ਉਹ ਜਦੋਂ ਨਜ਼ਰ ਆਉਂਦੀ ਹੈ ਤਾਂ ਕੀ ਕਰਨਾ ਚਾਹੀਦਾ? ਕਹਿੰਦੇ ਕਿ ਡਾਕਟਰਾਂ ਦੇ ਨਾਲ ਸੰਪਰਕ ਕਰੋ। ਜ਼ਿਆਦਾ ਥਕਾਨ ਮਹਿਸੂਸ ਹੋਣਾ, ਬਿਨਾਂ ਕਾਰਨ ਵਜ਼ਨ ਘੱਟ ਹੋਣਾ, ਵਾਰ ਵਾਰ ਨੱਕ ਤੋਂ ਖੂਨ ਆਉਣਾ, ਮਸੂੜਿਆਂ ਤੋਂ ਖੂਨ ਦਾ ਨਿਕਲਣਾ, ਛੋਟੀ ਚੋਟ ਨੂੰ ਲੰਬੇ ਸਮੇਂ ਤੱਕ ਖੂਨ ਦਾ ਵਹਿਣਾ, ਤੇਜ਼ੀ ਦੇ ਨਾਲ ਵੱਧਦੇ ਹੋਏ ਨਿਸ਼ਾਨ ਨੂੰ ਦੇਖਣਾ, ਤਾਂ ਇਸ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਕਹਿੰਦੇ ਹੁਣ ਡਾਕਟਰ ਦੀ ਸਲਾਹ ਕਦੋਂ ਲੈਣੀ ਚਾਹੀਦੀ ਹੈ? ਯਦਿ ਵਾਰ ਵਾਰ ਸਰੀਰ 'ਤੇ ਚੋਟ ਦੇ ਨਿਸ਼ਾਨ ਨਜ਼ਰ ਆਉਂਦੇ ਨੇ ਤਾਂ ਇਸ ਦੀ ਸੰਖਿਆ ਵੱਧ ਰਹੀ ਹੈ, ਤਾਂ ਡਾਕਟਰਾਂ ਦਾ ਚੈੱਕਅਪ ਕਰਾ ਕੇ ਡਾਕਟਰਾਂ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇੱਕ ਸਧਾਰਨ ਬਲੱਡ ਟੈਸਟ, ਹੋਰ ਸਾਰੀਆਂ ਚੀਜ਼ਾਂ ਨੂੰ ਮਦਦ ਤੋਂ ਸਮੱਸਿਆਵਾਂ ਦਾ ਕਾਰਨ ਪਤਾ ਲਗਾਇਆ ਜਾ ਸਕਦਾ, ਜਿਸ ਤੋਂ ਬਾਅਦ ਜਾਂਚ ਕਰਵਾਉਣ ਦੇ ਨਾਲ ਕਿਸੇ ਗੰਭੀਰ ਬਿਮਾਰੀ ਦਾ ਪਤਾ ਸ਼ੁਰੂਆਤੀ ਚਰਨਾਂ ਦੇ ਵਿੱਚ ਲਗਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਦਾ ਇਲਾਜ ਜਲਦੀ ਸ਼ੁਰੂ ਕੀਤਾ ਜਾ ਸਕਦਾ ਹੈ। ਕਦੇ ਕਦਾਰ ਛੋਟਾ ਮੋਟਾ ਨੀਲਾ ਨਿਸ਼ਾਨ ਹੋ ਸਕਦਾ, ਇਸ ਦੀ ਚਿੰਤਾ ਦੀ ਗੱਲ ਨਹੀਂ ਹੈ। ਕਈ ਵਾਰ ਸਮੱਸਿਆ ਵਾਧੂ ਹੋਣ ਦੇ ਨਾਲ ਇਸ ਨੂੰ ਨੋਰਮਲ ਬਣ ਕੇ ਨਜ਼ਰ ਅੰਦਾਜ਼ ਵੀ ਨਹੀਂ ਕਰਨਾ ਚਾਹੀਦਾ। ਕਈ ਵਾਰ ਸਰੀਰ ਦੇ ਵਿੱਚ ਅਜਿਹੇ ਲੱਛਣ ਪਾਏ ਜਾ ਸਕਦੇ ਨੇ, ਤਾਂ ਡਾਕਟਰਾਂ ਦੇ ਨਾਲ ਗੱਲਬਾਤ ਜ਼ਰੂਰ ਕਰੋ, ਨਹੀਂ ਤਾਂ ਸਲਾਹ ਲੈਣ 'ਚ ਦੇਰੀ ਬਿਲਕੁਲ ਨਾ ਕਰੋ। ਹੁਣ ਕੀ ਕਰਨਾ ਜੀ? ਤੁਸੀਂ ਟਿਊਨ ਕੀਤਾ ਹੋਇਆ ਅਤੇ ਗਾਣੇ ਸੁਣਨ 'ਚ ਵੀ ਦੇਰੀ ਨਹੀਂ ਕਰਨੀ ਚਾਹੀਦੀ ਹੈ। ਮੈਂ ਤੁਹਾਡੇ ਲਈ ਗਾਣਾ ਪਲੇ ਕਰ ਦਿੰਦਾ ਜੀ, FM 102.7 MHz 'ਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

ਉਸ ਨੂੰ ਜਿਹੜੇ ਸਾਡੇ ਭਾਰਤੀ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਉਸ ਨੂੰ ਇੰਜੋਏ ਕਰਨ ਲੱਗ ਪੈਂਦੇ ਨੇ। ਹੁਣ ਬਹੁਤ ਸਾਰੀਆਂ ਚੀਜ਼ਾਂ ਦੀ ਜੇਕਰ ਨਾ ਗੱਲ ਕੀਤੀ ਜਾਵੇ ਤਾਂ ਹੁਣ ਚਾਹ ਨੂੰ ਵੀ ਦੇਖ ਲਓ, ਲੈਮਨ ਟੀ, ਬਲੈਕ ਟੀ, ਸ਼ੂਗਰ ਟੀ, ਫਿੱਕੀ ਟੀ, ਮਤਲਬ ਚੀਜ਼ ਦਾ ਨਾ ਟੀ ਦਾ ਮਤਲਬ ਵੱਖਰਾ ਹੀ ਵੈਨਿਊ ਲਾਤਾ ਹੋਇਆ। ਟੀ ਕਹਿੰਦੀ ਮੈਂ ਇਹਦੇ ਤਰ੍ਹਾਂ ਦੀ ਸੀਗੀ ਨਹੀਂ ਜਿੰਨਾ ਤੁਸੀਂ ਬਣਾਤਾ। ਮਤਲਬ ਟੀ ਕਹਿੰਦੀ ਟੀ ਮੈਂ ਹੁਣ ਕੀ ਹਾਂ ਅਤੇ ਪਹਿਲਾਂ ਕੀ ਸੀ, ਟੀ ਕੀ, ਮਤਲਬ ਸੱਚੀ ਹੋ ਜਾਂਦਾ। ਬਟ ਠੀਕ ਹੈ, ਆਪੋ ਆਪਣੀ ਪਸੰਦ ਹੈ। ਲੋਕ ਹੁਣ ਕੌਫੀ ਨੂੰ ਹੀ ਦੇਖ ਲਓ, ਕੌਫੀ ਵੀ ਬਹੁਤ ਸਾਰੇ ਤਰੀਕੇ ਦੀ ਹੋ ਚੁੱਕੀ ਹੈ। ਕੈਪਾਚੀਨੋ, ਬੰਦਾ ਕਈ ਵੇਲੇ ਘੱਟ ਪੜ੍ਹਿਆ ਲਿਖਿਆ ਹੋਵੇ ਉਹਨੂੰ ਕੀ ਕਹਿੰਦਾ, ਕੈਪ ਕਸੀਨੋ। ਮਤਲਬ ਇਹ ਵੀ ਸੋਚਣ ਵਾਲੀ ਗੱਲ ਹੈ ਨਾ। ਇੱਕ ਸੀਗਾ ਥੋੜ੍ਹੇ ਦਿਨ ਪਹਿਲਾਂ ਟਰਾਈ ਕਰਨ ਨੂੰ ਚੀਜ਼ ਪ੍ਰਾਪਤ ਹੋਈ, ਕਹਿੰਦੇ ਹੈਜ਼ਲਨਟ ਫਰੈਪੀ। ਮਤਲਬ ਮੇਰੇ ਨਾਲ ਦਾ ਇੱਕ ਮੁੰਡਾ ਸੀ, ਉਸਨੂੰ ਪੜ੍ਹ ਹੀ ਨਹੀਂ ਹੋਇਆ, ਉਹਨੇ ਕਹਿੰਦਾ ਮੈਨਿਊ ਦੇ ਉੱਤੇ ਉਂਗਲ ਰੱਖ ਕੇ ਕਹਿੰਦਾ ਮੈਨੂੰ ਆਹ ਵਾਲਾ ਦੇ ਦੇ। ਸੋ ਜੋਕਸ ਪਾਰਟ ਦੀ ਗੱਲ ਹੈ। ਇਸੇ ਤਰੀਕੇ ਦੇ ਨਾਲ ਹੱਸ ਖੇਡ ਕੇ ਤੁਹਾਡੇ ਨਾਲ ਪ੍ਰੋਗਰਾਮ ਸ਼ੇਅਰ ਕਰਾਂਗੇ। ਬਣੋ ਰਹੋ ਸਾਡੇ ਨਾਲ FM 102 7 ਮੈਗਾਹਰਟਜ਼ ਦੇ ਉੱਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ, ਐਂ ਘੈਂਟ ਜਿਹਾ ਗਾਣਾ ਦਿਲਜੀਤ ਸਾਹਿਬ ਕੀ ਕਹਿ ਰਹੇ ਨੇ, ਦਿਲਜੀਤ ਦੋਸਾਂਝ ਜੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਜਨਾਬ।

ਕਨਫਰਮ ਟਿਕਟ ਬੁਕਿੰਗ ਤੁਸੀਂ ਕਰਾ ਸਕਦੇ ਹੋ। ਟੀਟੀ ਦੇ ਕਹਿੰਦੇ ਹੈਂਡ ਟਰਮੀਨਲ HHT ਦੇ ਵੱਲੋਂ ਅਪਗ੍ਰੇਡ ਹੁੰਦੇ ਹੀ ਟ੍ਰੇਨ ਦੀ ਖਾਲੀ ਸੀਟਾਂ ਸਿੱਧੀਆਂ IRCTC ਦੀ ਵੈਬਸਾਈਟ 'ਤੇ ਲਾਈਵ ਦਿਖਣ ਲੱਗ ਪੈਂਦੀਆਂ ਨੇ, ਜਿਹਨੂੰ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਟਿਕਟ ਤੁਸੀਂ ਬੁੱਕ ਕਰਵਾ ਸਕਦੇ ਹੋ। ਇਸਨੂੰ ਕਰੰਟ ਤਤਕਾਲ ਵੀ ਮੇਰੇ ਖਿਆਲ ਨਾਲ ਕਿਹਾ ਜਾਂਦਾ। ਵੇਟਿੰਗ ਅਤੇ RSC ਦਾ ਸਮਾਧਾਨ ਵੀ ਹੋ ਸਕਦਾ। ਕਹਿੰਦੇ ਕਿ ਨਿਯਮਾਂ ਅਨੁਸਾਰ ਬੇਸ਼ੱਕ ਟ੍ਰੇਨ ਰਵਾਨਾ ਹੋ ਚੁੱਕੀ ਹੈ, ਆਪਣੀ ਟਿਕਟ ਕਨਫਰਮ ਨਹੀਂ ਹੋਈ ਹੈ, ਤਾਂ TTE ਖਾਲੀ ਸੀਟ 'ਤੇ ਵੇਟਿੰਗ ਨੂੰ ਟਿਕਟ ਨੂੰ ਰਿਪਲੇਸ ਕਰ ਦੇਵੇਗਾ। ਇਹ ਨਵਾਂ ਨਿਯਮ ਵੇਟਿੰਗ ਅਤੇ RSC ਦੇ ਝੰਝਟ ਨੂੰ ਖਤਮ ਕਰਨ ਦੇ ਲਈ ਵਰਦਾਨ ਤੋਂ ਘੱਟ ਨਹੀਂ ਹੈ। ਮਤਲਬ ਜਿਹੜੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਉਹਨਾਂ ਲਈ ਇਹ ਸਫ਼ਰ ਕਰਨ ਦੇ ਲਈ ਬਹੁਤ ਵੱਡੀ ਗੱਲ ਹੈ। ਔਰ ਜਿਹੜਾ ਸਫ਼ਰ ਜਿਹੜਾ ਹੈ ਸੁਖਾਲਾ ਹੋਵੇ ਤਾਂ ਬਹੁਤ ਵਧੀਆ, ਹੱਸਣ ਜਿੰਨਾ ਸੁਖਾਲਾ ਹੋਵੇਗਾ ਉਹ ਹੋਰ ਯਾਦਗਾਰ ਹੋ ਜਾਂਦਾ। ਹੋਰ ਭਾਰਤੀ ਰੇਲਵੇ ਦਾ ਮਕਸਦ ਟਿਕਟ ਬੁਕਿੰਗ ਪ੍ਰੋਸੈਸ ਨੂੰ RSC ਨੂੰ ਪੁਰਾਣੀ ਵਿਵਸਥਾ ਤੋਂ ਪੂਰੀ ਤਰ੍ਹਾਂ ਖਤਮ ਕਰਨਾ ਹੈ ਅਤੇ ਰੇਲਵੇ ਟੈਕਨੀਕਲ ਵਿੰਗ ਯਾਨੀ ਕਿ ਰੇਲ ਸੂਚਨਾ ਪ੍ਰਣਾਲੀ ਕੇਂਦਰ ਨੂੰ ਹੈਂਡ ਟਰਮੀਨਲ ਸੋਫਟਵੇਅਰ ਦੇ ਨਵੇਂ ਫੀਚਰਸ ਦੇ ਨਾਲ ਅਪਗ੍ਰੇਡ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਸੋਫਟਵੇਅਰ ਅਪਗ੍ਰੇਡ ਹੁੰਦਿਆਂ ਹੀ TTE ਡਿਵਾਈਸ ਕਨਫਰਮ ਬਰਥ ਬੁਕਿੰਗ ਦਾ ਨਵਾਂ ਆਪਸ਼ਨ ਦੇ ਨਾਲ ਜੁੜ ਜਾਵੇਗਾ। ਇਸ ਦੇ ਨਾਲ ਹਾਈਟੈਕ ਸਿਸਟਮ ਲਾਗੂ ਕਰਨ ਦੇ ਲਈ ਰੇਲਵੇ ਪ੍ਰਸ਼ਾਸਨ ਨੇ ਆਪਣੇ ਅਧਿਕਾਰੀਆਂ ਨੂੰ TTE ਨੂੰ ਟੈਕਨੀਕਲ ਟ੍ਰੇਨਿੰਗ ਦੇ ਦਿੱਤੀ ਹੈ ਤਾਂ ਕਿ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਉਦਾਹਰਣ ਦੇ ਲਈ ਸਪਤ ਕ੍ਰਾਂਤੀ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਟਿਕਟ ਕਨਫਰਮ ਹੋ ਗਈ ਹੈ। ਯਾਤਰੀ ਸਫ਼ਰ ਕਰਨ ਨਹੀਂ ਆਇਆ ਤਾਂ TTE ਚੈਕਿੰਗ ਦੌਰਾਨ ਬਰਥ ਨੂੰ ਆਪਣੇ ਡਿਵਾਈਸ ਤੋਂ ਖਾਲੀ ਦਿਖੇਗਾ। TTE ਜਿਵੇਂ ਹੀ ਆਪਣਾ ਕੰਮ ਕਰੇਗਾ ਤਾਂ ਖਾਲੀ ਸੀਟ ਰੇਲਵੇ ਬੁਕਿੰਗ ਪੋਰਟਲ ਅਤੇ IRCTC ਦੀ ਵੈਬਸਾਈਟ 'ਤੇ ਲਾਈਵ ਦਿਖਣ ਲੱਗ ਪਵੇਗੀ। ਤਾਂ ਇਸ ਦੇ ਨਾਲ ਕੀ ਹੋਵੇਗਾ, ਜੇਕਰ ਕੋਈ ਯਾਤਰੀ ਸਪਤ ਕ੍ਰਾਂਤੀ ਦੇ ਸਫ਼ਰ ਦੌਰਾਨ ਰਸਤੇ ਦੇ ਵਿੱਚ ਕਿਸੇ ਸਟੇਸ਼ਨ ਦੇ ਉੱਤੇ ਟਿਕਟ ਬੁੱਕ ਕਰਨਾ ਚਾਹੁੰਦਾ ਹੈ ਤਾਂ ਆਸਾਨੀ ਦੇ ਨਾਲ ਉਸ ਦੀ ਸੀਟ ਜਿਹੜੀ ਬੁਕਿੰਗ ਹੋ ਸਕਦੀ ਹੈ। ਇਸ ਤੋਂ ਬਾਅਦ ਸੀਟਾਂ ਨੂੰ ਸਿਰਫ ਟ੍ਰੇਨ ਦੇ ਅੰਦਰ ਹੀ ਬੁੱਕ ਹੋ ਸਕਦੀਆਂ ਨੇ, ਲੇਕਿਨ ਕਿਸੇ ਵੀ ਸਟੇਸ਼ਨ 'ਤੇ ਲੋਕ ਟਿਕਟ ਬੁੱਕ ਕਰਾ ਕੇ ਟ੍ਰੇਨ 'ਤੇ ਵੀ ਚੜ ਸਕਣਗੇ। ਤਾਂ ਬਹੁਤ ਵੱਡੀ ਅਪਡੇਟ ਹੈ, ਬਹੁਤ ਵੱਡੀ ਇੱਕ ਖੁਸ਼ਖਬਰੀ ਹੈ ਜਿਨ੍ਹਾਂ ਲੋਕਾਂ ਨੂੰ ਯਾਤਰਾ ਕਰਨੀ ਹੈ। ਅਤੇ ਹੁਣ ਅਗਲੀ ਗੱਲ ਜਿਹੜੀ ਹੈ, ਜਿਨ੍ਹਾਂ ਨੇ ਗੀਤ ਸੁਣਨਾ ਹੈ ਉਹ FM Bandix 2.7 MHz ਦੇ ਉੱਤੇ ਸੰਪਰਕ ਕਰ ਸਕਦਾ ਹੈ। ਕਿਸ ਤਰੀਕੇ ਦੇ ਨਾਲ ਟਿਊਨ ਕਰਕੇ ਜਨਾਬ, ਅਤੇ ਮੈਂ ਇੱਥੇ ਗਾਣੇ ਚਲਾਉਣ ਬੈਠਾ ਤਾਂ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ ਬੈਠਾ, ਅਤੇ ਹੋਰ ਕੀ ਕਰਨਾ। ਸਟੇਡੀਓ FM Bandix 2.7 MHz, ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

ਐਂਡ ਅਗਲੀ ਇਨਫੋਰਮੇਸ਼ਨ ਮਸਾਲਾ ਮਿਕਸ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਜੀ। ਕਹਿੰਦੇ ਗਰਮੀਆਂ ਦੇ ਮੌਸਮ ਦੇ ਵਿੱਚ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ, ਪੀਣ ਵਾਲੀਆਂ ਚੀਜ਼ਾਂ ਜੋ ਅੰਦਰੋਂ ਠੰਡਕ ਦੇਣ ਅਤੇ ਪਾਚਨ ਪ੍ਰਕਿਰਿਆ ਦੇ ਵਿੱਚ ਵੀ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਦੇਣ, ਉਹ ਕੀ ਹੋ ਸਕਦਾ? ਕਹਿੰਦੇ ਜੌਂ ਅਤੇ ਸੱਤੂ ਦਾ ਸ਼ਰਬਤ ਜੇਕਰ ਤੁਸੀਂ ਪੀਂਦੇ ਹੋ। ਕਹਿੰਦੇ ਗਰਮੀਆਂ ਦੇ ਵਿੱਚ ਸੱਤੂ ਨੂੰ ਸੁਪਰ ਫੂਡ ਮੰਨਿਆ ਜਾਂਦਾ, ਇਹ ਪੇਟ ਨੂੰ ਠੰਡਾ ਰੱਖਦਾ, ਲੂ ਹੀਟ ਸਟ੍ਰੀਕ ਤੋਂ ਹੀਟ ਸਟ੍ਰੋਕ ਤੋਂ ਬਚਾ ਕੇ ਰੱਖਦਾ। ਹੁਣ ਬਣਾਉਣਾ ਕਿਵੇਂ? ਕਹਿੰਦੇ 2-3 ਚਮਚੇ ਜੌਂ ਜਾਂ ਛੋਲਿਆਂ ਦਾ ਸੱਤੂ ਲਓ, ਉਸ ਵਿੱਚ ਠੰਡਾ ਪਾਣੀ, ਭੁੰਨਿਆ ਹੋਇਆ ਜ਼ੀਰਾ, ਕਾਲਾ ਲੂਣ, ਲਿੰਬੂ ਦਾ ਰਸ ਅਤੇ ਬਾਰੀਕ ਕੱਟਿਆ ਹੋਇਆ ਪੁਦੀਨਾ ਪਾ ਕੇ ਉਸਨੂੰ ਮਿਕਸ ਕਰ ਲਓ। ਫਾਇਦਾ ਕੀ ਹੈ? ਪ੍ਰੋਟੀਨ ਦੇ ਨਾਲ ਭਰਪੂਰ ਹੁੰਦਾ ਹੈ, ਇਸ ਨੂੰ ਪੀਣ ਦੇ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਖੀਰੇ ਅਤੇ ਪੁਦੀਨੇ ਦਾ ਰਾਇਤਾ ਵੀ ਯੂਜ਼ ਕਰ ਸਕਦੇ ਹੋ। ਕਹਿੰਦੇ ਦਹੀਂ ਦੇ ਵਿੱਚ ਗਰਮੀਆਂ ਦਾ ਸਭ ਤੋਂ ਬੈਸਟ, ਅਤੇ ਜਦੋਂ ਖੀਰਾ ਅਤੇ ਪੁਦੀਨਾ ਮਿਲ ਜਾਵੇ ਤਾਂ ਇਹ ਸਰੀਰ ਦੇ ਲਈ ਅੰਮ੍ਰਿਤ ਬਣ ਜਾਂਦਾ ਹੈ। ਕਿਵੇਂ ਬਣਾਉਣਾ? ਕਹਿੰਦੇ ਤਾਜ਼ੇ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕਰ ਲਓ, ਉਸ ਵਿੱਚ ਕੱਦੂਕਸ ਕੀਤਾ ਹੋਇਆ ਖੀਰਾ, ਬਾਰੀਕ ਕੱਟਿਆ ਹੋਇਆ ਪੁਦੀਨਾ, ਹਲਕਾ ਜਿਹਾ ਕਾਲਾ ਲੂਣ ਅਤੇ ਜੀਰਾ ਪਾਊਡਰ ਪਾਓ। ਇਸ ਦਾ ਫਾਇਦਾ ਕੀ ਹੋਵੇਗਾ? ਕਹਿੰਦੇ ਡਾਈਜੈਸ਼ਨ ਦਰੁਸਤ ਰੱਖਦਾ ਹੈ ਅਤੇ ਬਾਡੀ ਨੂੰ ਹਾਈਡਰੇਟ ਰੱਖਦਾ ਹੈ। ਤੁਸੀਂ ਇਸ ਨੂੰ ਦੁਪਹਿਰ ਵਿੱਚ ਖਾਣੇ ਵਿੱਚ ਲੈ ਸਕਦੇ ਹੋ। ਤਰਬੂਜ਼ ਅਤੇ ਫੇਟਿਆ ਹੋਇਆ ਪਨੀਰ ਸਲਾਦ। ਤਰਬੂਜ ਦੇ ਵਿੱਚ 92% ਪਾਣੀ ਹੁੰਦਾ ਜੋ ਗਰਮੀਆਂ ਦੇ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਵਿੱਚ ਉੱਤਮ ਹੈ। ਹੁਣ ਬਣਾਉਣਾ ਕਿਵੇਂ? ਤਰਬੂਜ ਦੇ ਚੌਰਸ ਜਿਹੇ ਟੁਕੜੇ ਕਰ ਲਓ, ਉਸ ਵਿੱਚ ਥੋੜ੍ਹੇ ਜਿਹੇ ਪਨੀਰ ਦੇ ਟੁਕੜੇ ਇਸ ਨੂੰ ਮਿਕਸ ਕਰ ਲੈਣਾ। ਹੁਣ ਤਾਜ਼ੇ ਪੁਦੀਨੇ ਦੇ ਪੱਤੇ, ਹਲਕੀ ਜਿਹੀ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਨਿਚੋੜੋ। ਇਹ ਖਾਣ ਦੇ ਵਿੱਚ ਬਹੁਤ ਹੀ ਰਿਫਰੈਸ਼ਿੰਗ ਹੁੰਦਾ ਹੈ ਅਤੇ ਇਸ ਦੇ ਨਾਲ ਸਰੀਰ ਨੂੰ ਤੁਰੰਤ ਐਨਰਜੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਹੁਣ ਕੀ ਕਰਨਾ? ਅਲੱਗ ਜਿਹੜੀ ਚੀਜ਼ ਹੈ, ਕਹਿੰਦੇ ਨਮਕੀਨ ਅਤੇ ਮਿੱਠੀ ਦਲੀਆ ਗਰਮੀਆਂ ਦੇ ਵਿੱਚ ਸਵੇਰੇ ਇੱਕ ਬਹੁਤ ਵਧੀਆ ਹਲਕਾ ਅਤੇ ਹੈਲਦੀ ਨਾਸ਼ਤਾ ਹੈ। ਬਣਾਉਣਾ ਕਿਵੇਂ ਜੀ? ਦਲੀਏ ਨੂੰ ਹਲਕਾ ਜਿਹਾ ਭੁੰਨ ਲਓ, ਉਸ ਵਿੱਚ ਖੀਰਾ, ਟਮਾਟਰ, ਗਾਜਰ ਵਰਗੀਆਂ ਸਬਜ਼ੀਆਂ ਪਾ ਕੇ ਨਮਕੀਨ ਬਣਾ ਸਕਦੇ ਹੋ। ਜੋ ਮਿੱਠਾ ਪਸੰਦ ਹੈ ਤਾਂ ਦੁੱਧ ਬਣਾ ਕੇ ਠੰਡਾ ਕਰਕੇ ਖਾ ਸਕਦੇ ਹੋ। ਫਾਇਦਾ ਕਿ ਪੇਟ ਨੂੰ ਬਿਲਕੁਲ ਹਲਕਾ ਰੱਖਦਾ ਅਤੇ ਆਸਾਨੀ ਨਾਲ ਪਚ ਜਾਂਦਾ। ਤੁਸੀਂ ਨਾਸ਼ਤੇ ਦੇ ਲਈ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ, ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਆਪਣੇ ਖਾਣੇ ਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ ਕਰ ਸਕਦੇ ਹੋ। ਫਿਲਹਾਲ ਹੁਣ ਤੁਸੀਂ ਵਧੀਆ ਕਰਨ ਦੇ ਲਈ ਕੀ ਕੀਤਾ ਹੋਇਆ? ਐਫਮੈਂਡਿਕਸ 2.7 MHz ਨੂੰ ਟਿਊਨ ਕੀਤਾ ਹੋਇਆ ਅਤੇ ਮੈਂ ਕੀ ਕਰਨਾ? ਤੁਹਾਡੇ ਨਾਲ ਗੀਤਾਂ ਨੂੰ ਸ਼ੇਅਰ ਕਰਨਾ ਅਤੇ ਗੱਲਾਂ ਬਾਤਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਟਾਈਮ ਪਾਸ ਕਰਨਾ ਅਤੇ ਪ੍ਰੋਗਰਾਮ ਵੀ ਚਲਾਉਣਾ ਹੈ। ਮਤਲਬ ਇਕੱਲਾ ਟਾਈਮ ਪਾਸ ਨਹੀਂ ਕਰਨਾ ਆਪਾਂ, ਅਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਤੁਸੀਂ ਕੀ ਕਰਨਾ ਜੀ? ਐਫਮੈਂਡਿਕਸ 2.7 MHz ਨੂੰ ਟਿਊਨ ਐਂਡ ਗੱਲਾਂ ਅਤੇ ਗੀਤ ਮਿਕਸ ਮਸਾਲਾ ਐਂਡ ਜੀ

0: is not true.
1: ਬਿਲਕੁਲ ਜੀ, ਅਸੀਂ ਸਾਡਾ ਪ੍ਰੋਗਰਾਮ FM 106.7 MHz ਦੇ ਉੱਤੇ ਮਸਾਲਾ ਮਿਕਸ ਐਂਡ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ 'ਚ ਹਾਜ਼ਰ ਹੋਵਾਂਗੇ।

ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਕੋਚਿੰਗ ਸੈਂਟਰ ਦੇ ਵਿੱਚ ਭਿਆਨਕ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਇਸ ਦੁਖਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਤੁਸੀਂ ਸੁਣ ਰਹੇ ਹੋ ਜੀ ਐਫ ਐਮ ਐਂਡ 102.7 ਮੈਗਾ ਹਰਟਸ ਦੇ ਉੱਤੇ, ਰਾਤ ਦੇ 9 ਵੱਜ ਚੁੱਕੇ ਨੇ ਅਤੇ ਇਸ ਵੇਲੇ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਦੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ। ਸ਼ਿਵ ਸੈਨਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ UTB ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਦੇ ਵਿੱਚ ਸ਼ਾਮਲ ਹੋ ਗਏ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਉਲਾਨਬਾਤਰ ਦੇ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਸਲ ਸੁਖ ਉਖਨਾ ਨਾਲ ਮੁਲਾਕਾਤ ਕੀਤੀ ਹੈ। ਬਰਤਾਨੀਆ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ ਅਤੇ ਨਸ਼ੇ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ ਐਫ ਐਮ ਐਂਡ 102.7 ਮੈਗਾ ਹਰਟਸ ਦੇ ਉੱਤੇ।

ਬਿਲਕੁਲ ਜੀ, ਐਫਐਮ 102.7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਇੱਕ ਵਾਰ ਫਿਰ ਤੋਂ ਇਸਤਕਬਾਲ ਕਰਦਾ ਜੀ ਅਤੇ ਪ੍ਰੋਗਰਾਮ ਤੁਹਾਡੇ ਸਾਰਿਆਂ ਦਾ ਪਸੰਦੀਦਾ। ਜੀ ਹਾਂ, ਸ਼ੁਰੂ ਹੋ ਚੁੱਕਿਆ ਜੀ, ਬਿਲਕੁਲ ਰਾਤ ਦੇ 9:53 ਹੋ ਚੁੱਕੇ ਨੇ ਅਤੇ ਇਸ ਪ੍ਰੋਗਰਾਮ ਦਾ ਸਾਡੇ ਸਰੋਤਿਆਂ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਹੁੰਦਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਫਰਮਾਇਸ਼ਾਂ ਦਾ ਇਹਤਰਾਮ ਕੀਤਾ ਜਾਂਦਾ, ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਂਦਾ, ਐਂਡ ਉਹਨਾਂ ਦੀ ਫਰਮਾਇਸ਼ਾਂ ਨੂੰ ਜਦੋਂ ਪੂਰਾ ਕੀਤਾ ਜਾਂਦਾ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਚਾਹ ਚੜ ਜਾਂਦਾ, ਬਹੁਤ ਬਹੁਤ ਥੈਂਕ ਯੂ ਕਰਦੇ ਨੇ। ਉਸ ਤੋਂ ਬਾਅਦ ਸੋ ਐਫਐਮ 102.7 ਮੈਗਾਹਰਟਜ਼ ਦੇ ਉੱਤੇ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਜੋ ਤੁਸੀਂ ਫਰਮਾਇਸ਼ ਭੇਜਣੀ ਹੈ ਉਹ ਕਿਸ ਤਰੀਕੇ ਦੇ ਨਾਲ ਭੇਜਣੀ ਹੈ। ਸਭ ਤੋਂ ਪਹਿਲਾਂ ਤੁਸੀਂ ਨੰਬਰ ਨੋਟ ਕਰਨਾ ਜੀ, 9855101027 ਦੇ ਉੱਤੇ ਤੁਸੀਂ ਫਰਮਾਇਸ਼ ਭੇਜਣੀ ਹੈ, ਐਂਡ ਉਸ ਫਰਮਾਇਸ਼ ਨੂੰ ਅਸੀਂ ਪੂਰਾ ਕਰਾਂਗੇ। ਫਰਮਾਇਸ਼ ਭੇਜਣੀ ਕਿਹੜੀ ਹੈ? ਫਰਮਾਇਸ਼ ਜਿਹੜੀ ਭੇਜਣੀ ਹੈ ਉਹ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਫਿਲਮ ਦੀ, ਐਂਡ ਉਸ ਫਿਲਮ ਦਾ ਗੀਤ ਤੁਸੀਂ ਲਿਖ ਕੇ ਭੇਜਣਾ। ਪਹਿਲਾਂ ਗੀਤ ਲਿਖਣਾ, ਦੈਨ ਉਸ ਤੋਂ ਬਾਅਦ ਫਿਲਮ ਲਿਖਣੀ ਹੈ। ਤਾਂ ਮਤਲਬ ਧਿਆਨ ਦੇਣਾ ਕਿ ਉਹ ਜਿਹੜਾ ਗਾਣਾ ਹੈ ਨਾ ਉਹ ਫਿਲਮ ਦਾ ਹੀ ਹੋਣਾ ਚਾਹੀਦਾ, ਅਤੇ ਫਿਲਮ ਦਾ ਗੀਤ ਹੋਵੇਗਾ ਤਾਂ ਹੀ ਅਸੀਂ ਪਲੇਅ ਕਰ ਪਾਵਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM 102.7 ਮੈਗਾਹਰਟਜ਼ ਦੇ ਉੱਤੇ। ਗੀਤ ਜਿਹੜਾ ਹੈ ਸਾਡੇ ਕੋਲ, ਜਿਹੜਾ ਉਹ ਫਰਮਾਇਸ਼ ਆ ਰਹੀ ਹੈ, ਅਸੀਂ ਉਹ ਫਰਮਾਇਸ਼ ਨੂੰ ਪਲੇਅ ਕਰਾਂਗੇ ਫਿਲਹਾਲ। ਉਸ ਤੋਂ ਪਹਿਲਾਂ ਇੱਕ ਹੋਰ ਘੈਂਟ ਜਿਹਾ ਗੀਤ ਜਿਹੜਾ ਪਲੇਅ ਕਰ ਦਿੰਦੇ ਹਾਂ FM 102.7 ਮੈਗਾਹਰਟਜ਼ ਦੇ ਉੱਤੇ, ਜਿੰਨੀ ਦੇਰ ਤੱਕ ਫਰਮਾਇਸ਼ ਆਉਂਦੀ ਹੈ ਫਰਮਾਇਸ਼ ਦਾ ਵੇਟ ਕਰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਪਲੇਅ ਕਰ ਦਿੰਦੇ ਹਾਂ ਘੈਂਟ ਜਿਹਾ ਗੀਤ। ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸਾਡੇ ਪ੍ਰੋਗਰਾਮ 'ਚ।

ਮਿਲੂਜ ਐਫ ਐਮ ਐਂਡ ਇਸ ਦੋ ਸ਼ਹਿਰ 7 ਮੈਗਾਹਰਟਜ਼ ਦੇ ਉੱਤੇ ਮੈਂ ਤੁਹਾਡਾ ਮਿੱਤਰ ਰਾਜ ਜੀ ਪ੍ਰਵਿੰਦਰ ਹੁਣ ਤੁਹਾਡੀ ਫਰਮਾਇਸ਼ਾਂ ਨੂੰ ਸੁਣਨ ਦੇ ਲਈ ਪੜ੍ਹਨ ਦੇ ਲਈ ਹਾਜ਼ਰ ਹੋ ਚੁੱਕਿਆ ਜੀ। ਕਹਿੰਦੇ ਨੇ ਪਵਨ ਲਿੰਬਾ ਜੀ ਅਮਰਪੁਰਾ ਫਾਜ਼ਿਲਕਾ ਤੋਂ ਕਹਿੰਦੇ ਜ਼ਰਾ ਹੌਲੇ ਹੌਲੇ ਚਲੋ ਮੇਰੇ ਸਾਜਨਾ ਫਿਲਮ ਸਾਵਨ ਕੀ ਘਟਾ। ਸੋ ਇਸ ਦੇ ਨਾਲ ਅਸੀਂ ਉਹਨਾਂ ਨੂੰ ਵੀ ਐਡ ਕਰ ਲੈਣਾ ਜਿਨ੍ਹਾਂ ਨੇ ਸਾਨੂੰ ਲਿਖ ਕੇ ਭੇਜਿਆ ਕਿਸੇ ਵੀ ਗੀਤ 'ਚ ਸਾਨੂੰ ਸ਼ਾਮਿਲ ਕਰ ਲਓ। ਕਹਿੰਦੇ ਨੇ ਆਲਿਕਾ ਡੱਬਵਾਲੀ ਜੀ, ਬਸੰਤ ਸਿੰਘ ਚੰਨ, ਯਸ਼ਿਕਾ, ਯੁਵਰਾਜ ਗਾਂਧੀ ਜੀ, ਕੁਲਦੀਪ ਗਾਂਧੀ ਜੀ ਕਹਿੰਦੇ ਨੇ ਕੋਈ ਵੀ ਗੀਤ 'ਚ ਸਾਨੂੰ ਸ਼ਾਮਿਲ ਕਰ ਲਓ। ਸੋ ਇਸ ਤੋਂ ਇਲਾਵਾ ਕਹਿੰਦੇ ਨੇ ਸੁਰਿੰਦਰ ਕੁਮਾਰ ਸੋਭਤੀ ਜੀ, ਨੀਤੂ ਸੋਭਤੀ ਜੀ, ਸਾਹਿਲ ਸੋਭਤੀ ਜੀ, ਨੇਹਾ ਸੋਭਤੀ ਜੀ, ਰਿਤਿਕ ਸੋਭਤੀ ਜੀ, ਰਾਹੁਲ ਆਨੰਦ, ਮੇਘਾ ਆਨੰਦ, ਸਾਰਾ ਸੋਭਤੀ ਪਰਿਵਾਰ, ਸ਼ਾਹਕੋਟ, ਜ਼ਿਲ੍ਹਾ ਜਲੰਧਰ। ਇਸ ਤੋਂ ਇਲਾਵਾ ਕਹਿੰਦੇ ਨੇ ਨਮਸਕਾਰ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿਓ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਸੇ ਇਨਕੀ ਹੋਈ ਫਰਮਾਇਸ਼ ਕਾ ਇਹਤਰਾਮ ਕਰੇਂਗੇ। ਫਿਲਹਾਲ ਬਣੇ ਰਹੋ ਸਾਡੇ ਨਾਲ ਐਫ ਐਮ ਐਂਡ 202.7 ਮੈਗਾਹਰਟਜ਼ ਦੇ ਉੱਤੇ ਇੱਕ ਪਿਆਰਾ ਜਿਹਾ ਗੀਤ, ਦੈਨ ਉਸ ਤੋਂ ਬਾਅਦ ਹੋਰ ਫਰਮਾਇਸ਼ਾਂ।

ਬਿਲਕੁਲ ਜੀ, ਐਫ ਐਮ ਐਂਡ 102.7 ਮੈਗਾਹਰਟਜ਼ ਦੇ ਉੱਤੇ ਕਹਿੰਦੇ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਸੇ ਰਵੀ ਕੁਮਾਰ, ਰਾਹੁਲ ਜੀ, ਰਣਜੀਤ ਕੌਰ ਜੀ, ਜੈ ਪ੍ਰਕਾਸ਼, ਰਾਹੁਲ ਜੀ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ, ਰਾਹੁਲ, ਫਿਲਮ ਆਸ਼ਾ ਸੇ, ਮੁਹੰਮਦ ਰਫੀ ਜੀ ਕੀ ਆਵਾਜ਼ ਮੇਂ ਕਹਿ ਰਹੇ ਨੇ ਕਿ ਬੋਲ ਜਾਣੇ ਹਮ ਸੜਕ ਕੇ ਲੋਗੋ ਸੇ ਮਹਿਲੇ ਮਹਿਲੋਂ ਵਾਲੇ ਕਿਉਂ ਚਲਤੇ ਹੈ, ਸੋ ਆਈਏ ਇਨਕੀ ਫਰਮਾਇਸ਼ ਕਾ ਇਹਤਰਾਮ ਕਰਤੇ ਹੈ, ਦੈਨ ਇੰਤਜ਼ਾਰ ਹਮੇ ਬਾਕੀ ਦੋਸਤੋਂ ਕੀ ਫਰਮਾਇਸ਼ ਕਾ।

ਬਿਲਕੁਲ ਜੀ, FM 102.7 ਮੈਗਾਹਰਟਜ਼ ਦੇ ਉੱਤੇ, ਕਹਿੰਦੇ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਸੇ ਰਵੀ ਕੁਮਾਰ, ਰਾਹੁਲ ਜੀ, ਰਣਜੀਤ ਕੌਰ ਜੀ, ਜੈ ਪ੍ਰਕਾਸ਼, ਰਾਹੁਲ ਜੀ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ, ਰਾਹੁਲ, ਫਿਲਮ ਆਸ਼ਾ ਸੇ, ਮੁਹੰਮਦ ਰਫੀ ਜੀ ਕੀ ਆਵਾਜ਼ ਮੇਂ ਕਹਿ ਰਹੇ ਨੇ ਕਿ ਬੋਲ ਜਾਣੇ ਹਮ ਸੜਕ ਕੇ ਲੋਗੋ ਸੇ ਮਹਿਲੇ ਮਹਿਲੋਂ ਵਾਲੇ ਕਿਉਂ ਚਲਤੇ ਹੈ, ਸੋ ਆਈਏ ਇਨਕੀ ਫਰਮਾਇਸ਼ ਕਾ ਇਹਤਰਾਮ ਕਰਤੇ ਹੈ, ਦੈਨ ਇੰਤਜ਼ਾਰ ਹਮੇਂ ਬਾਕੀ ਦੋਸਤੋਂ ਕੀ ਫਰਮਾਇਸ਼ ਕਾ।

FM Index 102.7 MHz ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਤੇ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਕਰਨੇ ਫਿਲਮ ਕੁਲੀ ਤੋਂ ਗੀਤ ਦੋਨੋਂ ਜਵਾਨੀ ਕੀ ਮਸਤੀ ਮੈਂ ਚੂਰ ਆਵਾਜ਼ ਸ਼ਬੀਰ ਔਰ ਸ਼ਬੀਰ ਕੁਮਾਰ ਔਰ ਜੀ ਆਸ਼ਾ ਜੀ ਕੀ ਆਵਾਜ਼ ਮੇਂ ਗਾਓਂ ਕਲਾਨਾ ਤਹਿਸੀਲ ਭਾਦਰਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ ਵਿਕਰਮ ਕੜਵਾਸਰਾ ਜੀ ਸਜਨੀਨ ਕੜਵਾਸਰਾ ਜੀ ਸਤੀਸ਼ ਕੜਵਾਸਰਾ ਜੀ ਯੋਗੇਸ਼ ਕੜਵਾਸਰਾ ਔਰ ਯੁੱਧਵ ਕੜਵਾਸਰਾ ਜੀ ਸੋ ਆਈਏ ਅਗਲੀ ਫਰਮਾਇਸ਼ ਪਲੇ ਕਰ ਦੇਤੇ ਹੈ ਹਮਾਰੇ ਪਿਆਰੇ ਸਰੋਤੋਂ ਕੀ ਨਿਗਰਾਨੀ ਮੇਂ।

ਐਫਐਮ 102.7 ਮੈਗਾਹਰਟਜ਼ ਤੇ ਉੱਤੇ ਅਗਲੀ ਫਰਮਾਇਸ਼ ਜਿਹੜੀ ਸਾਨੂੰ ਪਹੁੰਚੀ ਹੈ, ਕਹਿ ਰਹੇ ਨੇ ਕਰੇਨਾ ਕਨੇਰਾ ਮੁਹੱਲਾ ਪਟਿਆਲਾ ਸੇ ਬੱਤਾ ਪਰਿਵਾਰ, ਮੁਕੇਸ਼ ਬੱਤਾ ਜੀ, ਨੀਲਮ ਬੱਤਾ ਜੀ, ਨਿਤਿਨ ਪੱਲਕ, ਕਰਨ ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ, ਫਿਲਮ ਕਸੂਰ ਕਿਤਨੀ ਬੇਚੈਨ ਹੋ ਕੇ ਤੁਮ ਸੇ ਮਿਲੀ ਸੁਆਈ, ਇਨਕੀ ਫਰਮਾਇਸ਼ ਕੋ ਪਲੇ ਕਰਤੇ ਹੈ ਜਨਾਬ।

ਬਿਲਕੁਲ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਕਹਿ ਰਹੇ ਨੇ ਕਿ ਗਾਓ ਘਮੰਡੀਆ ਸੂਰਤਗੜ੍ਹ, ਜਗਦੀਸ਼ ਢੁਕੀਆ ਜੀ, ਪ੍ਰਮਿਲਾ ਢੁਕੀਆ ਜੀ, ਜੋਤੀ ਸ਼ਿਵਮ ਢੁਕੀਆ ਜੀ, ਸਰਿਤਾ, ਸਚਿਨ, ਅਮਨ, ਤਮੰਨਾ, ਸਾਇਨਾ, ਵਿਸ਼ਨੂੰ ਢੁਕੀਆ ਜੀ, ਦੋਤੀ ਇਵਾਨਾ, ਇਵਾ ਧਾਰਣੀਆ ਜੀ, ਫਿਲਮ ਰਾਜਾ ਹਿੰਦੁਸਤਾਨੀ, ਪਰਦੇਸੀ ਪਰਦੇਸੀ ਜਾਣਾ ਨਹੀਂ, ਸੋਈ ਇਨਕੀ ਫਰਮਾਇਸ਼ ਕੋ ਪਲੇ ਕਰੇਂਗੇ। ਫਿਲਹਾਲ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਿਓ, ਉਹਨਾਂ ਨੂੰ ਐਡ ਕਰਦੇ ਹਾਂ। ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੁੰਨੀ, ਕਾਕਾ ਬਿੱਟੂ, ਲਾਡੀ, ਮਾਸਟਰ ਮੋਹਨ, ਜਨਕ ਨਗਰ ਜਲੰਧਰ ਤੋਂ ਕਹਿ ਰਹੇ ਨੇ ਕੋਈ ਵੀ ਗੀਤ, ਸੋ ਆਈਏ ਇਨਕੋ ਇਸੀ ਗੀਤ ਮੇਂ ਸ਼ਾਮਿਲ ਕਰੇਂਗੇ। ਇਸਕੇ ਇਲਾਵਾ ਕਹਿ ਰਹੇ ਨੇ ਕਿ ਪਿੰਡ ਹੀਰਾ ਵਾਲੇ, ਜ਼ਿਲ੍ਹਾ ਫਾਜ਼ਿਲਕਾ ਤੋਂ ਕਹਿੰਦੇ ਪੱਕੇ ਸਰੋਤਿਆ ਜੀ, ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਿਲਚਾਤਾ ਜੀ ਲਾਈਵ ਸੁਣ ਰਹੇ ਹਾਂ, ਸਾਰੇ ਕੰਮ ਨਿਪਟਾ ਕੇ ਆਨੰਦ ਦੇ ਨਾਲ ਜੁੜੇ ਹੋਏ ਹਾਂ, ਕਹਿੰਦੇ ਅੱਜ ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਇਸੇ ਗੀਤ 'ਚ ਇਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਸਾਡੇ ਅਗਲੇ ਸਰੋਤੇ ਕਹਿੰਦੇ ਨੇ ਸੁਖਵੀਰ ਸਿੰਘ, ਕੋਮਲਪ੍ਰੀਤ ਸਿੰਘ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਐਨੀ ਸੌਂਗ, ਸੋ ਇਸੇ ਗੀਤ 'ਚ ਇਹਨਾਂ ਨੂੰ ਵੀ ਸ਼ਾਮਿਲ ਕਰਾਂਗੇ। ਇਸ ਤੋਂ ਇਲਾਵਾ ਕਹਿੰਦੇ ਨੇ ਸਾਡੇ ਪਿਆਰੇ ਸਰੋਤੇ, ਕਹਿੰਦੇ ਜਲ ਚਾਹਤਾ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਮਾਨ ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਕਹਿੰਦੇ ਨੇ ਕੋਈ ਵੀ ਫਿਲਮੀ ਗੀਤ ਸੁਣਾ ਦਿਓ, ਸੋ ਆਓ ਇਹਨਾਂ ਨੂੰ ਇਸੇ ਗੀਤ 'ਚ ਸ਼ਾਮਿਲ ਕਰਦੇ ਹਾਂ ਜੀ। ਪਰਦੇਸੀ ਪਰਦੇਸੀ ਜਾਣਾ ਹੀ ਨਹੀਂ, ਸਾਡੇ ਪਿਆਰੇ ਸਰੋਤਿਆਂ ਦੀ ਫਰਮਾਇਸ਼ 'ਤੇ।

ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿੰਦੇ ਨੇ ਫਿਲਮ ਵਾਪਸ, ਸਵਰ ਲਤਾ ਮੰਗੇਸ਼ਕਰ ਜੀ, ਤੇਰਾ ਸਾਥ ਹਮਕੋ ਦੋ ਜਹਾਂ ਸੇ ਪਿਆਰਾ ਹੈ। ਐਮ ਐਲ ਬੀ ਰੋਡ ਗਵਾਲੀਅਰ ਸੇ ਸੁਰੇਸ਼ ਖੁਰਾਨਾ ਪੱਪੀ ਜੀ, ਕਿਰਨ ਖੁਰਾਨਾ ਜੀ, ਲਾਵਿਆ ਆਰਵ ਖੁਰਾਨਾ ਜੀ ਔਰ ਐਸ ਕੇ ਪੱਪੀ ਜੀ, ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈਂ ਜਨਾਬ।

0: इंग्लैंड की धरती से भारत दियां धीआं तैयार ने T20 महिला विश्व कप जीतण दे लई। आकाशवाणी जलंधर तो सुनो ICC T20 महिला विश्व कप दे मुकाबलियां दी पल पल दी खबर। भारत दे सारे मुकाबलियां दा ते सेमीफाइनल ते फाइनल मुकाबलियां दा अखी वेख्या हाल तुसी सुन सकोगे आकाशवाणी जलंधर दे FM रेनबो चैनल तो 102.7 मेगाहर्ट्ज़ ते।
1: ਬਿਲਕੁਲ ਜੀ FM 102.7 ਮੈਗਾਹਰਟਜ਼ ਦੇ ਉੱਤੇ ਕਹਿ ਰਹੇ ਨੇ ਕਿ ਸਾਡੇ ਪਿਆਰੇ ਸਰੋਤੇ ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਆਂ ਨੂੰ। ਲਤਾ ਜੀ ਅਤੇ ਮੰਨਾ ਡੇ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ, ਜਹਾਂ ਮੈਂ ਜਾਤੀ ਹੂੰ ਵਹੀਂ ਚਲੇ ਆਤੇ ਹੋ, ਕਾਲਾ ਕੰਬੋਜ, ਰਜਨੀ ਵਾਲਾ ਕੰਬੋਜ, ਸੀਰਤ ਕੰਬੋਜ, ਜਪਜੀ ਕੰਬੋਜ ਅਤੇ ਗੁਰਫਤਿਹ ਸਿੰਘ ਕੰਬੋਜ, ਪਿੰਡ ਮੋਹਣ ਕੇ ਹਿਠਾੜ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸੁਆਓ। ਇਸ ਤੋਂ ਇਲਾਵਾ ਸਾਨੂੰ ਕਹਿ ਰਹੇ ਨੇ ਕਿ ਜਿਹੜੇ ਸਰੋਤੇ ਕਿ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ, ਉਹਨਾਂ ਦਾ ਵੀ ਨਾਮ ਲੈਂਦੇ ਹਾਂ। ਪਿੰਡ ਅਤੇ ਡਾਕਖਾਨ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੋਤ ਕੌਰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ। ਸੋ ਆਓ ਇਹਨਾਂ ਨੂੰ ਇਸੇ ਗੀਤ 'ਚ ਸ਼ਾਮਿਲ ਕਰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਅਗਲੀ ਫਰਮਾਇਸ਼ ਵੱਲ ਵਧਾਂਗੇ ਜੀ।

ਬਿਲਕੁਲ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ ਅਗਲੀ ਫਰਮਾਇਸ਼ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਆਈ ਹੈ। ਕਹਿੰਦੇ ਨੇ ਕਿ ਪੇਸ਼ਕਰਤਾ ਜੀ, ਸਾਦਰ ਨਮਸਕਾਰ, ਨਮਸਕਾਰ ਜੀ। ਦਿਲ ਫਿਲਮ ਦਾਦਾ ਸੇ ਆਵਾਜ਼ ਯੇਸੂ ਦਾਸ ਜੀ ਕੀ, ਗੀਤ ਕੇ ਬੋਲ ਦਿਲ ਕੇ ਟੁਕੜੇ ਟੁਕੜੇ ਕਰਕੇ। ਸਾਦੁਲ ਸ਼ਹਿਰ ਰਾਜਸਥਾਨ ਸੇ ਰਾਮ ਕੁਮਾਰ ਰੇਵਾੜ ਜੀ, ਚੰਦਰਕਲਾ ਰੇਵਾੜ ਜੀ, ਕਾਰਜਕ੍ਰਮ ਕੀ ਬਹੁਤ ਖੂਬਸੂਰਤ ਪੇਸ਼ਕਸ਼ ਕੇ ਲਈ ਸ਼ੁਭਕਾਮਨਾਏ ਜੀ, ਬਹੁਤ ਬਹੁਤ ਆਪਕਾ ਧੰਨਵਾਦ ਜੀ। ਸਵਾਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈਂ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਜਲੰਧਰ ਪੇ।

FM ਐਂਡ 102.7 ਮੈਗਾਹਰਟਜ਼ ਦੇ ਉੱਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਔਰ ਕਹਿੰਦੇ ਨੇ ਕਿ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਜੀ, ਵਿਮਲਾ ਅਨੇਜਾ ਜੀ, ਸ਼ੈਫਾਲੀ ਜੀ, ਸ਼ੈਫੀ ਜੀ, ਮਾਸਟਰ ਡੈਵਿਸ, ਗੀਤ ਨੀਮਯਾਰ ਮਨਾਨਾਨੀ, ਆਵਾਜ਼ ਲਤਾ ਅਤੇ ਮੀਨੂ ਪੁਰਸ਼ੋਤਮ ਜੀ ਫਿਲਮਦਾਗ ਤੋਂ, ਧੰਨਵਾਦ ਜੀ। ਔਰ ਆਓ ਇਹਨਾਂ ਦੀ ਫਰਮਾਇਸ਼ ਪਲੇ ਕਰ ਦਿੰਦੇ ਹਾਂ ਜਨਾਬ।

ਬਿਲਕੁਲ ਜੀ, ਇਸ ਪ੍ਰੋਗਰਾਮ ਦੀ ਹੁਣ ਲਾਸਟ ਫਰਮਾਇਸ਼ ਵੱਲ ਵੱਧਦੇ ਹਾਂ ਕਿਉਂਕਿ ਸਮਾਂ ਜਿਹੜਾ ਹੈ ਹੋਰ ਇਜਾਜ਼ਤ ਨਹੀਂ ਦਿੰਦਾ। ਫਰਮਾਇਸ਼ਾਂ ਸਾਡੇ ਸਰੋਤਿਆਂ ਦੀਆਂ ਲਗਾਤਾਰ ਆ ਰਹੀਆਂ ਨੇ ਔਰ ਜਿਹਨਾਂ ਦੀ ਫਰਮਾਇਸ਼ ਪੂਰੀ ਨਹੀਂ ਹੋਈ ਹੈ ਉਹ ਕੱਲ੍ਹ ਸਾਡੇ ਨਾਲ ਫਿਰ ਜੁੜ ਸਕਦੇ ਨੇ, ਉਹਨਾਂ ਦੀ ਫਰਮਾਇਸ਼ ਦਾ ਇਹਤਰਾਮ ਕੱਲ੍ਹ ਸਾਡੇ ਆਰਜੀਜ਼ ਕਰਨੀ ਹੈ। ਔਰ ਅਗਲੀ ਫਰਮਾਇਸ਼ ਹੈ ਜੀ ਫਿਲਮ ਕਹੀਂ ਦਿਨ ਕਹੀਂ ਰਾਤ, ਗੀਤ ਤੁਹਾਰਾ ਚਾਹਨੇ ਵਾਲਾ ਖੁਦਾ ਕੀ ਦੁਨੀਆ ਮੇਂ ਸਵਾਈਏ, ਇਨਕੀ ਫਰਮਾਇਸ਼ ਕਾ ਇਹਤਰਾਮ ਕਰਤੇ। ਭੋਪਾਲਗੜ੍ਹ ਰਾਜਸਥਾਨ ਸੇ ਧਰਮੇਂਦਰ ਛੀਪਾ ਜੀ, ਕਪਿਲ ਛੀਪਾ ਜੀ, ਇਸ਼ਾਨ ਛੀਪਾ ਜੀ, ਪੂਜਾ ਪ੍ਰਿਹਾਰ ਮੈਸੇਜ ਜ਼ਰੂਰ ਸ਼ਾਮਿਲ ਕਰੀਏ। ਬਹੁਤ ਬਹੁਤ ਧੰਨਵਾਦ ਜੀ, ਆਪਕਾ ਮੈਸੇਜ ਸਾਮਿਤ ਕਰ ਲਿਆ ਜੀ। ਸਵਾਈਏ FM 102.1 ਮੈਗਾਹਰਟਜ਼ ਦੇ ਉੱਤੇ ਲਾਸਟ ਫਰਮਾਇਸ਼ ਇਸ ਪ੍ਰੋਗਰਾਮ ਦੀ।

ਨਮਸਕਾਰ ਐਫਮੈਂਡਿਕਸ 2.7 ਮੈਗਾਹਰਟਸ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡਾ ਆਰਜੇ ਪਰਵਿੰਦਰ। ਪ੍ਰੋਗਰਾਮ ਚੱਲ ਰਿਹਾ ਸੀ ਇੱਕ ਪਿਆਰ ਕਾ ਨਗਮਾ ਹੈ। ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ ਫਿਰ 5:55 'ਤੇ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਸਾਡੇ ਆਰਜੇਸ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਸ਼ਾਮਿਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸ਼ੁਭ ਰਾਤਰੀ। ਜੈ ਹਿੰਦ।